ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਏ ਜੋ ਐਸੋ ਚੱਲ ਸੀ ਸਭ ਕੋਈ ਆਈ ਵਾਰੀਏ ਜਿਸਕੇ ਜੀ ਪ੍ਰਾਣ ਹੈ ਕਿ ਸਾਹਿਬ ਮਨ ਵਿਸਾਰੀਏ ਆਪਣ ਹੱਥੀ ਆਪ।

ਸੇਵਿਆ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ। ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ। ਮੰਦਾ ਮੂਲਕ ਕੀ ਜੇ ਦੇ ਲੰਮੀ ਨਦਰ ਨਿਹਾਲੀਏ। ਜਿਉ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਢਾਲੀਏ। ਪਿਛਲਾ ਹੇ ਉੱਪਰ ਘਾਲੀਏ, ਪਿਛਲਾ ਹੇ ਉੱਪਰ ਘਾਲੀਏ।

ਤੁਸੀਂ ਗਾਂਧੀ ਚਰਚਾ ਪ੍ਰੋਗਰਾਮ ਸੁਣਿਆ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਸਰਵਣ ਕਰੀਏ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਹੁਣ ਸੁਣੀਏ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੀ ਆਪਣਾ ਸੁਣਾਓ।
1: ਤਕੜਾ, ਸ਼ੁਕਰ ਮਾਲਕ ਦਾ। ਦੇਖੋ ਰੰਗਾ ਸਿੰਘ ਜੀ, ਜਿਹੜੀ ਫਸਲਾਂ ਦੀ ਖੇਤੀ ਹੈ
0: ਜੀ,
1: ਇਹ ਇੱਕ ਅਲੱਗ ਵਿਸ਼ਾ ਹੈ। ਅਤੇ ਜਿਹੜੀ ਖੇਤੀ ਸਬਜ਼ੀਆਂ ਦੀ ਹੈ ਜਾਂ ਬਾਗਬਾਨੀ ਦੇ ਖੇਤਰ ਦੀ ਆਪਾਂ ਗੱਲ ਕਰੀਏ, ਇਹ ਇੱਕ
0: ਅਲੱਗ ਵਿਸ਼ਾ ਹੈ। ਬਿਲਕੁਲ ਠੀਕ ਹੈ।
1: ਦੋਨਾਂ ਦੀ ਤਕਨੀਕ, ਢੰਗ, ਤਰੀਕੇ, ਸਾਰੀਆਂ ਚੀਜ਼ਾਂ ਵੱਖ ਵੱਖ ਹੈ, ਕਿਉਂਕਿ ਫਸਲਾਂ ਦੀ ਵਿੱਚ ਕੋਈ ਕਿਤੇ ਕਮੀ ਪੇਸ਼ੀ ਰਹਿ ਗਈ ਜਾਂ ਗਲਤੀ ਹੋ ਗਈ, ਉਹਦੀ ਭਰਪਾਈ ਹੋ ਜਾਂਦੀ ਹੈ।
0: ਬਿਲਕੁਲ।
1: ਅਤੇ ਜੇ ਆਪਾਂ ਬੱਚਿਆਂ ਵਾਲੇ ਫਲਦਾਰ ਬੂਟਿਆਂ ਦਾ ਜ਼ਿਕਰ ਕਰੀਏ, ਤਾਂ ਫਲਦਾਰ ਬੂਟਿਆਂ ਦੇ ਵਿੱਚ ਕਿਤੇ ਵੀ ਕੋਈ ਕੀਤੀ ਤੁਹਾਡੀ ਗਲਤੀ, ਉਹ ਫਿਰ ਤੁਹਾਨੂੰ ਲੰਮੇ ਸਮੇਂ ਤੱਕ ਲੈ ਜਾਂਦੀ ਹੈ ਖਿੱਚ ਕੇ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕੋਈ ਵੀ ਬੂਟਾ ਜਿਹੜਾ ਹੈ
0: ਉਹ ਲੰਬੇ
1: ਤਿੰਨ ਚਾਰ
0: ਸਾਲ
1: ਤੋਂ ਬਾਅਦ ਹੀ ਤੁਹਾਨੂੰ ਫਲ ਦੇਣਾ ਸ਼ੁਰੂ ਕਰਦਾ, ਫਿਰ ਪਤਾ ਉਦੋਂ ਹੀ ਲੱਗਣਾ ਜਦੋਂ ਫਲ ਮਿਲਣਾ ਹੈ।
0: ਬਿਲਕੁਲ ਜੀ, ਕਿਉਂਕਿ ਗੱਲ ਇਹ ਆ ਕਿ ਜੇ ਫਲਦਾਰ ਬੂਟਿਆਂ ਦਾ ਝਾੜ ਆਪਾਂ ਚੰਗਾ ਲੈਣਾ ਚਾਹੁੰਦੇ ਹਾਂ ਨਾ, ਫਿਰ ਇਹਦੀ ਦੇਖਭਾਲ ਵੀ ਤਾਂ ਦੇਖੋ ਚੰਗੀ ਕਰਨੀ ਪੈਣੀ ਆ।
1: ਮੁੱਢੋਂ ਸੁੱਢੋਂ।
0: ਹਾਂ,
1: ਰੰਗਾ ਸਿੰਘ ਜੀ, ਦੇਖੋ ਫਲਦਾਰ ਬੂਟਿਆਂ ਦੇ ਵਿੱਚ ਤਾਂ ਵਿਉਂਤਬੰਦੀ
0: ਆ
1: ਲੇਆਊਟ ਜਿਹੜੀ ਹੈ ਸਾਡੀ, ਉਹ ਤੋਂ ਸ਼ੁਰੂ ਹੋ ਜਾਂਦਾ ਹੈ ਕਿ ਫਲਦਾਰ ਬੂਟੇ ਦੀ ਨਰਸਰੀ 'ਚੋਂ ਚੋਣ, ਕਿੱਦਾਂ ਦਾ ਬੂਟਾ ਚੁਣਦੇ ਹੋ, ਕਿੱਦਾਂ ਲੈ ਕੇ ਆਉਂਦੇ ਹੋ
0: ਜੀ,
1: ਕਿੱਦਾਂ ਦੀ ਜ਼ਮੀਨ 'ਚ ਲਾਉਂਦੇ ਹੋ,
0: ਆ
1: ਕਿਹੜੇ ਤਰੀਕੇ ਨਾਲ ਲਾਉਂਦੇ ਹੋ,
0: ਬਿਲਕੁਲ,
1: ਫਿਰ ਲਾ ਕੇ ਉਹਦੀ ਪਰਵਰਿਸ਼ ਕਿੱਦਾਂ ਕਰਦੇ ਹੋ,
0: ਆ
1: ਕਿਉਂਕਿ ਨਵੇਂ ਜਿਹੜੇ ਬੂਟੇ ਹੈ ਉਹਨਾਂ ਨੂੰ ਆਪਾਂ ਨੇ ਮੌਸਮ ਦੇ ਮਾੜੇ ਅਸਰ ਤੋਂ ਬਚਾ ਕੇ ਲੈ ਕੇ ਜਾਣਾ ਹੈ।
0: ਬਿਲਕੁਲ ਬਿਲਕੁਲ,
1: ਕਿਉਂਕਿ ਮੌਸਮ ਤਾਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਤਾਂ ਅਲੱਗ ਅਲੱਗ ਤਰ੍ਹਾਂ ਦੇ ਮੌਸਮ ਨੇ, ਹੈ ਨਾ, ਮੌਸਮ ਬਦਲਦਾ ਰਹਿੰਦਾ ਹੈ
0: ਜੀ,
1: ਸੋ ਇਹ ਬਦਲਦੇ ਮੌਸਮ ਦੇ ਵਿੱਚ ਪ੍ਰਭਾਵ ਜਿਹੜੇ ਹੈ ਬਦਲਦੇ ਮੌਸਮ ਦੇ ਬੂਟੇ ਦੇ ਉੱਤੇ ਪੈਣੇ
0: ਪੈਂਦੇ ਜੀ, ਪੈਂਦੇ ਵੀ ਆ।
1: ਸੋ ਇਸ ਕਰਕੇ ਜਿਹੜੇ ਤਾਂ ਨਵੇਂ ਲਾਏ ਬੂਟੇ ਹੈ ਉਹਨਾਂ ਦੇ ਢੰਗ ਤਰੀਕੇ ਰੱਖ ਰਖਾਵ ਦੇ ਉਹ ਅਲੱਗ ਹੈ, ਜਿਹੜੇ ਪੱਕੇ ਬੂਟੇ ਹੈ ਪਲੇ ਹੋਏ ਬੂਟੇ ਹੈ ਉਹਨਾਂ ਦੇ ਅਲੱਗ ਹੈ, ਉਹਨਾਂ ਦੀਆਂ ਲੋੜਾਂ ਵੀ ਅਲੱਗ ਹੈ
0: ਜੀ।
1: ਸੋ ਰੰਗਾ ਸਿੰਘ ਜੀ, ਇਹੀ ਹੈ ਕਿ ਮੁੱਢਲੀ ਅਵਸਥਾ ਦੇ ਵਿੱਚ ਜਿਹੜਾ ਆਪਾਂ ਇਹਨਾਂ ਨੂੰ ਬਚਾ ਕੇ ਲੈ ਕੇ ਜਾਣਾ ਹੈ, ਜਦ ਤੱਕ ਬੂਟਾ ਫਲ ਦੇਣਾ ਸ਼ੁਰੂ ਨਹੀਂ ਕਰਦਾ ਤਦ ਤੱਕ ਤਾਂ ਜਿੱਦਾਂ ਕਹਿੰਦੇ ਵੀ ਅੱਖ ਸਾਡੀ ਬਹੁਤ ਚੁਕੰਨੇ ਰਹਿਣ ਦੀ ਸਾਨੂੰ ਲੋੜ ਹੈ।
0: ਬਿਲਕੁਲ ਜੀ, ਤੁਸੀਂ ਸੱਚ ਆਖਿਆ। ਇਹਦੇ ਨਾਲ ਇਹ ਆ ਕਿ ਗਾਂ ਬਰਸਾਤਾਂ ਵੀ ਆਉਣੀਆਂ ਨੇ ਔਰ ਫਲ ਜਿਹੜਾ ਉਹ ਮਿੱਠਾ ਹੁੰਦਾ, ਇਹਨੂੰ ਕੀੜਾ ਬਹੁਤ ਜਲਦੀ ਪੈਂਦਾ ਹੈ।
1: ਕੋਈ ਵੀ ਫਸਲ ਹੈ ਰੰਗਾ ਸਿੰਘ ਜੀ, ਹੁਣ ਤਾਂ ਵਾਤਾਵਰਨ ਹੀ ਐਸਾ ਹੋ ਗਿਆ, ਹਰ ਇੱਕ ਨੂੰ ਕੀੜਾ ਪੈਂਦਾ ਹੈ,
0: ਪੈਂਦਾ ਜੀ ਪੈਂਦਾ।
1: ਜਿੰਨੀਆਂ ਚੀਜ਼ਾਂ ਨੂੰ ਅਸੀਂ ਤੋਕੋ ਨਹੀਂ ਕਰਦੇ ਸੀ ਵੀ ਇਹਨਾਂ ਨੂੰ ਵੀ ਕੋਈ ਕੀਟ ਪਤੰਗ, ਉਹਨਾਂ ਨੂੰ ਵੀ ਕੀਟ ਪਤੰਗ ਪੈਣ ਲੱਗ ਗਿਆ, ਕਿਉਂਕਿ ਵਾਤਾਵਰਨ ਹੀ ਅਸੀਂ ਇੰਨਾ ਜ਼ਿਆਦਾ ਖਰਾਬ ਕਰ ਲਿਆ। ਸੋ ਹੁਣ ਬੱਚਿਆਂ ਨੂੰ ਇਹ ਵੀ ਕੀੜੇ ਮਕੌੜਿਆਂ ਤੋਂ ਤਾਂ ਆਪਾਂ ਬਚਾ ਹੀ ਸਕਦੇ ਹਾਂ, ਹੋਰ ਤਾਂ ਕੋਈ ਹੱਲ ਹੈ,
0: ਹੋਰ ਕੋਈ ਹੱਲ ਨਹੀਂ। ਬਿਲਕੁਲ।
1: ਸੋ ਇਹ ਹੈ ਵੀ ਜਿਹੜੇ ਵੀ ਲਿਹਾਜ਼ ਦੇ ਨਾਲ ਸਮੇਂ ਦੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿਹੜੇ ਵੱਖ ਵੱਖ ਸਮਿਆਂ ਦੇ ਵਿੱਚ ਕੀੜੇ ਮਕੌੜੇ ਹੱਲਾ ਕਰਦੇ ਹੈ, ਕਈ ਕੀੜੇ ਤਾਂ ਐਸੇ ਢੀਠ ਆ ਸਾਰਾ ਸਾਲ ਹੀ ਲੱਗੇ ਰਹਿੰਦੇ ਆ
0: ਸਹੀ ਗੱਲ,
1: ਆਪਣੀ ਕੋਸ਼ਿਸ਼ 'ਚ ਉਹਨਾਂ ਨੇ ਆਪਣਾ ਕੰਮ ਜਾਰੀ ਰੱਖਣਾ ਹੈ, ਕੋਈ ਥੱਕਦੇ ਨਹੀਂ ਅੱਕਦੇ ਨਹੀਂ, ਉਹਨਾਂ ਦਾ ਕੰਮ ਹੀ ਇਹ ਹੈ।
0: ਬਿਲਕੁਲ।
1: ਜੀਵਨ ਚੱਕਰ ਉਹਨਾਂ ਦਾ ਇਸ ਤਰ੍ਹਾਂ ਦਾ ਹੈ। ਸੋ ਇਸ ਕਰਕੇ ਆਪਾਂ ਰੰਗਾ ਸਿੰਘ ਜੀ, ਮੋਟੀ ਜੀ ਗੱਲ ਤਾਂ ਇਹ ਹੈ ਕਿ ਆਪਾਂ ਅਵੇਸਲੇ ਨਹੀਂ ਹੋਣਾ,
0: ਨਾ ਨਾ ਨਾ, ਚੁਕੰਨੇ ਰਹਿਣਾ ਹਰ ਵੇਲੇ।
1: ਇਹ ਚੀਜ਼ ਦੇ ਵਿੱਚ ਤੁਹਾਡਾ ਅਵੇਸਲਾਪਣ ਜਾਂ ਜਿਹਦਾ ਅੰਗਰੇਜ਼ੀ 'ਚ ਕਹਿੰਦੇ ਡਿਪੈਂਡੈਂਸੀ, ਨਿਰਭਰਤਾ, ਤੁਸੀਂ ਆਪਣੇ ਕੰਮੇ ਨੂੰ ਕਹਿਤਾ, ਤੁਸੀਂ ਕਹਿਤਾ ਵੀ ਦੇਖ ਆਈ, ਉਹਦਾ ਦੇਖਣ ਦਾ ਢੰਗ ਤਰੀਕਾ ਅਸੀਂ ਕੰਮੇ 'ਚ ਕੋਈ ਨੁਕਸ ਨਹੀਂ ਕੱਢਦੇ
0: ਨਾ,
1: ਆਪਾਂ ਇਹ ਨਹੀਂ ਕਹਿੰਦੇ ਵੀ ਉਹਨੂੰ ਪਤਾ ਨਹੀਂ ਹੈ, ਪਰ ਉਹਦਾ ਨਜ਼ਰੀਆ ਅਲੱਗ ਤਰ੍ਹਾਂ ਦਾ ਹੋਊਗਾ,
0: ਆਪਣਾ ਨਜ਼ਰੀਆ ਅਲੱਗ,
1: ਉਹਨੇ ਅਲੱਗ ਤਰ੍ਹਾਂ ਨਾਲ ਦੇਖਣਾ ਹੈ, ਮਾਹਰ ਨੇ ਅਲੱਗ ਤਰ੍ਹਾਂ ਨਾਲ ਦੇਖਣਾ, ਤੁਸੀਂ ਅਲੱਗ ਤਰ੍ਹਾਂ ਨਾਲ ਦੇਖਣਾ, ਕਿਉਂਕਿ ਇਹ ਬੜੀ ਮਹੀਨ ਚੀਜ਼ ਹੈ ਫਲਦਾਰ ਬੂਟੇ। ਇਹਨਾਂ ਦੇ ਪੱਤਿਆਂ ਤੋਂ ਆਪਾਂ ਨੇ ਅੰਦਾਜ਼ਾ ਲਾਉਣਾ ਹੈ, ਤਣੇ ਤੋਂ ਅੰਦਾਜ਼ਾ ਲਾਉਣਾ ਹੈ, ਜਿਹੜੀਆਂ ਸ਼ਾਖਾ ਨੇ ਉਹਨਾਂ ਤੋਂ ਅੰਦਾਜ਼ਾ ਲਾਉਣਾ ਹੈ ਕਿ ਸਮੱਸਿਆ ਕਿੱਥੇ ਹੈ। ਰੰਗਾ
0: ਬਿਲਕੁਲ ਬਿਲਕੁਲ ਸਹੀ ਆਖਿਆ।
1: ਕਈ ਵਾਰੀ ਪੱਤਾ ਬੜਾ ਚਮਕਦਾਰ ਹੁੰਦਾ ਲੱਗਦਾ ਸਾਨੂੰ, ਕੋਈ ਸ਼ਾਖਾ ਦੇ ਵਿੱਚ ਕੋਈ ਸਮੱਸਿਆ ਆਈ ਹੁੰਦੀ ਹੈ, ਤਣੇ ਦੇ ਵਿੱਚ ਕੋਈ ਸਮੱਸਿਆ ਆਈ ਹੁੰਦੀ ਹੈ। ਸੋ ਇਸ ਕਰਕੇ ਬੱਚਿਆਂ ਵਾਲਿਓ, ਇਹਦੇ 'ਚ ਕਿਤੇ ਵੀ ਬੇਗੌਰੀ ਅਲਗਰਜ਼ੀ ਅੰਦਾਜ਼ਾ ਨਹੀਂ, ਇਹ 'ਚ ਅੰਦਾਜ਼ਾ ਨਹੀਂ ਚੱਲਦਾ, ਇਹਦੇ 'ਚ ਪੱਕਾ ਪ੍ਰਮਾਣ ਹੋਣਾ ਚਾਹੀਦਾ ਕਿ ਸਾਡੇ ਬਲਦਾਰ ਬੂਟੇ ਨੂੰ ਫਲਾਂ ਸਮੱਸਿਆ ਹੈ, ਫਿਰ ਤੁਸੀਂ ਉਹਦੀ ਫੋਟੋ ਖਿੱਚੋ, ਉਹਨੂੰ ਵਟਸਐਪ ਦੇ ਜ਼ਰੀਏ ਜਿਹੜੇ ਆਪਣੇ ਕੋਲ ਬਾਗਬਾਨੀ ਦੇ ਮਾਹਰ ਬੈਠੇ ਆ ਉਹਨਾਂ ਨੂੰ ਭੇਜੋ, ਫਿਰ ਉਹ ਤੁਹਾਨੂੰ ਦੱਸਣਗੇ ਕਿ ਆਹ ਸਿਫਾਰਸ਼ ਕੀਤਾ ਜ਼ਹਿਰ ਹੈ, ਇੰਨੀ ਇਹਦੀ ਮਾਤਰਾ ਹੈ, ਇੰਨਾ ਪਾਣੀ ਹੈ, ਇਸ ਨੋਜ਼ਲ ਨਾਲ ਆਪਾਂ ਸਪਰੇਅ ਕਰਨਾ।
0: ਬਿਲਕੁਲ ਜੀ, ਵੇਖੋ ਕੱਚੇ ਅਤੇ ਪੱਕੇ ਫਲਾਂ 'ਚ ਫਰਕ ਹੁੰਦਾ,
1: ਹਾਂ,
0: ਉਹਨਾਂ ਲਈ ਵੀ ਆਪਾਂ ਧਿਆਨ ਰੱਖਣਾ ਕਿ ਕੱਚੇ ਜਿਹੜੇ ਫਲ ਆ ਉਹਨਾਂ ਵੱਲ ਕੀ ਤਵੱਜੋ ਦੇਣੀ ਆ ਅਤੇ ਪੱਕੇ ਵੱਲ ਕੀ ਤਵੱਜੋ।
1: ਬਿਲਕੁਲ ਰੰਗਾ ਸਿੰਘ ਜੀ, ਦੇਖੋ ਇਹੀ ਹੈ ਫਲਦਾਰ ਬੂਟਿਆਂ ਦੇ ਵਿੱਚ ਤਾਂ ਇਹੀ ਹੈ ਕਿ ਇਹਨਾਂ ਦੇ ਵਿੱਚ ਫਲ ਦਾ ਬਿਰਲਾ ਕਰਨਾ ਵੀ ਆ ਜਾਂਦਾ ਹੈ, ਕਾਂਟ ਛਾਂਟ ਵੀ ਆ ਜਾਂਦੀ ਹੈ। ਮੈਂ ਉਹੀ ਕਿਹਾ ਨਾ ਕਿ ਇਹਨਾਂ ਦੇ ਵਿੱਚ ਤਾਂ ਹਰ ਸਮੇਂ ਦੇ ਲਿਹਾਜ਼ ਨਾਲ ਸਾਡੇ ਢੰਗ ਤਰੀਕੇ ਬਦਲਦੇ ਰਹਿੰਦੇ ਹੈ, ਮੌਸਮ ਬਦਲਦਾ, ਪਾਣੀ ਦੀਆਂ ਲੋੜਾਂ ਬਦਲਦੀਆਂ, ਪਾਣੀ ਮੁੱਢਲੀ ਚੀਜ਼ ਹੈ ਜਿੱਦਾਂ ਆਪਾਂ ਕਹਿੰਦੇ, ਬਹੁਤ ਸਾਰੀਆਂ ਸਮੱਸਿਆਵਾਂ ਪਾਣੀ ਤੋਂ ਪੈਦਾ ਹੋ ਜਾਂਦੀਆਂ ਨੇ
0: ਜੀ।
1: ਹੁਣ ਪਾਣੀ ਵਕਤ ਦੇ ਲਿਹਾਜ਼ ਨਾਲ ਬੂਟੇ ਨੂੰ ਰੰਗਾ ਸਿੰਘ ਜੀ ਨਾ ਮਿਲਿਆ ਤੇ ਬੂਟੇ ਦਾ ਨੁਕਸਾਨ ਹੋ ਜਾਣਾ ਹੈ,
0: ਸਹੀ ਗੱਲ।
1: ਸੋ ਇਸ ਕਰਕੇ ਫਿਰ ਹਵਾ ਹੈ ਨਾ, ਹਨੇਰੀਆਂ ਵੀ ਚੱਲਣੀਆਂ ਹੈ, ਝੱਖੜ ਆਉਣੇ ਹੈ, ਹੁਣ ਛੋਟਾ ਬੂਟਾ ਹੈ ਉਹਨੇ ਮੁਕਾਬਲਾ ਕਰ ਨਹੀਂ ਸਕਣਾ,
0: ਬਿਲਕੁਲ
1: ਉਹਨੇ ਡਿੱਗ ਪੈਣਾ ਹੈ, ਉਹਨੂੰ ਆਪਾਂ ਨੇ ਸੋਟੀ ਦਾ ਸਹਾਰਾ ਵੀ ਦੇਣਾ, ਸੰਭਾਲਣਾ ਨਹੀਂ ਭਾਈ ਟੁੱਟ ਨਾ ਜਾਵੇ। ਫਿਰ ਬਹੁਤ ਜ਼ਿਆਦਾ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਮੌਸਮ ਦਾ ਗਰਮੀ ਦਾ

0: ਪ੍ਰਭਾਵ ਹੈ ਉਹਨੇ ਵੀ ਬੂਟੇ ਨੂੰ ਜਿਹੜਾ ਹੈ ਲੂਣਾ ਹੈ। ਸੋ
1: ਜੀ
0: ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਜਿੱਦਾਂ ਤੁਸੀਂ ਬਾਕੀ ਜ਼ਿਕਰ ਕੀਤਾ ਸੀ ਨਾ ਕਿ ਕੀਟ ਪਤੰਗ ਜਿਹੜਾ ਹੈ, ਸਿੱਲਾ ਹੈ, ਸੁਰੰਗੀ ਕੀੜਾ ਹੈ, ਚਿੱਟੀ ਮੱਖੀ, ਕਾਲੀ ਮੱਖੀ ਇਹ ਹੈ, ਇਹ ਤੋਂ ਇਲਾਵਾ ਚੇਪਾ ਹੈ, ਮਾਈਟ ਹੈ, ਪੱਤਾ ਲਪੇਟ ਸੁੰਡੀ ਹੈ, ਪੌਦਿਆਂ ਦੀ ਛਿੱਲ ਖਾਣ ਵਾਲੇ ਸੁੰਡ ਹੈ, ਭੂਹੀ ਜੂੰ ਹੈ, ਮਿਲੀ ਬੱਗ ਹੈ, ਇਹ ਅਲੱਗ ਅਲੱਗ ਤਰ੍ਹਾਂ ਦੇ ਕੀੜੇ ਹੈ ਰੰਗਾ ਸਿੰਘ ਜੀ ਜਿਹੜੇ ਸਾਡੇ ਬੂਟਿਆਂ ਦਾ ਨੁਕਸਾਨ ਕਰਦੇ ਹੈ
1: ਜੀ। ਅਤੇ ਇਹਨਾਂ ਵਾਸਤੇ ਫਿਰ ਇਲਾਜ ਕੀ ਕਰਨਾ?
0: ਬਿਲਕੁਲ ਦੇਖੋ ਜੀ, ਇਲਾਜ ਤਾਂ ਕਰਨਾ ਹੀ ਪੈਣਾ, ਇਲਾਜ ਨਾਲੋਂ ਪਰਹੇਜ਼ ਚੰਗਾ। ਪਹਿਲੀ ਗੱਲ ਤਾਂ ਉਹੀ ਹੈ ਕਿ ਇੱਕ ਤਾਂ ਆਪਾਂ ਨੇ ਇਹ ਦੇਖਣਾ ਕਿ ਹੱਲਾ ਜਿਹੜਾ ਹੈ ਉਹਦਾ ਇਕਨੋਮਿਕ ਜਿੱਦਾਂ ਆਪਾਂ ਕਹਿੰਦੇ ਕਿ ਥ੍ਰੈਸ਼ਹੋਲਡ, ਆਰਥਿਕ ਕਗਾਰ, ਉਸ ਲਿਹਾਜ਼ ਨਾਲ ਆਪਾਂ ਅੱਜ ਕੱਲ੍ਹ ਤਾਂ ਦੇਖੋ ਢੰਗ ਤਰੀਕੇ ਸਾਡੇ ਕੋਲ ਜੈਵਿਕ ਵੀ ਆ ਗਏ ਹੈ, ਐਸੇ ਘੋਲ ਆ ਗਿਆ ਜਿਹਨਾਂ ਦਾ ਆਪਾਂ ਛਿੜਕਾਅ ਕਰ ਦਿੰਦੇ ਹਾਂ। ਸੋ ਪਹਿਲੀ ਤਾਂ ਰਸਾਇਣਾਂ ਤੋਂ ਬਚੋ, ਕੋਸ਼ਿਸ਼ ਕਰੋ ਕਿ ਅਸੀਂ ਰਸਾਇਣਾਂ ਵੱਲ ਨਾ ਜਾਈਏ। ਫਿਰ ਵੀ ਜੇ ਰੰਗਾ ਸਿੰਘ ਜੀ ਆਪਾਂ ਨੂੰ ਜਾਣਾ ਪੈਂਦਾ ਹੈ, ਜਿੱਦਾਂ ਹੁਣ ਆਪਾਂ ਸਿੱਲੇ ਦੀ ਗੱਲ ਕਰਦੇ ਹਾਂ, ਇਹਦੇ ਪੂੰਗ ਅਤੇ ਵੱਡੇ ਕੀੜੇ ਨੁਕਸਾਨ ਕਰਦੇ ਹੈ
1: ਜੀ।
0: ਸਲੇਟੀ ਰੰਗ ਦੇ ਚੁਸਤੀ ਨਾਲ ਉੱਡਣ ਵਾਲੇ ਹੁੰਦੇ ਹੈ ਔਰ ਪੱਤਿਆਂ ਦੇ ਉੱਪਰ ਨਾ ਖੰਭ ਬੰਦ ਕਰਕੇ ਪਿਛਲਾ ਸਿਰਾ ਉੱਪਰ ਚੁੱਕ ਕੇ ਬੈਠਦੇ ਹੈ,
1: ਠੀਕ
0: ਜਹਾਜ਼ ਵਾਂਗੂ। ਅਤੇ ਪੂੰਗ ਅਤੇ ਵੱਡੇ ਕੀੜੇ ਦੋਵੇਂ ਹੀ ਅੱਖਾਂ, ਪੱਤਿਆਂ ਅਤੇ ਨਵੀਆਂ ਟਾਹਣੀਆਂ ਦਾ ਰਸ ਚੂਸਦੇ ਹੈ, ਸਿੱਟੇ ਵਜੋਂ ਪੱਤੇ ਇਕੱਠੇ ਹੋਣੇ, ਟਾਹਣੀਆਂ ਸੁੱਕਣੀਆਂ, ਇਹ ਸ਼ੁਰੂ ਹੋ ਜਾਂਦੀਆਂ
1: ਜੀ।
0: ਇਹ ਕੀੜਾ ਬੱਚਿਆਂ ਵਾਲੇ ਉਹ ਗ੍ਰੀਨਿੰਗ ਬਿਮਾਰੀ ਵੀ ਫੈਲਾਉਂਦਾ ਹੈ, ਬਿਮਾਰੀ ਨੂੰ ਪੈਦਾ ਕਰਦਾ ਹੈ,
1: ਠੀਕ।
0: ਸੋ ਇਹ ਮੋਟੀਆਂ ਦੀਆਂ ਨਿਸ਼ਾਨੀਆਂ ਹੈ ਕਿ ਤਾਂ ਹੀ ਮੈਂ ਕਿਹਾ ਸੀ ਨਾ ਵੀ ਭਾਈ ਪੱਤੇ, ਸ਼ਾਖਾਵਾਂ, ਸਾਰੀਆਂ ਚੀਜ਼ਾਂ ਨੂੰ ਧਿਆਨ ਨਾਲ ਦੇਖਣਾ ਕਿੱਥੇ ਕੋਈ ਨੁਕਸਾਨ ਹੋ ਰਿਹਾ ਹੈ। 200 ਮਿਲੀਲੀਟਰ ਆਪਣੇ ਕੋਲ ਕ੍ਰੋਕੋਡਾਈਲ ਹੈ ਦਵਾਈ
1: ਜੀ,
0: ਕੌਨਫੀਡੋਰ ਹੈ, ਅਤੇ ਇਹ 17.8 SL ਦਵਾਈ ਹੈ, ਜਾਂ 160 ਗ੍ਰਾਮ ਐਕਟਾਰਾ, 2 ਤਾਰਾ 25 WG ਇਹ ਲੈ ਸਕਦੇ ਹਾਂ ਆਪਾਂ, ਅਤੇ 6.25 ਲੀਟਰ ਮੈਕ ਹੈ ਆਪਣੇ ਕੋਲ, 500 ਲੀਟਰ ਪਾਣੀ 'ਚ ਘੋਲ ਕੇ ਛਿੜਕਾਅ ਕਰਨਾ, ਲੈਣੀ ਇੱਕ ਦਵਾਈ ਹੈ ਰੰਗਾ ਸਿੰਘ ਜੀ, ਇਹ ਨਹੀਂ ਵੀ ਆਪਾਂ ਇੰਨੇ ਨਾਂ ਦੱਸਦੇ ਸਾਰੀਆਂ ਲੈ ਲੈਣੀਆਂ ਨੇ
1: ਨਾ ਜੀ ਨਾ।
0: ਅਤੇ ਇਸ ਕਰਕੇ ਬੱਚਿਆਂ ਵਾਲਿਓ ਇਹ ਤਾਂ ਹੈ ਇਹਦੀਆਂ ਦਵਾਈਆਂ। ਇਸੇ ਤਰ੍ਹਾਂ ਸੁਰੰਗੀ ਕੀੜਾ ਹੈ, ਇਹਦੇ ਲਈ ਆਪਣੇ ਕੋਲ 200 ਮਿਲੀਲੀਟਰ ਕ੍ਰੋਕੋਡਾਈਲ ਹੈ, ਕੌਨਫੀਡੋਰ ਹੈ, ਇਹ ਵੀ 500 ਲੀਟਰ ਪਾਣੀ ਆਪਾਂ ਨੇ ਲੈਣਾ ਹੈ,
1: ਬਿਲਕੁਲ ਠੀਕ।
0: ਅਤੇ ਸੁਰੰਗੀ ਕੀੜਾ ਜਿਹੜਾ ਬੱਚਿਆਂ ਵਾਲਿਓ ਇਹ ਨਾ ਨਵੇਂ ਬੂਟਿਆਂ ਦੇ ਨਿਕਲ ਰਹੇ ਪੱਤਿਆਂ ਦੇ ਸਮੇਂ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਹੈ, ਅਤੇ ਨਰਮ ਟਾਹਣੀਆਂ, ਵਿੰਗੀਆਂ, ਟੇਢੀਆਂ, ਚਿੱਟੀਆਂ, ਚਮਕਦਾਰ ਸੁਰੰਗਾਂ ਇਹਨਾਂ 'ਚ ਬਣਾਉਂਦਾ, ਅਤੇ ਹਮਲੇ ਤੋਂ ਪ੍ਰਭਾਵਿਤ ਪੱਤੇ ਝੋੜ ਮੋੜ ਹੋ ਜਾਂਦੇ ਆ, ਇਹ ਦੇਖਣਾ ਪੱਤੇ ਝੋੜੇ ਮੋੜੇ ਆ, ਬਹੁਤ ਜ਼ਿਆਦਾ ਹਮਲੇ ਦੀ ਸੂਰਤ 'ਚ ਨਾ ਸਾਰੇ ਪੱਤੇ ਝੜ ਵੀ ਜਾਂਦੇ ਆ
1: ਜੀ।
0: ਅਤੇ ਆਮ ਤੌਰ 'ਤੇ ਜਿਹੜਾ ਆਪਾਂ ਇਹ ਦੇਖਦੇ ਹਾਂ ਵੀ ਇਹ ਵੀ ਨਾ ਤਕਰੀਬਨ ਸਾਰਾ ਸਾਲ ਵਾਂਗੂ ਹੀ ਰਹਿੰਦਾ ਰੰਗਾ ਸਿੰਘ ਜੀ, ਕੁਛ ਸਮਿਆਂ ਦੇ ਵਿੱਚ ਜ਼ਿਆਦਾ ਪ੍ਰਭਾਵ ਦਿਖਾਉਂਦਾ ਹੈ, ਪਰ ਹੱਲਾ ਇਹਦਾ ਸਾਰਾ ਸਾਲ ਹੀ ਤਕਰੀਬਨ ਕਰਦਾ ਹੈ,
1: ਠੀਕ।
0: ਇਸੇ ਤਰ੍ਹਾਂ ਬੱਚਿਆਂ ਵਾਲਿਓ ਆਪਣੇ ਕੋਲ ਚਿੱਟੀ ਮੱਖੀ ਅਤੇ ਕਾਲੀ ਮੱਖੀ ਹੈ, ਇਹਦੇ 'ਚ ਇਹੀ ਹੈ ਵੀ ਗੰਭੀਰ ਹਮਲੇ ਹੇਠ ਆਏ ਪੱਤੇ ਕੱਟ ਕੇ ਨਸ਼ਟ ਕਰ ਦਿਓ, ਪੱਤਿਆਂ 'ਤੇ ਇਹਦਾ ਹਮਲਾ ਹੁੰਦਾ ਹੈ। ਗੱਲ ਰੰਗਾ ਸਿੰਘ ਜੀ ਇਹੀ ਹੈ ਕਿ ਤਾਂ ਸਿਫਾਰਸ਼ ਕੀਤੀ ਜ਼ਹਿਰ, ਉਹਦੀ ਮਾਤਰਾ ਔਰ ਪਾਣੀ ਦੀ ਮਿਕਦਾਰ,
1: ਪਾਣੀ ਦੀ ਮਿਕਦਾਰ,
0: ਅਤੇ ਜਿਹੜਾ ਪਹਿਲੀ ਵਾਰੀ ਤੁਸੀਂ ਛਿੜਕਾਅ ਕੀਤਾ ਅਤੇ ਉਹ ਤੋਂ ਗੁਰੇਜ਼ ਪਰਹੇਜ਼ ਕਰੋ, ਇਹ ਚੰਗੀ ਗੱਲ ਹੈ,
1: ਦਵਾਈ ਬਦਲ ਲਓ,
0: ਦਵਾਈ ਬਦਲ ਲਓ। ਅਤੇ ਇਹ ਆਪਾਂ ਸਰਵੇਖਣ ਕਰਕੇ ਪਹਿਲਾਂ ਦੇਖਣਾ ਹੱਲਾ ਕਿੰਨਾ ਹੈ, ਕਿੱਥੇ ਹੈ, ਉਹੀ ਵੀ ਪ੍ਰਮਾਣ ਦੋ, ਜਿਹੜਾ ਪ੍ਰਤੱਖ ਕਰ ਲਓ ਉਸ ਚੀਜ਼ ਨੂੰ,
1: ਬਿਲਕੁਲ।
0: ਚੱਲੀਏ ਆਪਾਂ,
1: ਚੱਲੀਏ ਜੀ,
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣਿਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸਕਾਨ ਪ੍ਰੋਗਰਾਮ ਚ ਆਓ ਸਰਵਣ ਕਰੀਏ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 88ਵੀਂ ਕੜੀ।

ਮਾਨਸਕਾਨ ਪ੍ਰੋਗਰਾਮ 'ਚ ਤੁਸੀਂ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 88ਵੀਂ ਕੜੀ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪਰਿਚੈ ਤਹਿਤ ਸੁਣੋ ਸਾਡੇ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸਵੇਰੇ 7:02 'ਤੇ ਤੁਸੀਂ ਸਾਡਾ ਮਾਰਨਿੰਗ ਸ਼ੋ ਸੋਹਣੀ ਸਵੇਰ ਸੁਣੋਗੇ। ਸਵੇਰੇ 8:40 'ਤੇ ਤੁਹਾਨੂੰ ਪੰਜਾਬੀ ਫਿਲਮਾਂ 'ਚੋਂ ਗੀਤ ਸੁਣਾਵਾਂਗੇ। ਪ੍ਰੋਗਰਾਮ ਹੋਏਗਾ ਮਹਿਕ ਪੰਜਾਬ ਦੀ। ਸਵੇਰੇ 9:02 'ਤੇ ਸੁਣੋ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰਸ।

ਅੱਜ ਦੇ ਪ੍ਰੋਗਰਾਮ ਚ ਤੁਸੀਂ ਸੁਣੋਗੇ ਪੰਡਿਤ ਹਰੀ ਪ੍ਰਸਾਦ ਚੌਰਸੀਆ ਦਾ ਬਾਂਸੁਰੀ ਤੇ ਵਜਾਇਆ ਰਾਗ ਅਹੀਰ ਭੈਰਵ। NCERT ਵੱਲੋਂ ਸਪੌਂਸਰਡ ਪ੍ਰੋਗਰਾਮ ਉਮੰਗ ਸਵੇਰੇ 9:30 ਵਜੇ ਪ੍ਰਸਾਰਿਤ ਕੀਤਾ ਜਾਏਗਾ। ਸਵੇਰੇ 10:02 ਤੇ ਤੁਸੀਂ ਲਾਈਵ ਫੋਨ ਇਨ ਫਰਮਾਇਸ਼ੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਸੁਣੋਗੇ। ਇਸ ਪ੍ਰੋਗਰਾਮ ਚ ਤੁਸੀਂ ਫੋਨ ਕਰਕੇ ਆਪਣੀ ਪਸੰਦ ਦੇ ਫਿਲਮੀ ਗੀਤ ਸੁਣਦੇ ਹੋ। ਸਾਡਾ ਫੋਨ ਨੰਬਰ ਹੋਏਗਾ 0181 23 42 173।

0: ਇਸ ਪ੍ਰੋਗਰਾਮ 'ਚ ਤੁਸੀਂ ਫੋਨ ਕਰਕੇ ਆਪਣੀ ਪਸੰਦ ਦੇ ਫਿਲਮੀ ਗੀਤ ਸੁਣਦੇ ਹੋ। ਸਾਡਾ ਫੋਨ ਨੰਬਰ ਹੋਏਗਾ 0181-23-42-173। 11:05 'ਤੇ ਤੁਸੀਂ ਸੁਣੋਗੇ ਆਪਣੀ ਫਰਮਾਇਸ਼ 'ਤੇ ਆਧਾਰਿਤ ਪੰਜਾਬੀ ਗੀਤ। ਪ੍ਰੋਗਰਾਮ ਹੋਏਗਾ ਧਮਕ ਜਲੰਧਰ ਪੈਂਦੀ। ਇਸ ਪ੍ਰੋਗਰਾਮ 'ਚ ਤੁਸੀਂ ਵਟਸਐਪ ਮੈਸੇਜ ਕਰਕੇ ਆਪਣੀ ਪਸੰਦ ਦੇ ਪੰਜਾਬੀ ਗੀਤ ਸੁਣਦੇ ਹੋ। ਵਟਸਐਪ ਮੈਸੇਜ ਕਰਨ ਲਈ ਸਾਡਾ ਨੰਬਰ ਹੋਏਗਾ 94-655-36-077। ਅਤੇ ਇਹ ਜਿਹੜੇ ਵਟਸਐਪ ਮੈਸੇਜਿਸ ਨੇ ਇਹ ਤੁਹਾਨੂੰ ਸਵੇਰੇ 10 ਵਜੇ ਤੋਂ 10:30 ਵਜੇ ਦੇ ਦਰਮਿਆਨ ਕਰਨੇ ਹੋਣਗੇ। ਪਰਿਵਾਰਕ ਪ੍ਰੋਗਰਾਮ ਵਸਦੇ ਵਿਹੜੇ ਦੁਪਹਿਰ 12:05 'ਤੇ। ਅੱਜ ਦੇ ਪ੍ਰੋਗਰਾਮ 'ਚ ਸਿਲਸਿਲਾ ਉਮਰਾਂ ਦੇ ਪੈਂਡੇ ਪ੍ਰਸਾਰਿਤ ਕੀਤਾ ਜਾਏਗਾ। ਇਸ ਤਹਿਤ ਅੱਜ ਤੁਸੀਂ ਜਗਤਾਰ ਸਿੰਘ ਕੱਟੂ ਹੋਰਾਂ ਦੇ ਨਾਲ ਕੀਤੀ ਇੱਕ ਮੁਲਾਕਾਤ ਸੁਣੋਗੇ। ਸੁਰਖੀਆਂ 'ਚ ਔਰਤ ਸਿਲਸਿਲਾ ਪ੍ਰਸਾਰਿਤ ਕੀਤਾ ਜਾਏਗਾ। ਗੁਣਕਾਰੀ ਰਸੋਈ ਸਿਲਸਿਲਾ ਵੀ ਸੁਣੋਗੇ। ਦੁਪਹਿਰ 1:15 ਵਜੇ ਤੁਸੀਂ ਸੁਣਦੇ ਹੋ ਫਿਲਮੀ ਗੀਤਾਂ ਦਾ ਪ੍ਰੋਗਰਾਮ ਫੌਜੀ ਵੀਰਾਂ ਲਈ। ਇਹ ਪ੍ਰੋਗਰਾਮ ਦੁਪਹਿਰ 2:15 ਵਜੇ ਤੱਕ ਪ੍ਰਸਾਰਿਤ ਕੀਤਾ ਜਾਏਗਾ। ਦੁਪਹਿਰ 2:30 ਵਜੇ ਲੋਕ ਗੀਤਾਂ ਦਾ ਪ੍ਰੋਗਰਾਮ ਰੰਗਲੀ ਧਰਤੀ। ਅੱਜ ਦੇ ਪ੍ਰੋਗਰਾਮ 'ਚ ਕਲਾਕਾਰ ਹੋਣਗੇ ਸੁਨੀਤਾ ਬਾਬੂ। ਦੁਪਹਿਰ 3:00 ਵਜੇ ਤੁਸੀਂ ਸਾਡੇ DTH ਚੈਨਲ ਤੋਂ ਸੁਣੋਗੇ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਸ਼ਾਮ 4:02 'ਤੇ ਸੁਫੈਨਾ ਕਲਾਮ ਪ੍ਰੋਗਰਾਮ 'ਚ ਤੁਹਾਨੂੰ ਸਵਰਨ ਨੂਰਾਂ ਦੀ ਆਵਾਜ਼ 'ਚ ਸੂਫੀ ਬੋਲ ਸੁਣਾਵਾਂਗੇ। ਸ਼ਾਮ 4:30 ਵਜੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਅਤੇ ਸ਼ਾਮ 5:30 ਵਜੇ ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਦਾ ਸਮਾਂ ਸ਼ਾਮ 6:30 ਵਜੇ ਦਾ। ਅੱਜ ਦੇ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਦੇ ਨਾਲ ਨਾਲ ਡਾਕਟਰ ਰਮਨਦੀਪ ਸਿੰਘ ਖੇਤੀ ਵਪਾਰ ਬਾਰੇ ਜਾਣਕਾਰੀ ਦੇਣਗੇ ਅਤੇ ਤੁਹਾਡੀ ਫਰਮਾਇਸ਼ 'ਤੇ ਆਧਾਰਿਤ ਗੀਤਾਂ ਦਾ ਪ੍ਰੋਗਰਾਮ ਸਭ ਦੀ ਪਸੰਦ ਪੇਸ਼ ਕੀਤਾ ਜਾਏਗਾ। ਰਾਤ 7:40 'ਤੇ ਸਬਰੰਗ ਪ੍ਰੋਗਰਾਮ 'ਚ ਅੱਜ ਕਲਾਮੀ ਸ਼ਾਇਰ ਸਿਲਸਿਲਾ ਹੋਏਗਾ, ਜਿਸ ਤਹਿਤ ਪ੍ਰੇਮ ਕੁਮਾਰ ਨਜ਼ਰ ਹੋਰਾਂ ਦੀਆਂ ਤੁਸੀਂ ਕੁਛ ਰਚਨਾਵਾਂ ਸੁਣੋਗੇ। ਰਾਤ 8:00 ਸੁਣੋ ਜ਼ਿੰਦਗੀ ਹਸੀਨ ਹੈ ਪ੍ਰੋਗਰਾਮ। ਇਸ ਪ੍ਰੋਗਰਾਮ 'ਚ ਤੁਸੀਂ ਫਿਲਮੀ ਗੀਤ ਸੁਣਦੇ ਹੋ। ਰਾਤ 9:15 ਸਾਡੇ ਦਿੱਲੀ ਕੇਂਦਰ ਤੋਂ ਸਪੋਟਲਾਈਟ ਪ੍ਰੋਗਰਾਮ ਦਾ ਪ੍ਰਸਾਰਣ ਹੋਏਗਾ। ਰਾਤ 9:30 ਤੁਹਾਨੂੰ ਪੁਰਾਣੇ ਪੰਜਾਬੀ ਫਿਲਮੀ ਗੀਤ ਸੁਣਾਵਾਂਗੇ। ਰਾਤ 10:02 'ਤੇ ਸੁਰ ਛਨਕਾਰ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਏਗਾ ਅਤੇ ਰਾਤ 10:30 ਤੁਸੀਂ ਸਰਗਮ ਪ੍ਰੋਗਰਾਮ 'ਚ ਫਿਲਮੀ ਗੀਤ ਸੁਣ ਸਕੋਗੇ। ਦੇਰ ਰਾਤ 11:10 'ਤੇ ਤੁਸੀਂ ਸੁਣੋਗੇ ਲਾਈਵ ਫੋਨ ਇਨ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਸੌਗਾਤ। ਸਾਡਾ ਇਹ ਪ੍ਰੋਗਰਾਮ ਦੇਰ ਰਾਤ 11:10 ਤੋਂ ਲੈ ਕੇ ਦੇਰ ਰਾਤ 1:00 ਵਜੇ ਤੱਕ ਪ੍ਰਸਾਰਿਤ ਕੀਤਾ ਜਾਏਗਾ। ਸੋ ਜੀ, ਪਰਿਚੈ ਤਹਿਤ ਇਹ ਸੀ ਸਾਡੇ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6:55 ਹੋ ਰਹੇ ਨੇ। ਕੁਛ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੰਸਕ੍ਰਿਤ ਵਿੱਚ ਸਮਾਚਾਰ ਸੁਣੋਗੇ।
1: ਏਐਮ ਆਕਾਸ਼ਵਾਣੀ ਸੰਪ੍ਰਤੀ ਵਾਰਤਾ ਸ਼੍ਰੂਯੰਤਾਮ ਪ੍ਰਵਾਚਕਃ ਦਿਵਯਾਨੰਦ ਝਾਹ। अथ वार्ताः। प्रधानमंत्री नरेंद्र मोदी गतदिने जनजातीय प्रतिनिधिभिः सह मिलितवान्। ह्यः नवदिल्ल्याम् आयोजितस्य जनजातीय सुरक्षा कल्याण मंचस्य विषये सामाजिक संचार माध्यमेन श्री मोदी उक्तवान् यत् आदिवासी समुदायं प्रति तस्य समर्पणं यथार्थतया प्रशंसनीयम्। केन्द्रीयः गृहसहकारिता मन्त्री अमितशाहः पुनरेकदा अवैध प्रवासिनाम् अभिज्ञानार्थं निर्वासनार्थं सीमा सुरक्षां च सुदृढीकर्तुं सर्वकारस्य प्रतिबद्धतां दृढतया प्रतिपादितवान्। गतवासरे गुजराते गांधीनगरे 40,300 कोटिरूप्यकाणां विकासपरियोजनानाम् उद्घाटनस्य शिलान्यासस्य च अनन्तरं जनसभां सम्बोधयन् श्रीशाहः पश्चिमबङ्गालसर्वकारस्य अपि प्रशंसाम् अकरोत्, यतः शासनेन एकसप्ताहाभ्यन्तरे सीमासुरक्षाबलाय 600 हेक्टर परिमिता भूमिः

ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਅਗਲੀਆਂ ਮੁੱਖ ਖਬਰਾਂ ਤੁਸੀਂ ਸਵੇਰੇ 9 ਵਜੇ ਸੁਣੋਗੇ ਤੇ ਆਕਾਸ਼ਵਾਣੀ ਜਲੰਧਰ ਤੇ। ਹੁਣ ਪ੍ਰੋਗਰਾਮ ਸੋਹਣੀ ਸਵੇਰ।

ਤੁਹਾਡਾ ਦਿਲ ਸੋਹਣੀ ਸਵੇਰ ਨੂੰ ਪੁਕਾਰਦਾ ਅਤੇ ਅਸੀਂ ਪ੍ਰੋਗਰਾਮ ਲੈ ਕੇ ਪਹੁੰਚ ਜਾਂਦੇ ਹਾਂ ਜੀ। ਪ੍ਰੋਗਰਾਮ ਸੁਣਨ ਵਾਲਿਆਂ ਨੂੰ ਬੀਰਿੰਦਰ ਦਾ ਨਮਸਕਾਰ ਹੈ ਜੀ। ਸੋਹਣੀ ਸਵੇਰ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਅਤੇ 8 ਵਜੇ ਤੱਕ ਇਸ ਪ੍ਰੋਗਰਾਮ ਦਾ ਸਾਥ ਤੁਹਾਡੇ ਨਾਲ ਬਣਿਆ ਰਹੇਗਾ। ਸੁਣਾਓ ਜੀ, ਹਾਲ ਚਾਲ, ਸਿਹਤਾਂ, ਸਭ ਕੁਝ ਠੀਕ ਠਾਕ ਹੈ ਨਾ? ਵੈਸੇ ਅੱਜ ਕੱਲ੍ਹ ਦੇ ਦਿਨਾਂ ਦੀ ਸਵੇਰ 'ਤੇ ਐਕਸ਼ਨ ਭਰਪੂਰ ਹੁੰਦੀ ਹੈ। ਬੱਚੇ ਸਕੂਲ ਲਈ ਨਿਕਲ ਰਹੇ ਨੇ, ਦਫ਼ਤਰਾਂ ਦਾ ਟਾਈਮ ਜਦੋਂ ਦਾ 7:30 ਵਜੇ ਦਾ ਹੋਇਆ, ਇਸ ਕਰਕੇ ਇਸ ਵੇਲੇ ਸਾਰੇ ਜਾਣੇ ਦਫ਼ਤਰਾਂ ਦੇ ਲਈ ਵੀ ਨਿਕਲ ਰਹੇ ਹੋਣਗੇ। ਇੰਨੀ ਸਵਖਤੇ ਨਾ ਦਫ਼ਤਰ ਜਾਂਦੇ ਜਾਂਦੇ ਕੁਛ ਬੰਦੇ ਇਹ ਸੋਚ ਰਹੇ ਨੇ ਕਿ ਯਾਰ ਪਹਿਲਾਂ ਕਿੰਨਾ ਆਰਾਮ ਸੀ, ਆਰਾਮ ਨਾਲ ਉੱਠਦੇ ਸੀ, ਆਰਾਮ ਨਾਲ ਤਿਆਰ ਹੁੰਦੇ ਸੀ, ਹੁਣ ਸਵੇਰੇ ਸਵੇਰੇ ਉੱਠਦਿਆਂ ਹੀ ਭਾਜੜ ਪੈ ਜਾਂਦੀ ਹੈ। ਅਤੇ ਕੁਛ ਬੰਦੇ ਇੱਦਾਂ ਦੇ ਵੀ ਨੇ ਕਿ ਜਿਹੜੇ ਦਫ਼ਤਰ ਜਾਂਦੇ ਜਾਂਦੇ ਇਹ ਸੋਚ ਰਹੇ ਨੇ ਕਿ ਯਾਰ ਆਹ ਦਫ਼ਤਰ ਦਾ ਨਵਾਂ ਟਾਈਮ ਬੜਾ ਵਧੀਆ ਹੋ ਗਿਆ, ਇਸੇ ਬਹਾਨੇ ਅੰਮ੍ਰਿਤ ਵੇਲੇ ਉੱਠ ਜਾਈਦਾ, ਸਾਰੇ ਕੰਮ ਜਲਦੀ ਜਲਦੀ ਨਿਬੜ ਜਾਂਦੇ ਨੇ ਅਤੇ ਸ਼ਾਮ ਵੀ ਆਪਣੀ ਹੁੰਦੀ ਹੈ। ਵੇਖੋ ਜੀ, ਹਰ ਹਾਲਾਤ ਲਈ ਨਾ ਹਰ ਬੰਦੇ ਦੀ ਆਪਣੀ ਹੀ ਸੋਚ ਹੈ, ਅਤੇ ਸਾਡੇ ਲਈ ਚੰਗਾ ਇਹ ਹੈ ਕਿ ਸਾਡੀ ਸੋਚ ਜਿਹੜੀ ਹੈ ਨਾ ਉਹ ਪਾਣੀ ਦੇ ਸੁਭਾਅ ਵਰਗੀ ਹੋਵੇ। ਜਿੱਦਾਂ ਪਾਣੀ ਹਰ ਕਿਸੇ ਚੀਜ਼ 'ਚ ਘੁਲ ਮਿਲ ਜਾਂਦਾ, ਹਰ ਰੰਗ ਵਿੱਚ ਰੰਗਿਆ ਜਾਂਦਾ, ਉਸੇ ਤਰ੍ਹਾਂ ਨਾ ਬੰਦਾ ਵੀ ਹਰ ਸਿਚੁਏਸ਼ਨ, ਹਰ ਹਾਲਾਤ ਦੇ ਰੰਗ ਵਿੱਚ ਰੰਗਿਆ ਜਾਵੇ, ਹਰ ਬਦਲਾਅ ਨੂੰ ਖਿੜੇ ਮੱਥੇ ਸਵੀਕਾਰ ਕਰੇ। ਹੁਣ ਵੇਖ ਲਓ, ਕੁਦਰਤ ਦੇ ਬਦਲਦੇ ਮੌਸਮ, ਦਿਨ ਦਾ ਰਾਤ ਵਿੱਚ ਬਦਲਣਾ ਸਾਨੂੰ ਇਸੇ ਗੱਲ ਦਾ ਸੁਨੇਹਾ ਦਿੰਦਾ ਹੈ ਕਿ ਭਾਈ ਕੁਝ ਵੀ ਇੱਕੋ ਜਿਹਾ ਨਹੀਂ ਰਹਿਣਾ, ਬਦਲਦਾ ਰਹਿਣਾ ਇੱਥੇ। ਸੋ ਹਰ ਬਦਲਾਅ ਦੇ ਨਾਲ ਆਪਣੀ ਸੋਚ ਬਦਲ ਲਈਏ, ਆਪਣਾ ਮਨ ਉਸੇ ਮੁਤਾਬਕ ਢਾਲ ਲਈਏ। ਵੇਖੋ ਜੀ, ਬਦਲਾਅ ਜ਼ਰੂਰੀ ਹੈ,

ਵੇਖੋ ਜੀ, ਇੱਕ ਵਾਰ ਚੀਜ਼ ਗਵਾਚ ਜਾਏ ਨਾ, ਫਿਰ ਜਿੰਨੀ ਮਰਜ਼ੀ ਨਿਗਾਹ ਮਾਰ ਲਓ, ਜਿੰਨੀ ਮਰਜ਼ੀ ਭਾਲ ਕਰ ਲਓ, ਲੱਭਣੀ ਬੜੀ ਔਖੀ ਹੋ ਜਾਂਦੀ। ਸੋ ਕੋਸ਼ਿਸ਼ ਕਰੀਏ ਕਿ ਜੋ ਮਿਲਿਆ, ਜੋ ਸਾਡੇ ਕੋਲ ਹੈ, ਉਹ ਗੁਆਚੇ ਨਾ। ਜ਼ਿੰਦਗੀ ਨੇ ਜੋ ਬੋਰਡ ਦੀ ਛਾਂ ਵਰਗੇ ਠੰਡੇ ਮਿੱਠੇ ਰਿਸ਼ਤੇ ਦਿੱਤੇ ਨੇ, ਇਹ ਸਾਂਭ ਕੇ ਰੱਖੀਏ। ਅਣਗਹਿਲੀ ਨਾਲ, ਬੇਕਦਰੀ ਨਾਲ, ਆਕੜ ਨਾਲ ਇਹ ਅਕਸਰ ਗੁਆਚ ਜਾਂਦੇ ਨੇ। ਅਤੇ ਜਦੋਂ ਰਿਸ਼ਤਿਆਂ 'ਚੋਂ ਮਿਠਾਸ ਗੁਆਚ ਜਾਏ ਨਾ, ਤਾਂ ਫਿਰ ਜ਼ਿੰਦਗੀ ਬੜੀ ਫਿੱਕੀ ਫਿੱਕੀ ਲੱਗਦੀ ਹੁੰਦੀ ਹੈ। ਸੋ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ, ਤਾਂ ਕਿ ਕੁਝ ਵੀ ਗੁਆਚੇ ਨਾ। ਅਤੇ ਦਿੱਲੀ 'ਚ ਨਾ ਇੱਕ ਥਾਨ ਸਿੰਘ ਨਾਮ ਦੇ ਪੁਲਿਸ ਕਰਮਚਾਰੀ ਨੇ, ਜੋ ਪਿਛਲੇ 11 ਸਾਲ ਤੋਂ ਇਹ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੀਆਂ ਝੁੱਗੀਆਂ ਝੋਪੜੀਆਂ 'ਚ ਰਹਿਣ ਵਾਲੇ ਛੋਟੇ ਛੋਟੇ ਬੱਚੇ ਨੇ ਨਾ, ਇਹ ਕਿਤੇ ਜੁਰਮ, ਨਸ਼ੇ ਅਤੇ ਮਜ਼ਦੂਰੀ ਦੇ ਹਨੇਰਿਆਂ 'ਚ ਨਾ ਗੁਆਚ ਜਾਣ। ਇਸ ਕਰਕੇ ਨਾ ਜੀ, ਪਿਛਲੇ 11 ਸਾਲ ਤੋਂ ਥਾਨ ਸਿੰਘ ਹੋਰੀ ਝੁੱਗੀ ਝੋਂਪੜੀ 'ਚ ਰਹਿਣ ਵਾਲੇ ਇਹਨਾਂ ਛੋਟਿਆਂ ਬੱਚਿਆਂ ਨੂੰ ਆਪ ਮੁਫ਼ਤ ਵਿੱਚ ਪੜ੍ਹਾਉਂਦੇ ਨੇ, ਇਹਨਾਂ ਨੂੰ ਕਿਤਾਬਾਂ ਲੈ ਕੇ ਦਿੰਦੇ ਨੇ, ਇਹਨਾਂ ਨੂੰ ਸਕੂਲ ਦੀ ਯੂਨੀਫਾਰਮ ਲੈ ਕੇ ਦਿੰਦੇ ਨੇ, ਅਤੇ ਜਦੋਂ ਪੜ੍ਹਾਉਂਦੇ ਨੇ ਨਾ, ਉਸ ਤੋਂ ਬਾਅਦ ਬੱਚਿਆਂ ਨੂੰ ਖਾਣ ਪੀਣ ਲਈ ਵੀ ਦਿੰਦੇ ਨੇ। ਥਾਨ ਸਿੰਘ ਅਕਸਰ ਹੀ ਕਹਿੰਦੇ ਨੇ ਕਿ ਯਾਰ, ਇਹ ਜਿਹੜੇ ਝੁੱਗੀ ਝੋਂਪੜੀਆਂ 'ਚ ਰਹਿਣ ਵਾਲੇ ਬੱਚੇ ਨੇ ਨਾ, ਇਹਨਾਂ ਦਾ ਦਰਦ ਮੈਂ ਜਾਣਦਾ, ਕਿਉਂਕਿ ਮੈਂ ਆਪ ਖੁਦ ਇਹਨਾਂ ਝੁੱਗੀਆਂ 'ਚ ਪਲਿਆ। ਮੈਂ ਬਹੁਤ ਸਾਰੇ ਬੱਚੇ ਕੁਰਾਏ ਪੈਂਦੇ ਵੇਖੇ ਨੇ। ਸੋ ਇਸ ਕਰਕੇ ਮੈਂ ਚਾਹੁੰਦਾ ਕਿ ਇਹਨਾਂ ਇਲਾਕਿਆਂ 'ਚ ਰਹਿਣ ਵਾਲੇ ਬੱਚੇ ਮੇਰੇ ਵਾਂਗ ਪੜ੍ਹ ਲਿਖ ਕੇ ਆਪਣੇ ਪੈਰਾਂ ਸਿਰ ਖੜ੍ਹੇ ਹੋ ਸਕਣ। ਵੇਖੋ ਜੀ, ਥਾਨ ਸਿੰਘ ਹੋਰਾਂ ਵਰਗੇ ਲੋਕ ਜਦੋਂ ਵੇਖੀਦੇ ਨੇ ਨਾ, ਤਾਂ ਮਨ ਵਿੱਚ ਇੱਕ ਯਕੀਨ ਪੈਦਾ ਹੁੰਦਾ ਹੈ ਕਿ ਸਮਾਜ ਵਿੱਚੋਂ ਇਨਸਾਨੀਅਤ ਅਜੇ ਗੁਆਚੀ ਨਹੀਂ। ਅੱਜ ਵੀ ਬੰਦਾ ਬੰਦੇ ਬਾਰੇ ਸੋਚ ਕੇ ਇਨਸਾਨੀਅਤ ਦੀ ਬੰਦਗੀ ਕਰ ਰਿਹਾ। ਅਤੇ ਸੋਹਣੀ ਸਵੇਰ ਪ੍ਰੋਗਰਾਮ 'ਚ ਹੁਣ ਆਪਾਂ ਜ਼ਰਾ ਸੁਰਾਂ ਦੀ ਬੰਦਗੀ ਕਰ ਲਈਏ। ਆਕਾਸ਼ਵਾਣੀ ਜਲੰਧਰ ਦੇ ਸੋਹਣੀ ਸਵੇਰ ਪ੍ਰੋਗਰਾਮ ਦੇ ਨਾਲ ਰਹੋਗੇ ਨਾ, ਤਾਂ ਸੁਰਾਂ ਦੀ ਸੱਚੀ ਬੰਦਗੀ ਕਰਨ ਵਾਲੇ ਗਾਇਕ ਕਲਾਕਾਰਾਂ ਦੇ ਗੀਤ ਸੁਣਦੇ ਰਹੋਗੇ। ਫਿਲਹਾਲ ਇਹ ਗੀਤ ਸੁਣਦੇ ਹਾਂ ਅਤੇ ਫਿਰ ਮਿਲਦੇ ਹਾਂ।

ਸਿਆਣੇ ਕਹਿੰਦੇ ਨੇ ਜੀ ਕਿ ਵਾਅਦਾ ਜੇ ਕਰੀਏ ਤਾਂ ਨਿਭਾਈਏ ਵੀ, ਜਿਹੜੇ ਇੱਦਾਂ ਕਰਦੇ ਨੇ ਉਹਨਾਂ ਦੀ ਕਹਿਣੀ ਅਤੇ ਕਰਨੀ 'ਚ ਫਿਰ ਬਿਲਕੁਲ ਫਾਸਲਾ ਨਹੀਂ ਹੁੰਦਾ। ਅਤੇ ਇੱਕ ਗੱਲ ਇਹ ਵੀ ਹੈ ਜੀ ਕਿ ਬੰਦਾ ਆਪਣੇ ਆਪ ਨਾਲ ਕੀਤੇ ਵਾਅਦੇ ਵੀ ਇਮਾਨਦਾਰੀ ਨਾਲ ਨਿਭਾਵੇ। ਅੱਛਾ, ਕੁਛ ਦਿਨ ਪਹਿਲਾਂ ਤੁਸੀਂ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਮੈਂ ਨਾ ਰੋਜ਼ ਸਵੇਰੇ ਛੇਤੀ ਉੱਠ ਕੇ 40 ਮਿੰਟ ਸੈਰ ਕਰਿਆ ਕਰੂੰਗਾ। ਇਹ ਵਾਅਦਾ ਨਿਭਾ ਰਹੇ ਹੋ ਕਿ ਤੋੜ ਦਿੱਤਾ? ਜੇ ਟੁੱਟ ਗਿਆ ਹੈ ਨਾ ਤਾਂ ਕਰੜੇ ਮਨ ਨਾਲ ਫਿਰ ਵਾਅਦਾ ਕਰੋ ਅਤੇ ਪੱਕਾ ਇਰਾਦਾ ਕਰੋ ਕਿ ਇਸ ਵਾਰ ਇਹ ਵਾਅਦਾ ਬਿਲਕੁਲ ਨਹੀਂ ਟੁੱਟੇਗਾ। ਸਾਡੀ ਭੋਲੇ ਦੀ ਘਰਵਾਲੀ ਨਾ ਭੋਲੇ ਨੂੰ ਚੇਤਾ ਕਰਾ ਰਹੀ ਸੀ ਕਿ ਵੇਖ ਲਓ ਜੀ, ਵਿਆਹ 'ਤੇ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਕਦੇ ਤੁਹਾਡੇ ਨਾਲ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕਰਾਂਗੀ, ਅਤੇ ਮੈਂ ਆਪਣਾ ਵਾਅਦਾ ਨਿਭਾਇਆ। ਇਹਨਾਂ 10 ਸਾਲਾਂ 'ਚ ਮੈਂ ਕਦੇ ਤੁਹਾਡੇ ਨਾਲ ਉੱਚੀ ਆਵਾਜ਼ 'ਚ ਗੱਲ ਨਹੀਂ ਕੀਤੀ। ਅੱਗਿਓਂ ਭੋਲਾ ਕਹਿੰਦਾ ਕਿ ਜਦੋਂ ਤੂੰ ਮੇਰੇ 'ਤੇ ਹੱਥ ਹੀ ਚੁੱਕ ਲੈਣਾ ਤਾਂ ਫਿਰ ਉੱਚੀ ਆਵਾਜ਼ 'ਚ ਗੱਲ ਕਰਨੀ ਕੀ ਰਹਿ ਗਈ। ਸੋ ਜੀ, ਭੋਲਾ ਆਪਣੀ ਥਾਂ ਸੱਚ।

ਪਰ ਇਸ ਵੇਲੇ ਨਾ ਸੋਹਣੀ ਸਵੇਰ ਪ੍ਰੋਗਰਾਮ 'ਚ ਆਪਾਂ ਉੱਚੀ ਆਵਾਜ਼ 'ਚ ਤੁਹਾਨੂੰ ਅੱਜ ਦੇ ਦਿਨ ਦਾ ਇਤਿਹਾਸ ਪੜ੍ਹ ਕੇ ਸੁਣਾਉਣਾ। ਸੋ ਅੱਜ ਦੇ ਦਿਨ ਦੇ ਇਤਿਹਾਸ ਦਾ ਪੰਨਾ ਪੜ੍ਹ ਲੈਂਦੇ ਹਾਂ। ਅੱਜ ਦੇ ਦਿਨ ਦੇ ਇਤਿਹਾਸ ਦਾ ਪੰਨਾ ਕਹਿੰਦਾ ਜੀ ਕਿ ਮੁਗਲ ਸਾਮਰਾਜ ਦੇ ਤਖ਼ਤ ਲਈ ਜਿਹੜੀ ਜੰਗ ਹੋਈ ਸੀ ਨਾ 29 ਮਈ 1658 ਨੂੰ, ਔਰੰਗਜ਼ੇਬ ਨੇ ਆਪਣੇ ਭਰਾ ਦਾਰਾ ਸ਼ਿਕੋਹ ਨੂੰ ਆਗਰਾ ਦੇ ਨੇੜੇ ਸਾਮੂਗੜ੍ਹ ਦੀ ਲੜਾਈ ਵਿੱਚ ਬੁਰੀ ਤਰ੍ਹਾਂ ਹਰਾਇਆ ਸੀ। ਸਾਲ 1865 ਵਿੱਚ ਅੱਜ ਦੇ ਹੀ ਦਿਨ ਭਾਰਤੀ ਪੱਤਰਕਾਰੀ ਵਿੱਚ ਕ੍ਰਾਂਤੀ ਲਿਆਉਣ ਵਾਲੇ ਅਤੇ ਪ੍ਰਸਿੱਧ ਮਾਡਰਨ ਰਿਵਿਊ ਮੈਗਜ਼ੀਨ ਦੇ ਸੰਪਾਦਕ ਰਾਮਾਨੰਦ ਚੈਟਰਜੀ ਦਾ ਜਨਮ 29 ਮਈ 1865 ਨੂੰ ਹੋਇਆ ਸੀ। ਅੱਜ ਦੇ ਹੀ ਦਿਨ ਸਾਲ 1947 ਵਿੱਚ ਭਾਰਤ ਵਿੱਚ ਉਦਯੋਗਿਕ ਵਿਕਾਸ ਅਤੇ ਗੁਣਵੱਤਾ ਦੇ ਮਾਪਦੰਡ ਤੈਅ ਕਰਨ ਵਾਲੀ ਸੰਸਥਾ ਇੰਡੀਅਨ ਸਟੈਂਡਰਡ ਇੰਸਟੀਚਿਊਟ ਦੀ ਸਥਾਪਨਾ 29 ਮਈ 1947 ਨੂੰ ਹੋਈ ਸੀ। ਅੱਜ ਦੇ ਹੀ ਦਿਨ ਜੀ ਨੇਪਾਲ ਭਾਰਤੀ ਪਰਬਤ ਆਰੋਹੀ ਸ਼ੇਰਪਾ ਤੇਨਜ਼ਿੰਗ ਨੋਰਗੇ ਨੇ ਐਡਮੰਡ ਹਿਲੇਰੀ ਨਾਲ ਮਿਲ ਕੇ 29 ਮਈ 1953 ਨੂੰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ 'ਤੇ ਪਹਿਲੀ ਵਾਰ ਕਦਮ ਰੱਖ ਕੇ ਇਤਿਹਾਸ ਰਚਿਆ ਸੀ। ਸਾਲ 1965 ਵਿੱਚ ਨਾ ਅੱਜ ਦੇ ਹੀ ਦਿਨ ਭਾਰਤੀ ਪਰਬਤ ਆਰੋਹੀ ਟੀਮ ਜਿਸ ਵਿੱਚ ਮੇਜਰ ਹਰੀਪਾਲ ਸਿੰਘ ਆਹਲੂਵਾਲੀਆ ਸ਼ਾਮਲ ਸਨ, ਉਹਨਾਂ ਨੇ ਚੌਥੀ ਵਾਰ ਐਵਰੈਸਟ ਦੀ ਚੋਟੀ 'ਤੇ ਚੜ੍ਹ ਕੇ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਸੀ। ਅਤੇ ਅੱਜ ਦਾ ਜਿਹੜਾ ਦਿਨ ਹੈ ਨਾ ਜੀ, ਅੱਜ ਦੇ ਦਿਨ ਅਸੀਂ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਹੋਰਾਂ ਨੂੰ ਵੀ ਚੇਤੇ ਕਰ ਰਹੇ ਹਾਂ। ਭਾਰਤ ਦੇ 5ਵੇਂ ਪ੍ਰਧਾਨ ਮੰਤਰੀ, ਕਿਸਾਨਾਂ ਦੇ ਮਸੀਹਾ ਮੰਨੇ ਜਾਣ ਵਾਲੇ ਚੌਧਰੀ ਚਰਨ ਸਿੰਘ ਹੋਰਾਂ ਦਾ ਦੇਹਾਂਤ ਅੱਜ ਦੇ ਹੀ ਦਿਨ ਸਾਲ 1987 ਵਿੱਚ ਹੋਇਆ ਸੀ। 23 ਦਸੰਬਰ 1902 ਨੂੰ ਨੂਰਪੁਰ ਹਾਪੜ ਉੱਤਰ ਪ੍ਰਦੇਸ਼ ਵਿੱਚ ਚੌਧਰੀ ਚਰਨ ਸਿੰਘ ਹੋਰਾਂ ਦਾ ਜਨਮ ਹੋਇਆ ਸੀ, ਇੱਕ ਸਾਧਾਰਨ ਕਿਸਾਨ ਪਰਿਵਾਰ ਵਿੱਚ। ਆਗਰਾ ਯੂਨੀਵਰਸਿਟੀ ਤੋਂ ਉਹਨਾਂ ਨੇ MA ਦੀ ਸਿੱਖਿਆ ਹਾਸਿਲ ਕੀਤੀ ਸੀ ਅਤੇ ਉਸ ਤੋਂ ਬਾਅਦ ਫਿਰ ਕਾਨੂੰਨ ਦੀ ਪੜ੍ਹਾਈ ਕੀਤੀ ਸੀ। ਮਹਾਤਮਾ ਗਾਂਧੀ ਜੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲਿਆ, ਕਈ ਵਾਰ ਜੇਲ੍ਹ ਗਏ। ਸਾਲ 1967 ਅਤੇ 1970 ਵਿੱਚ ਉੱਤਰ ਪ੍ਰਦੇਸ਼ ਦੇ 2 ਵਾਰ ਮੁੱਖ ਮੰਤਰੀ ਬਣੇ। 28 ਜੁਲਾਈ 1979 ਤੋਂ ਲੈ ਕੇ 14 ਜਨਵਰੀ 1980 ਤੱਕ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਉੱਤਰ ਪ੍ਰਦੇਸ਼ ਵਿੱਚ ਜ਼ਮੀਂਦਾਰੀ ਪ੍ਰਥਾ ਨੂੰ ਖਤਮ ਕਰਨ ਵਿੱਚ ਚੌਧਰੀ ਚਰਨ ਸਿੰਘ ਹੋਰਾਂ ਨੇ ਮੁੱਖ ਭੂਮਿਕਾ ਨਿਭਾਈ ਸੀ। ਖੇਤੀਬਾੜੀ ਅਤੇ ਪੇਂਡੂ ਵਿਕਾਸ ਲਈ ਉਹਨਾਂ ਇਤਿਹਾਸਿਕ ਕਾਨੂੰਨ ਬਣਾਏ। ਸਾਲ 2024 ਵਿੱਚ ਭਾਰਤ ਸਰਕਾਰ ਨੇ ਉਹਨਾਂ ਨੂੰ ਭਾਰਤ ਰਤਨ ਦੇ ਨਾਲ ਸਨਮਾਨਿਤ ਕੀਤਾ ਸੀ। ਸੋ ਅੱਜ ਦੇ ਦਿਨ ਅਸੀਂ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਹੋਰਾਂ ਨੂੰ ਸਲਾਮ ਕਰਦੇ ਹਾਂ ਜੀ। ਅੱਜ ਦੇ ਦਿਨ ਦੇ ਇਤਿਹਾਸ ਨਾਲ ਜੁੜੀਆਂ ਇਹ ਸਨ ਕੁਝ ਖਾਸ ਖਾਸ ਘਟਨਾਵਾਂ।

ਗੁਰਦਾਸ ਮਾਨ ਹੋਰਾਂ ਦੀ ਆਵਾਜ਼ 'ਚ ਤੁਸੀਂ ਗੀਤ ਸੁਣ ਰਹੇ ਸੀ, ਜਿਸ ਵਿੱਚ ਵਿਛੋੜੇ ਦਾ ਜ਼ਿਕਰ ਸੀ। ਅਤੇ ਵਾਕਈ ਜੀ, ਵਿਛੋੜਾ ਬੜਾ ਦਰਦਨਾਕ ਹੁੰਦਾ ਹੈ, ਜੋ ਸਾਨੂੰ ਮਾਯੂਸ ਕਰ ਦਿੰਦਾ ਹੈ, ਸਾਨੂੰ ਦਰਦ ਦਿੰਦਾ। ਪਰ ਤੁਹਾਨੂੰ ਦੱਸਾਂ, ਕੁਛ ਵਿਛੋੜੇ ਸਾਡੀ ਖੁਸ਼ੀ ਲਈ ਜ਼ਰੂਰੀ ਵੀ ਹੁੰਦੇ ਨੇ। ਹੁਣ ਵੇਖੋ, ਦਿਨ ਵਿੱਚ ਮੋਬਾਈਲ ਤੋਂ ਕੁਛ ਦੇਰ ਦਾ ਵਿਛੋੜਾ ਸਾਨੂੰ ਤੰਦਰੁਸਤੀ ਅਤੇ ਤਾਜ਼ਗੀ ਦਏਗਾ। ਸਵੇਰੇ ਸਵੇਰੇ ਸੁਸਤੀ ਅਤੇ ਆਲਸ ਤੋਂ ਜੁਦਾਈ ਸਾਨੂੰ ਦਿਨ ਵਿੱਚ ਕੁਛ ਨਾ ਕੁਛ ਕਰਦੇ ਰਹਿਣ ਦੀ ਹਿੰਮਤ ਦੇਵੇਗੀ। ਸੋ ਇਸ ਕਰਕੇ ਮੋਬਾਈਲ ਨਾਲ, ਆਲਸ ਨਾਲ ਜੁਦਾਈ ਪਈ ਰਹੇ ਤਾਂ ਚੰਗਾ ਹੈ ਜੀ ਸਾਡੇ ਲਈ। ਅਤੇ ਚੰਡੀਗੜ੍ਹ ਵਿੱਚ ਨਾ, ਲੋਕ ਹਰ ਬੁੱਧਵਾਰ ਨੂੰ ਆਪਣੀ ਕਾਰ ਅਤੇ ਆਪਣੇ ਸਕੂਟਰ ਨਾਲ ਵਿਛੋੜਾ ਪਾ ਰਹੇ ਨੇ। ਹਰ ਬੁੱਧਵਾਰ ਚੰਡੀਗੜ੍ਹ 'ਚ ਤੇਲ ਦੀ ਬੱਚਤ ਅਤੇ ਵਾਤਾਵਰਣ ਦੀ ਵਧੀਆ ਸਿਹਤ ਲਈ ਵਾਹੀਕਲ ਫਰੀ ਡੇ ਮਨਾਇਆ ਜਾ ਰਿਹਾ। ਇਸ ਦਿਨ ਲੋਕ ਪਬਲਿਕ ਟਰਾਂਸਪੋਰਟ ਨਾਲ ਨਜ਼ਦੀਕੀ ਵਧਾਉਂਦੇ ਨੇ, ਸਾਈਕਲ ਅਤੇ ਪੈਡਲ ਮਾਰ ਕੇ ਵਾਤਾਵਰਣ ਦੇ ਪ੍ਰਤੀ ਆਪਣਾ ਪਿਆਰ ਦਰਸਾਉਂਦੇ ਨੇ, ਈ ਰਿਕਸ਼ਾ ਦੀ ਸਵਾਰੀ ਕਰਕੇ ਈ ਰਿਕਸ਼ਾ ਡਰਾਈਵਰ ਦਾ ਰੁਜ਼ਗਾਰ ਵਧਾਉਂਦੇ ਨੇ। ਚੰਗੀ ਗੱਲ ਹੈ ਜੀ। ਹਫ਼ਤੇ 'ਚ ਨਾ ਇੱਕ ਦਿਨ ਜ਼ਿੰਦਗੀ ਦਾ ਇੱਦਾਂ ਦਾ ਬਦਲਿਆ ਅੰਦਾਜ਼, ਮਨ ਦੇ ਅੰਦਰ ਤੇਲ ਦੀ ਬੱਚਤ ਅਤੇ ਵਾਤਾਵਰਣ ਦੇ ਪ੍ਰਤੀ ਆਪਣੀ ਜ਼ਿੰਮੇਦਾਰੀ ਨਿਭਾਉਣ ਦਾ ਜਜ਼ਬਾ ਪੈਦਾ ਕਰਦਾ। ਅਤੇ ਸਿਆਣੇ ਕਹਿੰਦੇ ਨੇ ਕਿ ਜਜ਼ਬਾ ਨੇਕ ਹੋਵੇ, ਸੱਚਾ ਹੋਵੇ, ਤਾਂ ਬੰਦਾ ਕੋਈ ਵੀ ਮੁਸ਼ਕਿਲ ਦਾ ਪਹਾੜ ਚੜ੍ਹ ਸਕਦਾ। ਇਸੇ ਦ੍ਰਿੜ ਜਜ਼ਬੇ ਨਾਲ ਕੈਨੇਡਾ 'ਚ ਰਹਿਣ ਵਾਲੇ ਪੰਜਾਬ ਮੂਲ ਦੇ ਅਜੇਪਾਲ ਧਾਲੀਵਾਲ ਨੇ ਨਾ 20 ਮਈ ਨੂੰ ਮਾਊਂਟ ਐਵਰੈਸਟ ਦੀ ਚੋਟੀ ਫਤਿਹ ਕਰ ਲਈ ਸੀ। 8848.86 ਮੀਟਰ ਦੀ ਮਾਊਂਟ ਐਵਰੈਸਟ ਦੀ ਚੋਟੀ ਫਤਿਹ ਕਰਨ ਵਾਲੇ ਅਜੇਪਾਲ ਧਾਲੀਵਾਲ ਪਹਿਲੇ ਕੈਨੇਡੀਅਨ ਪੰਜਾਬੀ ਬਣੇ ਨੇ। ਇਸ ਗੱਲ ਦਾ ਸਾਨੂੰ ਸਾਰਿਆਂ ਨੂੰ ਫਖਰ ਹੈ ਜੀ। ਵੇਖੋ ਜੀ, ਅਜੇਪਾਲ ਧਾਲੀਵਾਲ ਹੋਰਾਂ ਦੀ ਇਹ ਪ੍ਰਾਪਤੀ ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੀ ਮੈਂ ਜਦੋਂ ਭੋਲੇ ਨੂੰ ਦੱਸੀ ਨਾ, ਤਾਂ ਭੋਲਾ ਕਹਿੰਦਾ, ਯਾਰ ਮਾਊਂਟ ਐਵਰੈਸਟ ਫਤਿਹ ਕਰਨਾ ਸੌਖਾ ਹੈ, ਪਰ ਆਪਣੀ ਪਤਨੀ ਦੇ ਪਿਆਰ ਨੂੰ ਫਤਿਹ ਕਰਨਾ ਬਹੁਤ ਔਖਾ ਹੈ, ਪਤਨੀ ਦਾ ਮਨ ਜਿੱਤਣਾ ਬਹੁਤ ਔਖਾ ਹੈ। ਇਹ ਸੁਣ ਕੇ ਨਾ ਭੋਲੇ ਦਾ ਦੋਸਤ ਜਿਹੜਾ ਉਹਦੇ ਕੋਲ ਬੈਠਾ ਸੀ, ਉਹ ਕਹਿਣ ਲੱਗਾ ਕਿ ਪਤਨੀ ਦਾ ਮਨ ਜਿੱਤਣਾ ਤਾਂ ਬਹੁਤ ਆਸਾਨ ਹੈ, ਬਸ ਤੂੰ ਆਪਣਾ ਪਰਸ ਖੁੱਲ੍ਹਾ ਰੱਖ ਅਤੇ ਮੂੰਹ ਬੰਦ ਰੱਖ। ਫਿਲਹਾਲ ਜੀ, ਇਸ ਵੇਲੇ ਅਸੀਂ ਗੱਲਾਂ ਬੰਦ ਕਰਦੇ ਹਾਂ ਨਾ, ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ। ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ।

ਵੇਖੋ ਜੀ, ਕੋਕਾ ਤਾਂ ਪਤਾ ਨਹੀਂ ਕੀ ਕਹਿੰਦਾ, ਪਰ ਇਨਸਾਨ ਜੋ ਵੀ ਕਹਿੰਦਾ ਨਾ, ਉਹਦਾ ਪ੍ਰਭਾਵ ਦੂਜਿਆਂ ਦੀ ਜ਼ਿੰਦਗੀ 'ਤੇ ਬਹੁਤ ਪੈਂਦਾ। ਕਿਸੇ ਦਾ ਚੰਗਾ ਕੰਮ ਵੇਖ ਕੇ ਤੁਸੀਂ ਜੇ ਉਹਨੂੰ ਤਾਰੀਫ ਦੇ ਦੋ ਬੋਲ ਕਹਿ ਦਿੰਦੇ ਹੋ ਤਾਂ ਉਹਦਾ ਹੌਸਲਾ ਦੂਣਾ ਹੋ ਜਾਂਦਾ, ਚਿਹਰੇ 'ਤੇ ਰੌਣਕ ਆ ਜਾਂਦੀ ਹੈ। ਗੁੱਸੇ 'ਚ ਆ ਕੇ ਜਦੋਂ ਤੁਸੀਂ ਕਿਸੇ ਨੂੰ ਕੁਛ ਵੀ ਕਹਿੰਦੇ ਹੋ ਨਾ, ਤਾਂ ਮਾਹੌਲ ਵਿੱਚ ਤਣਾਅ ਦੀ ਕੁੜੱਤਣ ਆ ਜਾਂਦੀ ਹੈ, ਰਿਸ਼ਤੇ ਤਿੜਕ ਜਾਂਦੇ ਨੇ। ਅਤੇ ਸਮਾਜ ਵਿੱਚ ਜੇ ਕੁਛ ਗਲਤ ਹੋ ਰਿਹਾ ਹੋਵੇ ਤਾਂ ਤੁਸੀਂ ਵੇਖ ਕੇ ਕੁਝ ਨਹੀਂ ਕਹਿੰਦੇ, ਅਤੇ ਫਿਰ ਉਹ ਗਲਤ ਕਰਨ ਵਾਲੇ ਜਿਹੜੇ ਹੁੰਦੇ ਨੇ ਨਾ, ਉਹ ਮਜ਼ਬੂਤ ਹੁੰਦੇ ਜਾਂਦੇ ਨੇ, ਅਤੇ ਫਿਰ ਸਮਾਜ ਵਿੱਚ ਬੁਰਾਈ ਵੱਧਦੀ ਜਾਂਦੀ ਹੁੰਦੀ ਹੈ। ਸੋ ਜੀ, ਸਮੇਂ-ਸਮੇਂ 'ਤੇ ਹਾਲਾਤ ਦੇ ਮੁਤਾਬਕ ਢੁੱਕਵੀਂ ਗੱਲ ਕਹਿਣੀ ਬਹੁਤ ਲਾਜ਼ਮੀ ਹੁੰਦੀ ਹੈ। ਅਤੇ ਸਾਡੇ ਸਮਾਜ ਵਿੱਚ ਨਾ ਇੱਦਾਂ ਦੇ ਬਹੁਤ ਸਾਰੇ ਬੰਦੇ ਹੁੰਦੇ ਨੇ ਕਿ ਜਿਹੜੇ ਆਪ ਕੁਛ ਨਹੀਂ ਕਹਿੰਦੇ, ਪਰ ਉਹਨਾਂ ਦੇ ਕੰਮ ਬਹੁਤ ਕੁਛ ਕਹਿ ਰਹੇ ਹੁੰਦੇ ਨੇ। ਹੁਣ ਸਾਡੇ ਪੰਜਾਬ ਵਿੱਚ ਅਕਸਰ ਇਹ ਕਿਹਾ ਜਾ ਰਿਹਾ ਕਿ ਯਾਰ, ਖੇਤੀ ਕੋਈ ਲਾਹੇਵੰਦ ਧੰਦਾ ਨਹੀਂ ਰਹਿ ਗਿਆ, ਕਰਜ਼ੇ ਨੇ, ਮੰਡੀਕਾਰੀ ਦੀ ਸਮੱਸਿਆ ਹੈ, ਕੁਦਰਤ ਦੀ ਮਾਰ ਹੈ, ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਸ ਕਰਕੇ ਖੇਤੀ 'ਚ ਨੁਕਸਾਨ ਹੀ ਨੁਕਸਾਨ ਹੈ। ਇਹਨਾਂ ਹਾਲਾਤ ਵਿੱਚ ਨਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮੁਸ਼ਕਾਬਾਦ ਦੇ ਕਿਸਾਨ ਦਵਿੰਦਰ ਸਿੰਘ ਹੋਰਾਂ ਦਾ ਕੰਮ ਇਹ ਕਹਿ ਰਿਹਾ ਕਿ ਜੇ ਖੇਤੀ ਦੇ ਪ੍ਰਤੀ ਵਿਗਿਆਨਿਕ ਸੋਚ ਰੱਖੀ ਜਾਵੇ ਨਾ, ਰੂਹ ਨਾਲ ਰਲ ਕੇ ਖੇਤੀ ਕੀਤੀ ਜਾਵੇ, ਤਾਂ ਪੂਰੇ ਸੰਸਾਰ ਵਿੱਚ ਤੁਹਾਡੇ ਖੇਤੀ ਦੇ ਕੰਮ ਦੀਆਂ ਧੁੰਮਾਂ ਪੈ ਸਕਦੀਆਂ ਨੇ। ਹੁਣ ਦਵਿੰਦਰ ਸਿੰਘ ਹੋਰਾਂ ਨੇ ਯੂਰਪ ਤੋਂ ਖੇਤੀ ਦੀਆਂ ਆਧੁਨਿਕ ਤਕਨੀਕਾਂ ਸਿੱਖੀਆਂ, ਆਪਣੇ ਖੇਤਾਂ 'ਚੋਂ ਖੇਤੀ ਵਿਗਿਆਨ ਉਤਾਰਿਆ, ਅਤੇ ਫਿਰ ਬਾਕੀ ਕਿਸਾਨਾਂ ਨੂੰ ਵੀ ਇਹਨਾਂ ਤਕਨੀਕਾਂ ਨੂੰ ਸਿਖਾਇਆ, ਅਤੇ ਅੱਜ ਉਹਨਾਂ ਦੇ ਨਾਲ 230 ਕਿਸਾਨ ਰਲ ਕੇ ਖੇਤੀ ਦੇ ਵੰਨ ਸਵੰਨੇ ਪ੍ਰੋਡਕਟਸ ਪੈਦਾ ਕਰ ਰਹੇ ਨੇ ਅਤੇ ਕਈ ਮੁਲਕਾਂ 'ਚ ਐਕਸਪੋਰਟ ਕਰ ਰਹੇ ਨੇ। ਇਸੇ ਤਰ੍ਹਾਂ ਜੀ, ਫਿਰੋਜ਼ਪੁਰ ਦੇ ਜੈਮਲ ਵਾਲਾ ਪਿੰਡ ਦੇ ਨਾਜਰ ਸਿੰਘ ਹੋਰਾਂ ਦਾ ਕੰਮ ਵੀ ਇਹੀ ਕਹਿ ਰਿਹਾ ਕਿ ਜੇ ਯੋਜਨਾ ਕੀਤੀ ਜਾਵੇ, ਖੋਜ ਕੀਤੀ ਜਾਵੇ, ਸਹੀ ਜਾਣਕਾਰੀ ਦੇ ਨਾਲ ਖੇਤੀ ਦਾ ਧੰਦਾ ਕੀਤਾ ਜਾਵੇ, ਤਾਂ ਫਿਰ ਇਹ ਵਧੀਆ ਕਾਰੋਬਾਰ ਬਣ ਸਕਦਾ। ਨਾਜਰ ਸਿੰਘ ਐਸੇ ਸ਼ਖਸ ਨੇ ਜੀ ਜਿਹੜੇ ਪਰਾਲੀ ਅਤੇ ਤੂੜੀ ਇਕੱਠੀ ਕਰਦੇ ਨੇ ਅਤੇ ਗੁਜਰਾਤ, ਰਾਜਸਥਾਨ ਅਤੇ ਕਸ਼ਮੀਰ ਦੇ ਉਦਯੋਗਪਤੀਆਂ ਨੂੰ ਸਪਲਾਈ ਕਰਦੇ ਨੇ। ਹੁਣ ਇਹਨਾਂ ਨੇ 30-35 ਬੰਦਿਆਂ ਨੂੰ ਰੁਜ਼ਗਾਰ ਵੀ ਦਿੱਤਾ ਹੋਇਆ, ਅਤੇ 500 ਤੋਂ 600 ਰੁਪਏ ਪ੍ਰਤੀ ਕੁਇੰਟਲ ਇਹਨਾਂ ਦੀ ਤੂੜੀ ਜਾਂ ਪਰਾਲੀ ਵਿਕਦੀ ਹੈ, ਅਤੇ 1000 ਏਕੜ ਰਕਬੇ 'ਚੋਂ ਇਹ ਤੂੜੀ ਅਤੇ ਪਰਾਲੀ ਇਕੱਠੀ ਕਰਕੇ ਦੂਜੇ ਸੂਬਿਆਂ 'ਚ ਸਪਲਾਈ ਕਰ ਰਹੇ ਨੇ। ਸੋ ਗੱਲ ਇਹ ਹੈ ਜੀ ਕਿ ਜਿੱਥੇ ਕੰਮ ਦੇ ਪ੍ਰਤੀ ਚਾਅ ਹੋਵੇ, ਸ਼ੌਂਕ ਹੋਵੇ, ਅਤੇ ਉਹਦੀ ਬਿਹਤਰ ਤਰੀਕੇ ਦੇ ਨਾਲ ਖੋਜ ਕੀਤੀ ਜਾਵੇ, ਲਗਨ ਨਾਲ ਕੰਮ ਕੀਤਾ ਜਾਵੇ, ਅਤੇ ਹਰ ਕੰਮ 'ਚੋਂ ਕਾਮਯਾਬੀ ਹਾਸਿਲ ਹੋ ਸਕਦੀ ਹੈ। ਸੋਹਣੀ ਸਵੇਰ ਪ੍ਰੋਗਰਾਮ ਹੈ ਜਿਹੜਾ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ।

ਵੇਖੋ ਜੀ, ਜਿਨ੍ਹਾਂ ਨੇ ਜ਼ਿੰਦਗੀ ਦਾ ਭੇਦ ਪਾਇਆ ਨਾ, ਉਹਨਾਂ ਨੇ ਜਾਣਿਆ ਕਿ ਸ਼ਿਕਾਇਤ ਨਾ ਕਰੀਏ, ਜੋ ਮਿਲਿਆ ਹੈ ਉਹਦਾ ਸ਼ੁਕਰਾਨਾ ਕਰੀਏ। ਸ਼ਿਕਾਇਤ ਝੋਰਾ ਦਿੰਦੀ ਹੈ, ਸ਼ੁਕਰਾਨਾ ਸਕੂਨ ਅਤੇ ਸੰਤੁਸ਼ਟੀ। ਇੱਕ ਵਾਰ ਨਾ ਜੀ, ਕਿਸੇ ਪਾਰਕ ਵਿੱਚ ਇੱਕ ਬੱਚਾ ਆਪਣੇ ਪਿਤਾ ਨਾਲ ਬੈਠਾ ਸੀ, ਚੌਕਲੇਟ ਖਾ ਰਿਹਾ ਸੀ, ਅਤੇ ਇੱਕ ਬਜ਼ੁਰਗ ਉੱਥੇ ਆ ਕੇ ਬੱਚੇ ਦੇ ਪਿਤਾ ਨੂੰ ਸ਼ਿਕਾਇਤ ਕਰਨ ਲੱਗੇ ਕਿ ਦੇਖੋ ਤੁਹਾਡਾ ਬੱਚਾ ਇਹ ਚੌਕਲੇਟ ਖਾਈ ਜਾ ਰਿਹਾ, ਇੱਦਾਂ ਨਾ ਇਹਦੇ ਦੰਦ ਖਰਾਬ ਹੋ ਜਾਣੇ ਨੇ, ਸਿਹਤ ਠੀਕ ਨਹੀਂ ਰਹਿਣੀ, ਇਹਨੂੰ ਰੋਕਣਾ ਚਾਹੀਦਾ। ਉਹ ਬੱਚਾ ਨਾ ਇਹ ਸੁਣ ਕੇ ਬਜ਼ੁਰਗ ਨੂੰ ਕਹਿਣ ਲੱਗਾ ਕਿ ਅੰਕਲ, ਮੇਰੇ ਦਾਦਾ ਜੀ 105 ਸਾਲ ਦੇ ਨੇ। ਉਹ ਬਜ਼ੁਰਗ ਬੱਚੇ ਨੂੰ ਪੁੱਛਣ ਲੱਗਾ ਕਿ ਕੀ ਉਹ ਵੀ ਚੌਕਲੇਟ ਖਾਂਦੇ ਨੇ, ਅਤੇ ਅੱਗਿਓਂ ਬੱਚੇ ਨੇ ਜਵਾਬ ਦਿੱਤਾ ਕਿ ਉਹ ਚੌਕਲੇਟ ਨਹੀਂ ਖਾਂਦੇ, ਉਹ ਕਿਸੇ ਦੀ ਇੱਦਾਂ ਸ਼ਿਕਾਇਤ ਨਹੀਂ ਕਰਦੇ, ਕਿਸੇ ਦੇ ਕੰਮ 'ਚ ਅੜਿੱਚਣ ਨਹੀਂ ਪਾਉਂਦੇ। ਸੋ ਜੀ, ਉਹ ਬੱਚੇ ਦੀ ਗੱਲ ਸੁਣ ਕੇ ਬਜ਼ੁਰਗ ਨੂੰ ਆਈਡੀਆ ਹੋ ਗਿਆ ਕਿ ਅੱਜ ਕੱਲ੍ਹ ਦਾ ਜ਼ਮਾਨਾ ਨਹੀਂ ਕਿ ਸ਼ਿਕਾਇਤ ਕੀਤੀ ਜਾਵੇ ਅਤੇ ਕਿਸੇ ਨੂੰ ਕੁਛ ਕਿਹਾ ਜਾਵੇ। ਵੈਸੇ ਨਾ ਜੀ, ਸਿਆਣੇ ਕਹਿੰਦੇ ਨੇ ਕਿ ਸ਼ਿਕਾਇਤ ਕਰਨ ਨਾਲੋਂ, ਕਿਸਮਤ ਨੂੰ ਲਾਂਭੇ ਦੇਣ ਨਾਲੋਂ ਬੰਦਾ ਆਪਣੀ ਮੁਸ਼ਕਿਲ ਹੱਲ ਕਰਨ ਲਈ ਕੰਮ ਕਰੇ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੇ। ਬਸ ਕੁਛ ਇੱਦਾਂ ਦਾ ਹੀ ਅੰਮ੍ਰਿਤਸਰ ਵਿੱਚ ਹੋ ਰਿਹਾ ਜੀ। ਅੰਮ੍ਰਿਤਸਰ ਜ਼ਿਲ੍ਹੇ 'ਚ ਇੱਕ ਨਾਲਾ ਹੈ ਜੀ, ਜਿਸ ਵਿੱਚ ਆਲੇ ਦੁਆਲੇ ਦੀਆਂ 170 ਦੁੱਧ ਦੀਆਂ ਡੇਰੀਆਂ ਦਾ 550 ਕਿਲੋਲੀਟਰ ਵੇਸਟ ਰੋਜ਼ਾਨਾ ਪੈਦਾ ਹੁੰਦਾ ਹੈ ਅਤੇ ਇਸ ਡਰੇਨ ਵਿੱਚ ਸੁੱਟਿਆ ਜਾਂਦਾ ਹੈ। ਆਸੇ ਪਾਸੇ ਕੁਛ ਉਦਯੋਗ ਵੀ ਨੇ ਜਿਨ੍ਹਾਂ ਦਾ ਜ਼ਹਿਰੀਲਾ ਵੇਸਟ ਇਸ ਡਰੇਨ ਵਿੱਚ ਜਾਂਦਾ ਹੈ ਜੀ। ਹੁਣ ਇਸ ਪ੍ਰਦੂਸ਼ਣ ਨੂੰ ਘਟਾਉਣ ਲਈ ਨਾ, ਇਸ ਮਸਲੇ ਨੂੰ ਹੱਲ ਕਰਨ ਲਈ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ, ਅੰਮ੍ਰਿਤਸਰ ਟੈਕਸਟਾਈਲ ਪ੍ਰੋਸੈਸਿੰਗ ਐਸੋਸੀਏਟ ਅਤੇ ਇੱਕ ਸਵੈ ਸੇਵੀ ਸੰਸਥਾ ਰਲ ਕੇ ਕੰਮ

ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਜਿਹੜਾ ਡੇਅਰੀਆਂ ਦਾ ਵੇਸਟ ਹੈ ਨਾ ਜੀ, ਉਹਦੀ ਵਰਮੀ ਕੰਪੋਸਟ ਬਣਾਈ ਜਾਵੇ ਅਤੇ ਇਸ ਨਾਲੇ 'ਚ ਨਾ ਸੁੱਟਿਆ ਜਾਵੇ। ਇੰਡਸਟਰੀਅਲ ਵੇਸਟ ਲਈ ਜਿਹੜੇ ਸੀਵੇਜ ਟਰੀਟਮੈਂਟ ਪਲਾਂਟ ਨੇ ਜਿਹੜੇ ਚੱਲ ਨਹੀਂ ਰਹੇ, ਉਹਨਾਂ ਨੂੰ ਸੁਚਾਰੂ ਕੀਤਾ ਜਾਵੇ। ਸੋ ਆਪਾਂ ਆਸ ਕਰਦੇ ਹਾਂ ਕਿ ਇਹ ਜਿਹੜੇ ਇਮਾਨਦਾਰ ਉਪਰਾਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹਦੇ ਨਾਲ ਇਹ ਜ਼ਹਿਰੀਲਾ ਪ੍ਰਦੂਸ਼ਣ ਘਟੇਗਾ ਜ਼ਰੂਰ, ਕਿਉਂਕਿ ਇਹ ਜੇ ਉੱਦਮ ਇਮਾਨਦਾਰੀ ਨਾਲ ਕੀਤੇ ਜਾਣ ਤਾਂ ਨਤੀਜੇ ਜ਼ਰੂਰ ਮਿਲਦੇ ਨੇ। ਜਿੱਦਾਂ ਸੁਲਤਾਨਪੁਰ ਲੋਧੀ 'ਚ ਕਪੂਰਥਲਾ ਦੇ ਐਕਸਾਈਜ਼ ਮਹਿਕਮੇ ਨੇ ਇੱਕ ਇਮਾਨਦਾਰ ਉੱਦਮ ਕਰਦਿਆਂ 3,000 ਲੀਟਰ ਗੈਰ ਕਾਨੂੰਨੀ ਸ਼ਰਾਬ ਨੂੰ ਬਰਾਮਦ ਕੀਤਾ ਅਤੇ ਫਿਰ ਉਸ ਤੋਂ ਬਾਅਦ ਉਹਨੂੰ ਤਬਾਹ ਕੀਤਾ। ਸੋ ਜੀ, ਬੁਰਾਈ ਦੇ ਖਿਲਾਫ, ਕੁਰੀਤੀਆਂ ਦੇ ਖਿਲਾਫ ਇਮਾਨਦਾਰ ਉਪਰਾਲੇ ਹੋਣੇ ਜ਼ਰੂਰੀ ਨੇ। ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ।

0: ਸਾਹ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਮਨ ਕੀ ਬਾਤ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ, ਐਤਵਾਰ 31 ਮਈ 2026 ਨੂੰ ਦਿਨੇ 11 ਵਜੇ। ਆਕਾਸ਼ਵਾਣੀ ਦੇ ਸਾਰੇ ਕੇਂਦਰ, ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ। ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ DD ਨਿਊਜ਼, DD ਭਾਰਤੀ, DD ਇੰਡੀਆ ਤੇ DD ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ, FM 102.7 ਮੈਗਾਹਰਟਸ, DTH ਦੀ AIR ਪੰਜਾਬ ਸੇਵਾ, DRM 864 ਕਿਲੋਹਰਟਸ, FM 100.6 ਮੈਗਾਹਰਟਸ ਵਿਵਿਧ ਭਾਰਤੀ, FM 103.6 ਮੈਗਾਹਰਟਸ ਅੰਮ੍ਰਿਤਸਰ, FM 100.9 ਮੈਗਾਹਰਟਸ ਅਤੇ FM 100.8 ਮੈਗਾਹਰਟਸ। ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ, ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 134ਵੀਂ ਕੜੀ।
3: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਹੈ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

7:47 ਅਤੇ 25 ਸੈਕਿੰਡ ਹੋਏ ਨੇ ਜੀ। ਆਕਾਸ਼ਵਾਣੀ ਜਲੰਧਰ 'ਤੇ ਸੋਹਣੀ ਸਵੇਰ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਬ੍ਰੇਕ ਤੋਂ ਬਾਅਦ ਇਸ ਪ੍ਰੋਗਰਾਮ 'ਚ ਅਸੀਂ ਫਿਰ ਤੋਂ ਹਾਜ਼ਰ ਹਾਂ। ਅਤੇ ਪੰਜਾਬ ਵਿੱਚ ਨਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਨੌਜਵਾਨ ਜਿਨ੍ਹਾਂ ਦੇ ਕਰੀਅਰ ਵਿੱਚ ਬੇਰੁਜ਼ਗਾਰੀ ਦੀ ਬ੍ਰੇਕ ਲੱਗੀ ਹੋਈ ਹੈ, ਉਹ ਬ੍ਰੇਕ ਹਟਾਈ ਜਾਏ ਅਤੇ ਉਹਨਾਂ ਦੀ ਜ਼ਿੰਦਗੀ 'ਚ ਉਹਨਾਂ ਨੂੰ ਨਵੀਂ ਬ੍ਰੇਕ ਦਿੱਤੀ ਜਾਏ। ਇਸ ਕਰਕੇ ਜੀ ਵੱਖ ਵੱਖ ਅਦਾਰਿਆਂ 'ਚ ਬਹੁਤ ਸਾਰੀਆਂ ਪੋਸਟਾਂ ਨਿਕਲੀਆਂ ਨੇ। ਸੋ ਜਿਹੜੇ ਨੌਜਵਾਨ ਰੁਜ਼ਗਾਰ ਦੀ ਭਾਲ ਕਰ ਰਹੇ ਨੇ ਇਹਨਾਂ ਬਾਰੇ ਗੌਰ ਕਰ ਸਕਦੇ ਨੇ। ਪੰਜਾਬ ਪੁਲਿਸ 'ਚ 3,298 ਕਾਂਸਟੇਬਲ ਦੀਆਂ ਪੋਸਟਾਂ ਨਿਕਲੀਆਂ ਨੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 1,265 ਪੋਸਟਾਂ ਕਲਰਕਸ ਦੀਆਂ ਕੱਢੀਆਂ ਨੇ, ਜਿਹਨੂੰ ਅਪਲਾਈ ਕਰਨ ਦੀ ਜਿਹੜੀ ਆਖਰੀ ਤਾਰੀਖ ਹੈ ਉਹ 23 ਜੂਨ ਹੈ। ਅਤੇ ਲੁਧਿਆਣਾ ਜ਼ਿਲ੍ਹੇ ਦੇ ਸੈਸ਼ਨ ਜੱਜ ਨੇ ਲੁਧਿਆਣਾ ਕੋਰਟ ਲਈ 56 ਪੋਸਟਾਂ ਕਲਰਕ ਦੀਆਂ ਕੱਢੀਆਂ ਨੇ। ਅਤੇ ਪੰਜਾਬ ਦੇ ਐਕਸਾਈਜ਼ ਮਹਿਕਮੇ 'ਚ ਵੀ 197 ਇੰਸਪੈਕਟਰ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਨੇ ਜੀ। ਅਤੇ ਪਸ਼ੂ ਪਾਲਣ ਵਿਭਾਗ 'ਚ ਵੀ ਨਾ 150 ਵੈਟਰਨਰੀ ਇੰਸਪੈਕਟਰ ਦੀਆਂ ਪੋਸਟਾਂ ਨਿਕਲੀਆਂ ਨੇ। ਸੋ ਬਹੁਤ ਸਾਰੇ ਅਦਾਰਿਆਂ 'ਚ ਬਹੁਤ ਸਾਰੀਆਂ ਪੋਸਟਾਂ ਨਿਕਲੀਆਂ ਹੋਈਆਂ ਨੇ। ਜੇ ਨੈੱਟ 'ਤੇ ਸਰਫ ਕੀਤਾ ਜਾਵੇ ਤਾਂ ਇਹਨਾਂ ਬਾਰੇ ਪਤਾ ਲੱਗ ਸਕਦਾ ਅਤੇ ਜਲਦੀ ਜਲਦੀ ਅਪਲਾਈ ਕਰਕੇ ਰੁਜ਼ਗਾਰ ਦਾ ਮੌਕਾ ਹਾਸਿਲ ਕੀਤਾ ਜਾ ਸਕਦਾ ਹੈ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਜਸਪਿੰਦਰ ਨਰੂਲਾ ਅਤੇ ਨਛੱਤਰ ਗਿੱਲ ਹੋਰਾਂ ਦੀ ਆਵਾਜ਼ 'ਚ ਤੁਸੀਂ ਇਹ ਗੀਤ ਸੁਣ ਰਹੇ ਸੀ ਜੀ ਸੋਹਣੀ ਸਵੇਰ ਪ੍ਰੋਗਰਾਮ 'ਚ ਆਕਾਸ਼ਵਾਣੀ ਜਲੰਧਰ ਤੋਂ। ਅਤੇ ਅੱਜ ਸਵੇਰੇ ਸਵੇਰੇ ਜਦੋਂ ਅਖਬਾਰਾਂ ਦੀਆਂ ਸੁਰਖੀਆਂ ਪੜ੍ਹ ਰਹੇ ਸੀ ਨਾ, ਅਤੇ ਇੱਕ ਸੁਰਖੀ ਪੜ੍ਹ ਕੇ ਥੋੜ੍ਹਾ ਜਿਹਾ ਅਫਸੋਸ, ਥੋੜ੍ਹੀਆਂ ਜਿਹੀਆਂ ਅੱਖਾਂ ਨਾਮੇ

ਕਰਕੇ ਹੋ ਗਈਆਂ ਕਿ ਇੱਕ ਬਹੁਤ ਹੀ ਬੁਲੰਦ ਕਮਲ ਕਲਮ ਜਿਹੜੀ ਸੀ ਉਹ ਕੱਲ੍ਹ ਖਾਮੋਸ਼ ਹੋ ਗਈ। ਕੱਲ੍ਹ ਦੇ ਦਿਨ 91 ਸਾਲ ਦੀ ਉਮਰ ਭੋਗ ਕੇ ਉਰਦੂ ਦੇ ਮਕਬੂਲ ਸ਼ਾਇਰ ਬਸ਼ੀਰ ਬਦਰ ਇਸ ਫਾਨੀ ਦੁਨੀਆ ਨੂੰ ਛੱਡ ਕੇ ਹਮੇਸ਼ਾ ਦੇ ਲਈ ਚਲੇ ਗਏ ਨੇ। 15 ਫਰਵਰੀ 1935 'ਚ ਅਯੋਧਿਆ 'ਚ ਉੱਤਰ ਪ੍ਰਦੇਸ਼ 'ਚ ਉਹਨਾਂ ਦਾ ਜਨਮ ਹੋਇਆ ਸੀ ਔਰ ਐਸੀ ਕਲਮ ਸੀ ਜੋ ਸਮਾਜ ਵਿੱਚ ਜੋ ਵੀ ਮੁਆਸ਼ਰੇ 'ਚ ਹੁੰਦਾ ਸੀ ਉਹਨੂੰ ਆਪਣੇ ਲਫਜ਼ਾਂ ਆਪਣੇ ਖਿਆਲਾਂ 'ਚ ਬਿਆਨ ਕਰਕੇ ਸਮਾਜ ਤੱਕ ਮੁਆਸ਼ਰੇ ਤੱਕ ਉਹ ਪਹੁੰਚਾਉਂਦੇ ਸੀ ਔਰ ਬਹੁਤ ਖੂਬ ਬਹੁਤ ਅਸਰਦਾਰ ਤਰੀਕੇ ਨਾਲ ਪਹੁੰਚਾਉਂਦੇ ਸੀ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਉਹਨਾਂ ਨੇ BA ਅਤੇ MA ਦੀ ਡਿਗਰੀ ਹਾਸਿਲ ਕੀਤੀ ਸੀ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਉਹ ਲੈਕਚਰਾਰ ਵਜੋਂ ਪੜ੍ਹਾਉਂਦੇ ਹੁੰਦੇ ਸੀ ਵਿਦਿਆਰਥੀਆਂ ਨੂੰ, ਪਰ ਅਸਲ ਵਿੱਚ ਉਹ ਆਪਣੀ ਸ਼ਾਇਰੀ ਦੇ ਨਾਲ ਪੂਰੀ ਦੁਨੀਆ ਨੂੰ ਹੀ ਪੜ੍ਹਾਉਂਦੇ ਸੀ। ਜ਼ਿੰਦਗੀ ਦਾ ਅਕਸ, ਜ਼ਿੰਦਗੀ ਦਾ ਆਈਨਾ ਉਹ ਪੂਰੇ ਸਮਾਜ ਨੂੰ ਵਿਖਾਉਂਦੇ ਸੀ ਔਰ ਬਹੁਤ ਸ਼ਿੱਦਤ ਨਾਲ ਉਰਦੂ ਜ਼ੁਬਾਨ ਦੀ ਉਹ ਖਿਦਮਤ ਕਰਦੇ ਰਹੇ ਨੇ। ਉਹਨਾਂ ਨੂੰ ਉਰਦੂ ਗਜ਼ਲ ਦਾ ਇੱਕ ਵੱਡਾ ਹਸਤਾਖਰ ਮੰਨਿਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਰਵਾਇਤੀ ਸ਼ਾਇਰੀ ਤੋਂ ਹਟ ਕੇ ਨਾ ਬਹੁਤ ਹੀ ਸਾਦੀ ਅਤੇ ਆਮ ਬੋਲਚਾਲ ਦੀ ਜ਼ੁਬਾਨ ਵਿੱਚ ਆਪਣੀ ਗੱਲਬਾਤ ਕਹੀ ਹੈ।

ਆਪਣੀ ਸ਼ਾਇਰੀ ਦੇ ਨਾਲ ਪੂਰੀ ਦੁਨੀਆ ਨੂੰ ਹੀ ਪੜਾਉਂਦੇ ਸੀ। ਜ਼ਿੰਦਗੀ ਦਾ ਅਕਸ, ਜ਼ਿੰਦਗੀ ਦਾ ਆਈਨਾ ਉਹ ਪੂਰੇ ਸਮਾਜ ਨੂੰ ਵਿਖਾਉਂਦੇ ਸੀ। ਔਰ ਬਹੁਤ ਸ਼ਿੱਦਤ ਨਾਲ ਉਰਦੂ ਜ਼ੁਬਾਨ ਦੀ ਉਹ ਖਿਦਮਤ ਕਰਦੇ ਰਹੇ ਨੇ। ਉਹਨਾਂ ਨੂੰ ਉਰਦੂ ਗਜ਼ਲ ਦਾ ਇੱਕ ਵੱਡਾ ਹਸਤਾਖਰ ਮੰਨਿਆ ਜਾਂਦਾ ਹੈ, ਕਿਉਂਕਿ ਉਹਨਾਂ ਨੇ ਰਵਾਇਤੀ ਸ਼ਾਇਰੀ ਤੋਂ ਹਟ ਕੇ ਨਾ ਬਹੁਤ ਹੀ ਸਾਦੀ ਅਤੇ ਆਮ ਬੋਲਚਾਲ ਦੀ ਜ਼ੁਬਾਨ ਵਿੱਚ ਆਪਣੀ ਗੱਲਬਾਤ ਕਹੀ ਹੈ। ਉਰਦੂ ਵਿੱਚ ਉਹਨਾਂ ਨੇ 700 ਤੋਂ ਵੱਧ ਕਾਵਿ ਸੰਗ੍ਰਹਿ ਅਤੇ ਹਿੰਦੀ ਦੇਵਨਾਗਰੀ ਵਿੱਚ ਉਜਾਲੇ ਆਪਣੀ ਯਾਦੋਂ ਗਏ ਇਹਨਾਂ ਸਮੇਤ ਬਹੁਤ ਸਾਰੀਆਂ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਨੇ। ਸੋ ਬਸ਼ੀਰ ਬਦਰ ਹੋਰਾਂ ਨੂੰ ਅਸੀਂ ਸਿਜਦਾ ਕਰਦੇ ਹਾਂ, ਜਿਹੜੇ ਕਹਿੰਦੇ ਹੁੰਦੇ ਸੀ ਕਿ ਉਜਾਲੇ ਆਪਣੀ ਯਾਦੋਂ ਕੇ ਹਮਾਰੇ ਸਾਥ ਰਹਿਣੇ ਦੋ, ਨਾ ਜਾਣੇ ਕਿਸ ਗਲੀ ਮੇਂ ਜ਼ਿੰਦਗੀ ਕੀ ਸ਼ਾਮ ਹੋ ਜਾਏ।

ਜਗਜੀਤ ਸਿੰਘ ਹੋਰਾਂ ਦੀ ਆਵਾਜ਼ 'ਚ ਤੁਸੀਂ ਬਸ਼ੀਰ ਬਦਰ ਹੋਰਾਂ ਦਾ ਕਲਾਮ ਸੁਣ ਰਹੇ ਸੀ। ਅਤੇ ਵਾਕਈ ਜੀ, ਬਸ਼ੀਰ ਬਦਰ ਭਾਵੇਂ ਸਾਡੇ ਦਰਮਿਆਨ ਨਹੀਂ ਰਹੇ, ਪਰ ਉਹਨਾਂ ਦੀ ਸ਼ਾਇਰੀ ਸਾਡੇ ਦਿਲਾਂ 'ਤੇ ਦਸਤਕ ਦਿੰਦੀ ਰਹੇਗੀ। 7:56 ਹੋਏ ਨੇ ਆਕਾਸ਼ਵਾਣੀ ਜਲੰਧਰ 'ਤੇ। ਹੁਣ ਸੋਹਣੀ ਸਵੇਰ ਪ੍ਰੋਗਰਾਮ 'ਚ ਜਾਂਦੇ ਜਾਂਦੇ ਤੁਹਾਨੂੰ ਮੌਸਮ ਬਾਰੇ ਦੱਸ ਦਈਏ ਕਿ ਪਿਛਲੇ ਸਮੇਂ 'ਚ ਜਿਹੜਾ ਵੱਧ ਤੋਂ ਵੱਧ ਤਾਪਮਾਨ ਪੰਜਾਬ 'ਚ ਰਿਕਾਰਡ ਕੀਤਾ ਗਿਆ ਉਹ ਫਰੀਦਕੋਟ 'ਚ 45.4 ਡਿਗਰੀ ਸੈਲਸੀਅਸ, ਅਤੇ ਪੰਜਾਬ 'ਚ ਘੱਟ ਤੋਂ ਘੱਟ ਤਾਪਮਾਨ ਜਿਹੜਾ ਰਿਕਾਰਡ ਕੀਤਾ ਗਿਆ ਉਹ ਹੁਸ਼ਿਆਰਪੁਰ 'ਚ 21.7 ਡਿਗਰੀ ਸੈਲਸੀਅਸ ਸੀ। ਵੱਖ ਵੱਖ ਸ਼ਹਿਰਾਂ ਦਾ ਤਾਪਮਾਨ ਇੱਦਾਂ ਰਿਹਾ ਜੀ ਕਿ ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 25.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਅੰਮ੍ਰਿਤਸਰ 'ਚ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਹੋਇਆ 41.4 ਡਿਗਰੀ ਸੈਲਸੀਅਸ, ਘੱਟ ਤੋਂ ਘੱਟ 26.1 ਡਿਗਰੀ। ਪਟਿਆਲਾ 'ਚ ਵੱਧ ਤੋਂ ਵੱਧ ਤਾਪਮਾਨ 40.8 ਡਿਗਰੀ ਸੈਲਸੀਅਸ ਰਿਹਾ, ਘੱਟ ਤੋਂ ਘੱਟ 27.5 ਡਿਗਰੀ ਸੈਲਸੀਅਸ। ਲੁਧਿਆਣਾ ਦਾ ਤਾਪਮਾਨ ਵੱਧ ਤੋਂ ਵੱਧ 40.8 ਡਿਗਰੀ ਸੈਲਸੀਅਸ ਹੀ ਰਿਕਾਰਡ ਕੀਤਾ ਗਿਆ ਅਤੇ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ। ਸੋ ਇਹ ਸੀ ਵੱਖ ਵੱਖ ਸ਼ਹਿਰਾਂ 'ਚ ਤਾਪਮਾਨ ਸੰਬੰਧੀ ਸੂਚਨਾ। ਅਤੇ ਹੁਣ ਅੱਜ ਦਾ ਸੋਹਣੀ ਸਵੇਰ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਬੀਰਿੰਦਰ ਨੂੰ ਦੇ ਦਿਓ ਇਜਾਜ਼ਤ। ਨਮਸਕਾਰ।

0: And now, for a look at today's newspapers, it's over to Renu Kataria.
1: Thank you, Sunil. The resignation of Siddaramaiah as Karnataka Chief Minister is the top news in many dailies. Siddaramaiah makes way for D.K. Shivakumar in Karnataka leadership shift, headlines Hindustan Times. Amid suspense on whether Chinese President Xi Jinping will attend the BRICS summit in India in September, the two nations held constructive talks on the LSE and border row, writes the Asian Age. To ensure foolproof conduct of the NEET UG again, the government is mulling to seek logistical support from the Indian Air Force to transport examination material, reports the Tribune. In its editorial piece titled Death Blow to Online Gaming, the Asian Age welcomes the Supreme Court's decision upholding GST on the full amount deposited by online gaming participants, seeing it as a strong step to curb betting and its damaging social consequences. The paper argues that the distinction between skill-based and chance-based betting is too blurred to be meaningful in practice and says the ruling could severely hit the industry. At the same time, it notes that retrospective taxation, though legally upheld, creates uncertainty for business. Dailies have paid tributes to poet Bashir Badr, who died yesterday. Bashir Badr, master Urdu poet of love and melancholy, passes away, headlines the Times of India. In the next 5 years, the Earth is likely to surge again and again past the international climate threshold set as safe, according to new United Nations climate projections, reports the Statesman. And finally, in a landmark development for wildlife conservation in Himachal Pradesh, forest officials in Chamba have captured the first ever video evidence of brown bear in Siabehi Wildlife Sanctuary, reports the Tribune. And with that, it's back to you, Sunil.
0: Thank you, Renu. And now, before we end the bulletin, the headlines once again. Home Minister Amit Shah says Centre's high-level committee on artificial demographic changes to also assess requirements of law to tackle the issue. National Security Advisor Ajit Doval calls for decisive action against terrorism, says there cannot be double standards in fight against the menace. BJP appoints party presidents Punjab, Haryana, Delhi and Tripura. Air India extends suspension of its flights to Israel till July end. Amid continued geopolitical uncertainties in West Asia, and in IPL cricket, Rajasthan Royals to take on Gujarat Titans in all important qualifier 2 in New Chandigarh this evening. And with that, we end the morning news. Have a nice day.
2: नमस्कार, यह आकाशवाणी है। खबरां दिस बुलेटिन नाल मैं चंचल शर्मा, पहला बुलेटिन दिया खास खबरां। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਆਰਟੀਫਿਸ਼ੀਅਲ ਜਨਸੰਖਿਆ ਤਬਦੀਲੀਆਂ ਤੇ ਕੇਂਦਰ ਦੀ ਉੱਚ ਪੱਧਰੀ ਕਮੇਟੀ ਇਸ ਮੁੱਦੇ ਨਾਲ ਨਜਿੱਠਣ ਲਈ ਕਾਨੂੰਨ ਦੀ ਜ਼ਰੂਰਤ ਦਾ ਵੀ ਮੁਲਾਂਕਣ ਕਰੇਗੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਹਿਸ਼ਤਗਰਦੀ ਖਿਲਾਫ਼ ਫੈਸਲਾਕੁੰਨ ਕਾਰਵਾਈ ਦਾ ਸੱਦਾ ਦਿੱਤਾ, ਕਿਹਾ ਦਹਿਸ਼ਤਗਰਦੀ ਖਿਲਾਫ਼ ਲੜਾਈ 'ਚ ਦੋਹਰੇ ਮਾਪਦੰਡ ਨਹੀਂ ਹੋ ਸਕਦੇ। ਭਾਰਤੀ ਜਨਤਾ ਪਾਰਟੀ ਨੇ ਪੰਜਾਬ, ਹਰਿਆਣਾ, ਦਿੱਲੀ ਤੇ ਤ੍ਰਿਪੁਰਾ ਲਈ ਨਵੇਂ ਸੂਬਾਈ ਪਾਰਟੀ ਪ੍ਰਧਾਨ ਨਿਯੁਕਤ ਕੀਤੇ। ਪੰਜਾਬ 'ਚ 102 ਨਗਰ ਨਿਗਮਾਂ ਲਈ ਵੋਟਾਂ ਦੀ ਗਿਣਤੀ ਅੱਜ ਹੋ ਰਹੀ ਹੈ। 7,554 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ। ਏਅਰ ਇੰਡੀਆ ਨੇ ਪੱਛਮੀ ਏਸ਼ੀਆ 'ਚ ਚੱਲ ਰਹੀਆਂ ਭੂ ਰਾਜਨੀਤਿਕ ਅਨਿਸ਼ਚਿਤਤਾਵਾਂ ਦਰਮਿਆਨ ਇਜ਼ਰਾਈਲ ਲਈ ਆਪਣੀਆਂ ਉਡਾਣਾਂ ਜੁਲਾਈ ਦੇ ਅਖੀਰ ਤੱਕ ਮੁਅੱਤਲ ਕੀਤੀਆਂ ਅਤੇ IPL ਕ੍ਰਿਕਟ ਵਿੱਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਸ਼ਾਮੀ 7:30 ਗੁਜਰਾਤ ਟਾਈਟਨਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਗੈਰ ਕਾਨੂੰਨੀ ਘੁਸਪੈਠ ਅਤੇ ਹੋਰ ਗੈਰ ਕੁਦਰਤੀ ਕਾਰਨਾਂ ਕਰਕੇ ਹੋਣ ਵਾਲੇ ਆਰਟੀਫਿਸ਼ੀਅਲ ਜਨਸੰਖਿਆ ਤਬਦੀਲੀਆਂ ਦੀ ਜਾਂਚ ਵਾਸਤੇ ਗਠਿਤ ਕੀਤੀ ਉੱਚ ਪੱਧਰੀ ਕਮੇਟੀ ਇਸ ਮੁੱਦੇ ਨਾਲ ਨਜਿੱਠਣ ਲਈ ਕਾਨੂੰਨ ਦੀ ਜ਼ਰੂਰਤ ਦਾ ਵੀ ਮੁਲਾਂਕਣ ਕਰੇਗੀ। ਗਾਂਧੀ ਨਗਰ 'ਚ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਸਰਵਉੱਚ ਅਦਾਲਤ ਦੇ ਸੇਵਾ ਮੁਕਤ ਜੱਜ ਜਸਟਿਸ ਪ੍ਰਕਾਸ਼ ਪ੍ਰਭਾਕਰ ਨਾਵੇਲਕਰ ਦੀ ਅਗਵਾਈ ਵਾਲੀ ਕਮੇਟੀ 1 ਸਾਲ 'ਚ ਆਪਣੀ ਰਿਪੋਰਟ ਸੌਂਪੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਰ ਘੁਸਪੈਠੀਏ ਦੀ ਪਛਾਣ ਕਰਕੇ ਉਸ ਨੂੰ ਦੇਸ਼ ਤੋਂ ਬਾਹਰ ਕੱਢਣ ਲਈ ਵਚਨਬੱਧ ਹੈ। ਗ੍ਰਹਿ ਮੰਤਰੀ ਨੇ ਕਿਹਾ
3: ਭਾਜਪਾ ਬੰਗਾਲ ਸਰਕਾਰ ਨੇ ਡਿਟੈਂਸ਼ਨ ਸੈਂਟਰ ਬਣਾਏ ਹੈ, ਮਗਰ ਹਮ ਸਭ ਲੋਕ ਚਾਹਤੇ ਹੈ ਕਿ ਜੋ ਘੁਸਪੈਠ ਕਰ ਅਵੈਧ ਤਰੀਕੇ ਸੇ ਆਏ ਹੈ ਵੋ ਆਪਣੇ ਆਪ ਜਹਾਂ ਸੇ ਆਏ ਹੈ ਵਹਾਂ ਵਾਪਿਸ ਚਲੇ ਜਾਏ। ਅਗਰ ਵੋ ਆਪਣੇ ਆਪ ਚਲੇ ਜਾਤੇ ਹੈ ਤੋ ਬੰਗਾਲ ਸਰਕਾਰ ਵੀ ਉਨ ਪਰ ਕੋਈ ਕੇਸ ਨਹੀਂ ਕਰੇਗੀ, ਜਾਣੇ ਕੇ ਲੀਏ ਉਨਕੀ ਸਹਾਇਤਾ ਵੀ ਕਰੇਗੀ।
2: ਗ੍ਰਹਿ ਮੰਤਰੀ ਨੇ ਪੱਛਮੀ ਬੰਗਾਲ ਵਿੱਚ ਬੰਗਲਾਦੇਸ਼ੀ ਘੁਸਪੈਠ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਸਰਕਾਰ ਦੀ ਨੁਕਤਾਚੀਨੀ ਕੀਤੀ ਅਤੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਥਿਤੀ ਬਦਲ ਗਈ ਹੈ। ਉਨ੍ਹਾਂ ਨੇ ਮੁੱਖ ਮੰਤਰੀ ਸਿਵੇਂਦੂ ਅਧਿਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਹੱਦ ਤੇ ਵਾੜ ਲਗਾਉਣ ਲਈ 7

0: ਦਿਨਾਂ 'ਚ 600 ਹੈਕਟੇਅਰ ਜ਼ਮੀਨ BSF ਨੂੰ ਸੌਂਪ ਦਿੱਤੀ ਗਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਗੁਜਰਾਤ ਦੇ ਦੌਰੇ ਦੇ ਦੂਜੇ ਦਿਨ ਕੱਛ ਦੀ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਹਰਾਮੀ ਨਾਲਾ ਅਤੇ ਖਾੜੀ ਖੇਤਰਾਂ ਦਾ ਦੌਰਾ ਕਰਨਗੇ। ਇਹ ਇਲਾਕਾ ਰਣਨੀਤਿਕ ਦ੍ਰਿਸ਼ਟੀਕੋਣ ਤੋਂ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਦੌਰੇ ਦੌਰਾਨ ਗ੍ਰਹਿ ਮੰਤਰੀ ਸਰਹੱਦੀ ਸੁਰੱਖਿਆ ਬਲ BSF ਦੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨਗੇ ਅਤੇ ਸੀਨੀਅਰ ਅਧਿਕਾਰੀਆਂ ਨਾਲ ਸਰਹੱਦੀ ਸੁਰੱਖਿਆ ਨਾਲ ਸੰਬੰਧਿਤ ਚੁਣੌਤੀਆਂ 'ਤੇ ਚਰਚਾ ਕਰਨਗੇ। ਉਹ ਸਰਹੱਦੀ ਚੌਕੀ G7 ਦਾ ਉਦਘਾਟਨ ਵੀ ਕਰਨਗੇ ਅਤੇ BSF ਦੇ ਜਵਾਨਾਂ ਨਾਲ ਮੁਲਾਕਾਤ ਵੀ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੱਲ੍ਹ ਅਹਿਮਦਾਬਾਦ 'ਚ ਤਜਵੀਜ਼ਸ਼ੁਦਾ ਰਾਸ਼ਟਰਮੰਡਲ ਖੇਡਾਂ ਅਤੇ ਓਲੰਪਿਕ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ, ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਅਤੇ ਸੀਨੀਅਰ ਅਧਿਕਾਰੀ ਵੀ ਇਸ ਮੀਟਿੰਗ 'ਚ ਮੌਜੂਦ ਰਹੇ। ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ 'ਚ ਵਿਸ਼ਵ ਪੱਧਰੀ ਖੇਡ ਬੁਨਿਆਦੀ ਢਾਂਚੇ ਅਤੇ ਅਤਿਆਧੁਨਿਕ ਸਿਖਲਾਈ ਸਹੂਲਤਾਂ ਦਾ ਵਿਸਥਾਰ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪੂਰਾ ਕਰਨ ਲਈ ਅਹਿਮਦਾਬਾਦ 'ਚ ਖੇਡ ਸਹੂਲਤਾਂ ਵਿਕਸਿਤ ਕੀਤੀਆਂ ਜਾ ਰਹੀਆਂ ਨੇ। ਅਹਿਮਦਾਬਾਦ 2030 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰੇਗਾ ਅਤੇ 2036 ਓਲੰਪਿਕ ਲਈ ਅਧਿਕਾਰਤ ਬੋਲੀ ਵੀ ਜਮ੍ਹਾਂ ਕਰਵਾਈ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਹਿਸ਼ਤਗਰਦੀ ਖਿਲਾਫ਼ ਫੈਸਲਾਕੁੰਨ ਕਾਰਵਾਈ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਰੂਸ ਵਿੱਚ ਆਯੋਜਿਤ ਅੰਤਰਰਾਸ਼ਟਰੀ ਸੁਰੱਖਿਆ ਫੋਰਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਦਹਿਸ਼ਤਗਰਦੀ ਖਿਲਾਫ਼ ਲੜਾਈ 'ਚ ਦੋਹਰੇ ਮਾਪਦੰਡ ਨਹੀਂ ਅਪਣਾਏ ਜਾ ਸਕਦੇ। ਮਾਸਕੋ 'ਚ ਹੋਈ ਮੀਟਿੰਗ 'ਚ ਸ੍ਰੀ ਡੋਵਾਲ ਨੇ ਕਿਹਾ ਕਿ ਜ਼ਿੰਮੇਵਾਰ ਦੇਸ਼ਾਂ ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਕੀ ਉਹ ਦਹਿਸ਼ਤਗਰਦੀ ਨੂੰ ਉਤਸ਼ਾਹਿਤ ਕਰਨ ਵਾਲਿਆਂ ਦਾ ਸਮਰਥਨ ਕਰਨਗੇ ਜਾਂ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰਨਗੇ।
1: आतंकवाद अंतर्राष्ट्रीय सुरक्षा के लिए सबसे गंभीर खतरों में से एक है। राष्ट्रपति पुतिन ने हाल ही में इसे बहुत ही प्रभावशाली ढंग से रेखांकित किया है। उन्होंने महसूस किया है कि एक ऐसा मुद्दा है जिस पर सभी अंतर्राष्ट्रीय सुरक्षा विशेषज्ञों को ध्यान देने की जरूरत है। ये मानवता के सभी मूल्यों पर प्रहार करता है। भारत खुद ही इस प्रायोजित आतंकवाद का शिकार रहा है। अप्रैल 2025 में पूरी दुनिया ने जम्मू कश्मीर में 26 निर्दोष नागरिकों की जघन्य हत्या देखी है।
0: ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਥਾਪਿਤ ਆਲਮੀ ਸੰਸਥਾਵਾਂ ਵਿੱਚ ਸੁਧਾਰ ਦਾ ਮੁੱਦਾ ਵੀ ਉਠਾਇਆ ਅਤੇ ਗਲੋਬਲ ਸਾਊਥ ਵਿੱਚ ਦੇਸ਼ਾਂ ਦੀ ਵਧੇਰੇ ਨੁਮਾਇੰਦਗੀ ਦੀ ਮੰਗ ਕੀਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਜਨਤਾ ਪਾਰਟੀ BJP ਨੇ ਪੰਜਾਬ, ਹਰਿਆਣਾ, ਦਿੱਲੀ ਅਤੇ ਤ੍ਰਿਪੁਰਾ ਵਾਸਤੇ ਨਵੇਂ ਸੂਬਾਈ ਪਾਰਟੀ ਪ੍ਰਧਾਨ ਨਿਯੁਕਤ ਕੀਤੇ ਨੇ। BJP ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਪੂਰਬੀ ਦਿੱਲੀ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਨੂੰ ਪਾਰਟੀ ਦੀ ਦਿੱਲੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਡਾਕਟਰ ਅਰਚਨਾ ਗੁਪਤਾ ਨੂੰ ਹਰਿਆਣਾ BJP ਪ੍ਰਧਾਨ ਅਤੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ BJP ਦਾ ਨਵਾਂ ਪ੍ਰਧਾਨ ਬਣਾਇਆ ਗਿਆ। ਅਭਿਸ਼ੇਕ ਦੋਬੇਰੋਏ ਨੂੰ ਤ੍ਰਿਪੁਰਾ BJP ਪ੍ਰਧਾਨ ਨਿਯੁਕਤ ਕੀਤਾ ਗਿਆ। ਇਨ੍ਹਾਂ ਨਿਯੁਕਤੀਆਂ ਦੇ ਨਾਲ ਸ੍ਰੀ ਨਵੀਨ ਨੇ ਰਾਜ ਦੇ ਰਾਸ਼ਟਰੀ ਪੱਧਰ 'ਤੇ ਨਵੇਂ ਅਹੁਦੇਦਾਰਾਂ ਦੀ ਚੋਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ BJP ਦੇ ਨਵੇਂ ਪ੍ਰਧਾਨ ਨਿਯੁਕਤ ਕੀਤੇ ਗਏ। 76 ਸਾਲਾ ਕੇਵਲ ਸਿੰਘ ਢਿੱਲੋਂ ਪੰਜਾਬ BJP ਦੇ ਪਹਿਲੇ ਜੱਟ ਸਿੱਖ ਪ੍ਰਧਾਨ ਹੋਣਗੇ। ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ 'ਚ BJP ਦੀ ਸਰਕਾਰ ਬਣਾਉਣਾ। ਸ੍ਰੀ ਢਿੱਲੋਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਆਪਣੇ ਚੋਣ ਵਾਅਦੇ ਪੂਰੇ ਕਰਨ 'ਚ ਅਸਫਲ ਰਹਿਣ ਦਾ ਇਲਜ਼ਾਮ ਲਗਾਇਆ। ਦੋ ਵਾਰ ਕਾਂਗਰਸ ਦੇ ਵਿਧਾਇਕ ਰਹੇ ਕੇਵਲ ਸਿੰਘ ਢਿੱਲੋਂ 2022 'ਚ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ ਸਨ। ਪੰਜਾਬ 'ਚ 102 ਨਗਰ ਨਿਗਮਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ, ਜਿਸ ਨਾਲ ਸੂਬੇ ਭਰ ਦੇ 1897 ਵਾਰਡਾਂ ਦੇ ਕੁੱਲ 7,554 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ। ਵੋਟਾਂ 26 ਮਈ ਨੂੰ ਪਈਆਂ ਸਨ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਸਾਰੇ ਪ੍ਰਬੰਧ ਕੀਤੇ ਗਏ ਨੇ ਅਤੇ ਕਿਸੇ ਵੀ ਅਣਅਧਿਕਾਰਤ ਵਿਅਕਤੀ ਨੂੰ ਗਿਣਤੀ ਕੇਂਦਰਾਂ 'ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕੁੱਲ 35 ਲੱਖ ਤੋਂ ਵੱਧ ਵੋਟਰਾਂ ਵਿੱਚੋਂ 22,38,241 ਵੋਟਰਾਂ ਨੇ ਆਪਣੀਆਂ ਵੋਟਾਂ ਪਾਈਆਂ, ਜਿਨ੍ਹਾਂ ਨਾਲ ਪੋਲਿੰਗ ਫੀਸਦ ਲਗਭਗ 64 ਹੋ ਗਈ। 2027 'ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਨਗਰ ਨਿਗਮ ਚੋਣਾਂ ਨੂੰ ਸੂਬੇ ਦੀਆਂ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਲਈ ਇੱਕ ਰਾਜਨੀਤਿਕ ਸੂਚਕ ਵਜੋਂ ਦੇਖਿਆ ਜਾ ਰਿਹਾ। ਇਹ ਬਹੁਕੌਣੀ ਮੁਕਾਬਲੇ 'ਚ ਸੱਤਾਧਾਰੀ ਆਮ ਆਦਮੀ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਉਪ ਰਾਸ਼ਟਰਪਤੀ CV ਰਾਧਾਕ੍ਰਿਸ਼ਨਨ ਅੱਜ ਤੋਂ ਕਰਨਾਟਕ, ਗੋਆ ਅਤੇ ਕੇਰਲਮ ਦੇ 3 ਦਿਨਾਂ ਦੌਰੇ 'ਤੇ ਹੋਣਗੇ। ਉਹ ਅੱਜ ਬੰਗਲੁਰੂ 'ਚ ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਦੇ 45 ਸਾਲ ਪੂਰੇ ਹੋਣ 'ਤੇ ਵਿਸ਼ਵ ਵਿਆਪੀ ਸਮਾਰੋਹ 'ਚ ਸ਼ਿਰਕਤ ਕਰਨਗੇ। ਇਸ ਤੋਂ ਬਾਅਦ ਉਹ ਦਾਵਣਗੇਰੇ 'ਚ ਯੂਨੀਵਰਸਿਟੀ BDT ਕਾਲਜ ਆਫ਼ ਇੰਜੀਨੀਅਰਿੰਗ ਅਤੇ ਪਲੈਟੀਨਮ ਜੁਬਲੀ ਸਮਾਰੋਹ 'ਚ ਹਿੱਸਾ ਲੈਣਗੇ। ਕੱਲ੍ਹ ਸ਼੍ਰੀ ਰਾਧਾਕ੍ਰਿਸ਼ਨਨ ਪਣਜੀ ਵਿੱਚ ਗੋਆ ਰਾਜ ਸਥਾਪਨਾ ਦਿਵਸ ਸਮਾਰੋਹ 'ਚ ਵੀ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ 'ਚ ਕਬਾਇਲੀ ਸੁਰੱਖਿਆ ਮੰਚ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ੍ਰੀ ਮੋਦੀ ਨੇ ਕਿਹਾ ਕਿ ਮੰਚ ਦਾ ਕਬਾਇਲੀ ਭਾਈਚਾਰੇ ਪ੍ਰਤੀ ਸਮਰਪਣ ਸੱਚਮੁੱਚ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਕਬਾਇਲੀ ਭਾਈਚਾਰੇ ਦੇ ਵਿਕਾਸ ਅਤੇ ਸਸ਼ਕਤੀਕਰਨ ਨਾਲ ਸਬੰਧਤ ਵੱਖੋ ਵੱਖ ਮੁੱਦਿਆਂ 'ਤੇ ਸਾਰਥਕ ਚਰਚਾ ਕੀਤੀ ਗਈ।

0: ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਟਵਿਸ਼ਾ ਸ਼ਰਮਾ ਮੌਤ ਦੇ ਮਾਮਲੇ ਚ ਗਿਰੀਵਾਲਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਗਿਰੀਵਾਲਾ ਟਵਿਸ਼ਾ ਦੀ ਸੱਸ ਤੇ ਇਕ ਸੇਵਾ ਮੁਕਤ ਜ਼ਿਲ੍ਹਾ ਤੇ ਸੈਸ਼ਨ ਜੱਜ ਹੈ। ਇਹ ਗ੍ਰਿਫ਼ਤਾਰੀ ਕੱਲ੍ਹ ਭੋਪਾਲ ਚ ਹੋਈ। ਗ੍ਰਿਫ਼ਤਾਰੀ ਤੋਂ ਪਹਿਲਾਂ ਸੀਬੀਆਈ ਨੇ ਉਨ੍ਹਾਂ ਦੇ ਘਰ ਲਗਭਗ 7 ਘੰਟੇ ਪੁੱਛਗਿੱਛ ਕੀਤੀ ਤੇ ਤਲਾਸ਼ੀ ਲਈ ਮੱਧ ਪ੍ਰਦੇਸ਼ ਹਾਈ ਕੋਰਟ ਨੇ ਇਕ ਦਿਨ ਪਹਿਲਾਂ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਟਵਿਸ਼ਾ ਸ਼ਰਮਾ ਦੀ ਮੌਤ 12 ਮਈ ਨੂੰ ਭੋਪਾਲ ਦੇ ਕਟਾਰਾ ਹਿਲਸ ਇਲਾਕੇ ਚ ਸ਼ੱਕੀ ਹਾਲਾਤ ਵਿਚ ਹੋਈ ਸੀ। ਉਸ ਦੇ ਸਹੁਰਿਆਂ ਨੇ ਦਾਅਵਾ ਕੀਤਾ ਕਿ ਇਹ ਖੁਦਕੁਸ਼ੀ ਸੀ, ਜਦਕਿ ਉਸ ਦੇ ਮਾਪਿਆਂ ਨੇ ਕਤਲ ਦਾ ਇਲਜ਼ਾਮ ਲਗਾਇਆ। ਪੱਛਮੀ ਏਸ਼ੀਆ ਵਿਚ ਚੱਲ ਰਹੀਆਂ ਭੂ ਰਾਜਨੀਤਿਕ ਅਨਿਸ਼ਚਿਤਤਾਵਾਂ ਦਰਮਿਆਨ ਏਅਰ ਇੰਡੀਆ ਨੇ ਜੁਲਾਈ ਦੇ ਅਖੀਰ ਤੱਕ ਇਜ਼ਰਾਈਲ ਲਈ ਆਪਣੀਆਂ ਉਡਾਨਾਂ ਦੀ ਮੁਅੱਤਲ ਕੀਤੀ ਹੱਦ ਨੂੰ ਵਧਾ ਦਿੱਤੈ। ਪਹਿਲਾਂ ਏਅਰਲਾਈਨ ਨੇ ਤੇਲ ਅਵੀਵ ਦਿੱਲੀ ਰੂਟ ਤੇ ਜੂਨ ਦੇ ਅਖੀਰ ਤੱਕ ਸੰਚਾਲਨ ਮੁਅੱਤਲ ਕਰ ਦਿੱਤਾ ਸੀ। ਏਅਰ ਇੰਡੀਆ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਫੈਸਲਾ ਖੇਤਰ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਲਿਆ ਗਿਆ। ਇਸ ਦੌਰਾਨ ਉਡਾਨਾਂ ਦੀ ਮੁਅੱਤਲੀ ਨੇ ਇਜ਼ਰਾਈਲ 'ਚ ਰਹਿਣ ਵਾਲੇ 40,000 ਤੋਂ ਵੱਧ ਭਾਰਤੀਆਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤੈ। ਸੀਮਿਤ ਉਡਾਨਾਂ ਵਿਕਲਪਾਂ ਕਾਰਨ ਯਾਤਰਾ ਖਰਚਿਆਂ ਵਿਚ ਵੀ ਕਾਫ਼ੀ ਵਾਧਾ ਹੋਇਆ ਏ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਦੇ ਕੁਝ ਹਿੱਸਿਆਂ 'ਚ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ ਕੀਤਾ ਹੈ। ਰਾਸ਼ਟਰੀ ਰਾਜਧਾਨੀ ਦੇ ਵੱਖ ਵੱਖ ਖੇਤਰਾਂ 'ਚ ਬੀਤੀ ਰਾਤ ਹੋਈ ਬਾਰਿਸ਼ ਨੇ ਭਿਆਨਕ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ। ਛੱਤੀਸਗੜ੍ਹ, ਪੱਛਮੀ ਬੰਗਾਲ ਦੇ ਗੰਗਾ ਮੈਦਾਨ, ਜੰਮੂ ਕਸ਼ਮੀਰ, ਲੱਦਾਖ ਤੇ ਕਰਨਾਟਕ ਵਿਚ ਵੀ ਇਸੇ ਤਰ੍ਹਾਂ ਦੇ ਹਾਲਾਤ ਰਹਿਣਗੇ। ਵਿਭਾਗ ਨੇ ਪੰਜਾਬ, ਉੱਤਰਾਖੰਡ ਤੇ ਪੱਛਮੀ ਉੱਤਰ ਪ੍ਰਦੇਸ਼ 'ਚ ਦਿਨ ਵੇਲੇ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। IPL ਕ੍ਰਿਕਟ ਵਿਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਵੇਗਾ। ਇਹ ਮੈਚ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਇਸ ਮੈਚ ਦੀ ਜੇਤੂ ਟੀਮ ਐਤਵਾਰ ਨੂੰ ਅਹਿਮਦਾਬਾਦ 'ਚ ਹੋਣ ਵਾਲੇ ਫਾਈਨਲ ਮੁਕਾਬਲੇ 'ਚ ਰਾਇਲ ਚੈਲੰਜਰਸ ਬੰਗਲੁਰੂ ਖਿਲਾਫ਼ ਖੇਡੇਗੀ। ਮਹਿਲਾ ਕ੍ਰਿਕਟ ਵਿਚ ਭਾਰਤ ਨੇ 3 2020 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਇੰਗਲੈਂਡ ਨੂੰ 38 ਦੌੜਾਂ ਨਾਲ ਹਰਾ ਕੇ 1-0 ਦੀ ਲੀਡ ਹਾਸਲ ਕਰ ਲਈ ਹੈ। ਇਹ ਮੈਚ ਕਾਉਂਟੀ ਕ੍ਰਿਕਟ ਗਰਾਊਂਡ ਵਿਚ ਖੇਡਿਆ ਗਿਆ। ਤੇ ਆਖਰ 'ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਆਰਟੀਫਿਸ਼ਲ ਜਨਸੰਖਿਆ ਤਬਦੀਲੀਆਂ ਤੇ ਕੇਂਦਰ ਦੀ ਉੱਚ ਪੱਧਰੀ ਕਮੇਟੀ ਇਸ ਮੁੱਦੇ ਨਾਲ ਨਜਿੱਠਣ ਲਈ ਕਾਨੂੰਨ ਦੀ ਜ਼ਰੂਰਤ ਦਾ ਮੁਲਾਂਕਣ ਕਰੇਗੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਹਿਸ਼ਤਗਰਦੀ ਖਿਲਾਫ਼ ਫੈਸਲਾਕੁੰਨ ਕਾਰਵਾਈ ਦਾ ਸੱਦਾ ਦਿੱਤਾ। ਕਿਹਾ ਦਹਿਸ਼ਤਗਰਦੀ ਖਿਲਾਫ਼ ਲੜਾਈ 'ਚ ਦੋਹਰੇ ਮਾਪਦੰਡ ਨਹੀਂ ਹੋ ਸਕਦੇ। ਭਾਰਤੀ ਜਨਤਾ ਪਾਰਟੀ ਨੇ ਪੰਜਾਬ, ਹਰਿਆਣਾ, ਦਿੱਲੀ ਤੇ ਤ੍ਰਿਪੁਰਾ ਵਾਸਤੇ ਨਵੇਂ ਸੂਬਾਈ ਪਾਰਟੀ ਪ੍ਰਧਾਨ ਨਿਯੁਕਤ ਕੀਤੇ। ਪੰਜਾਬ 'ਚ 102 ਨਗਰ ਨਿਗਮਾਂ ਲਈ ਵੋਟਾਂ ਦੀ ਗਿਣਤੀ ਅੱਜ ਜਾਰੀ। 7,554 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ। ਅਤੇ IPL ਕ੍ਰਿਕਟ ਵਿਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਹਿਕ ਪੰਜਾਬ ਦੀ ਇਸ ਪ੍ਰੋਗਰਾਮ 'ਚ ਆਓ ਪੰਜਾਬੀ ਫਿਲਮਾਂ 'ਚੋਂ ਗੀਤ ਸੁਣੀਏ। ਸਭ ਤੋਂ ਪਹਿਲਾਂ ਸੁਣਦੇ ਹਾਂ ਪਿੰਡ ਦੀ ਕੁੜੀ ਫਿਲਮ 'ਚੋਂ ਆਸ਼ਾ ਭੋਸਲੇ, ਸ਼ਮਸ਼ਾਦ ਬੇਗਮ ਤੇ ਸਾਥੀਆਂ ਦਾ ਗਾਇਆ ਇਹ ਗੀਤ।

ਸ਼ਮਸ਼ਾਦ ਬੇਗਮ, ਆਸ਼ਾ ਭੋਸਲੇ ਅਤੇ ਸਾਥੀਆਂ ਦੀ ਆਵਾਜ਼ 'ਚ ਤੁਸੀਂ ਪਿੰਡ ਦੀ ਕੁੜੀ ਫਿਲਮ ਦਾ ਇਹ ਗੀਤ ਸੁਣ ਰਹੇ ਸੀ ਅਤੇ ਇਸ ਗੀਤ ਨੂੰ ਸੁਣ ਕੇ ਸਭ ਦੇ ਹਾਲ ਵਧੀਆ ਹੋ ਜਾਂਦੇ ਨੇ ਅਤੇ ਇਸ ਵੇਲੇ ਸੜਕਾਂ 'ਤੇ ਸਾਰਿਆਂ ਦੇ ਹਾਲ ਚਾਲ ਵਧੀਆ ਰਹਿਣ। ਇਹਦੇ ਲਈ ਜ਼ਰੂਰੀ ਹੈ ਕਿ ਆਪਾਂ ਜਿਹੜੇ ਵੀ ਗੱਡੀ ਡਰਾਈਵ ਕਰ ਰਹੇ ਹਾਂ ਨਾ, ਉਹ ਸੁਰੱਖਿਅਤ ਤਰੀਕੇ ਦੇ ਨਾਲ ਟ੍ਰੈਫਿਕ ਰੂਲ ਫੋਲੋ ਕਰਕੇ ਗੱਡੀ ਡਰਾਈਵ ਕਰੀਏ। ਆਕਾਸ਼ਵਾਣੀ ਜਲੰਧਰ ਤੋਂ ਮਹਿਕ ਪੰਜਾਬ ਦੀ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਅਤੇ ਇਸ ਪ੍ਰੋਗਰਾਮ 'ਚ ਆਓ ਹੁਣ ਅੰਬਰ ਵਿਸ਼ਿਸ਼ਟ ਅਤੇ ਪ੍ਰਿਯੰਕਾ ਦੀਆਂ ਆਵਾਜ਼ਾਂ 'ਚ ਜੱਟ ਐਂਡ ਜੂਲੀਅਟ ਫਿਲਮ 'ਚੋਂ ਇਹ ਗੀਤ ਸੁਣੀਏ।

0: रात 8 बजे सुनना जरूर मन की बात दी 134वीं कड़ी।
1: ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ। ਆਕਾਸ਼ਵਾਣੀ ਜਲੰਧਰ ਤੁਸੀਂ ਟਿਊਨ ਕੀਤਾ ਹੈ ਜਿੱਥੇ ਚੱਲ ਰਿਹਾ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ, ਅਤੇ ਇਸ ਪ੍ਰੋਗਰਾਮ 'ਚ ਆਓ ਹੁਣ ਸੁਣੀਏ ਸਵਿਤਾ ਸਾਥੀ ਮੀਨੂ ਪੁਰਸ਼ੋਤਮ ਅਤੇ ਸਾਥੀਆਂ ਦੀ ਆਵਾਜ਼ 'ਚ ਉਡੀਕਾਂ ਫਿਲਮ 'ਚ ਹੋਏਗੀ।

ਵੇਖੋ ਜੀ, ਖੁਸ਼ੀਆਂ 'ਚ ਤਾਂ ਹਰ ਬੰਦਾ ਚਾਅ ਨਾਲ ਨੱਚਦਾ, ਪਰ ਇਸ ਵੇਲੇ ਜਿਹੜਾ ਮੌਸਮ ਹੈ ਨਾ, ਉਹ ਸਾਨੂੰ ਵੱਖਰੇ ਨਾਚ ਨਚਾ ਰਿਹਾ ਅਤੇ ਇਸ ਗੱਲ ਦਾ ਸੁਨੇਹਾ ਵੀ ਦੇ ਰਿਹਾ ਕਿ ਜੇ ਤੁਸੀਂ ਰੁੱਖ ਨਾ ਲਾਏ, ਹਰਿਆਵਲ ਜ਼ਿਆਦਾ ਨਾ ਕੀਤੀ, ਤਾਂ ਇਹ ਗਰਮੀ ਦਿਨੋਂ ਦਿਨ ਵੱਧਦੀ ਜਾਏਗੀ। ਸੋ ਆਪਾਂ ਮੌਸਮ ਦਾ ਇਸ਼ਾਰਾ ਸਮਝ ਲਈਏ, ਗਰਮੀ 'ਚ ਆਪਣੇ ਆਪ ਦਾ ਖਿਆਲ ਰੱਖਦਿਆਂ ਇਹ ਇਰਾਦਾ ਜ਼ਰੂਰ ਕਰੀਏ ਕਿ ਆਪਾਂ ਰੁੱਖ ਲਾਵਾਂਗੇ, ਹਰਿਆਵਲ ਵਧਾਵਾਂਗੇ। ਫਿਲਹਾਲ ਜੀ, ਮਹਿਕ ਪੰਜਾਬ ਦੀ ਪ੍ਰੋਗਰਾਮ 'ਚ ਤੁਹਾਡੇ ਮਨ ਨੂੰ ਹਰਿਆ ਕਰਨ ਲਈ ਪ੍ਰੋਗਰਾਮ ਦਾ ਅਗਲਾ ਗੀਤ ਗੁਰਦਾਸ ਮਾਨ ਦੀ ਆਵਾਜ਼ 'ਚ, ਹੀਰ ਵਾਰਿਸ ਸ਼ਾਹ ਫਿਲਮ 'ਚੋਂ।

ਮੈਂ ਇੱਕ ਪੰਜਾਬ ਦੀ ਪ੍ਰੋਗਰਾਮ 'ਚ ਤੁਸੀਂ ਪੰਜਾਬੀ ਫਿਲਮਾਂ 'ਚੋਂ ਗੀਤ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵੱਜ ਚੁੱਕੇ ਨੇ, ਹੁਣ ਤੱਕ ਦੀਆਂ ਮੁੱਖ ਖਬਰਾਂ ਸੁਣੋ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਆਰਟੀਫਿਸ਼ੀਅਲ ਜਨਸੰਖਿਆ ਤਬਦੀਲੀਆਂ ਤੇ ਕੇਂਦਰ ਦੀ ਉੱਚ ਪੱਧਰੀ ਕਮੇਟੀ ਇਸ ਮੁੱਦੇ ਨਾਲ ਨਜਿੱਠਣ ਲਈ ਕਾਨੂੰਨ ਦੀ ਜ਼ਰੂਰਤ ਦਾ ਵੀ ਮੁਲਾਂਕਣ ਕਰੇਗੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਹਿਸ਼ਤਗਰਦੀ ਦੇ ਖਿਲਾਫ਼ ਫੈਸਲਾਕੁੰਨ ਕਾਰਵਾਈ ਦਾ ਸੱਦਾ ਦਿੱਤਾ, ਕਿਹਾ ਦਹਿਸ਼ਤਗਰਦੀ ਖਿਲਾਫ਼ ਲੜਾਈ ਵਿੱਚ ਦੋਹਰੇ ਮਾਪਦੰਡ ਨਹੀਂ ਹੋ ਸਕਦੇ। ਭਾਰਤੀ ਜਨਤਾ ਪਾਰਟੀ ਨੇ ਪੰਜਾਬ, ਹਰਿਆਣਾ, ਦਿੱਲੀ ਅਤੇ ਤ੍ਰਿਪੁਰਾ ਲਈ ਨਵੇਂ ਸੂਬਾਈ ਪਾਰਟੀ ਪ੍ਰਧਾਨ ਨਿਯੁਕਤ ਕੀਤੇ। ਪੰਜਾਬ ਵਿੱਚ 102 ਨਗਰ ਨਿਗਮਾਂ ਲਈ ਵੋਟਾਂ ਦੀ ਗਿਣਤੀ ਅੱਜ ਹੋ ਰਹੀ ਹੈ। 7,554 ਉਮੀਦਵਾਰਾਂ ਦੀ ਕਿਸਮਤ ਦਾ ਹੋਏਗਾ ਫੈਸਲਾ। ਕੇਂਦਰੀ ਜਾਂਚ ਬਿਊਰੋ ਨੇ ਟਵਿਸ਼ਾ ਸ਼ਰਮਾ ਕਤਲ ਮਾਮਲੇ 'ਚ ਟਵਿਸ਼ਾ ਦੀ ਸੱਸ ਅਤੇ ਸੇਵਾ ਮੁਕਤ ਜ਼ਿਲ੍ਹਾ ਦੇ ਸੈਸ਼ਨ ਜੱਜ ਗਿਰੀਬਾਲਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਏਅਰ ਇੰਡੀਆ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੀਆਂ ਭੂ ਰਾਜਨੀਤਿਕ ਅਨਿਸ਼ਚਿਤਤਾਵਾਂ ਦੇ ਵਿਚਕਾਰ ਇਜ਼ਰਾਈਲ ਲਈ ਆਪਣੀਆਂ ਉਡਾਨਾਂ ਜੁਲਾਈ ਦੇ ਅਖੀਰ ਤੱਕ ਮੁਅੱਤਲ ਕੀਤੀਆਂ। ਮੋਹਾਲੀ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 2 ਕੈਡਿਟਾਂ ਨੂੰ ਭਾਰਤੀ ਜਲ ਸੈਨਾ ਵਿੱਚ ਬਤੌਰ ਅਫਸਰ ਕਮਿਸ਼ਨ ਮਿਲਿਆ। ਮੌਸਮ ਵਿਭਾਗ ਵੱਲੋਂ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ। ਮਹਿਲਾ ਕ੍ਰਿਕਟ ਵਿੱਚ ਭਾਰਤ ਨੇ 3 20-20 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਨੂੰ 38 ਦੌੜਾਂ ਨਾਲ ਹਰਾ ਕੇ 1-0 ਦੀ ਲੀਡ ਹਾਸਲ ਕੀਤੀ ਅਤੇ IPL ਕ੍ਰਿਕਟ ਵਿੱਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਸ਼ਾਮ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਅਗਲੀਆਂ ਮੁੱਖ ਖਬਰਾਂ ਤੁਸੀਂ ਸਵੇਰੇ 10 ਵਜੇ ਸੁਣੋਗੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸੁਰ ਸਾਧਨਾ ਸ਼ਾਸਤਰੀ ਸੰਗੀਤ ਦੇ ਇਸ ਪ੍ਰੋਗਰਾਮ 'ਚ ਆਓ ਸੁਣੀਏ ਪੰਡਿਤ ਹਰੀਪ੍ਰਸਾਦ ਚੌਰਸੀਆ ਦਾ ਬੰਸਰੀ 'ਤੇ ਵਜਾਇਆ ਰਾਗ ਅਹੀਰ ਭੈਰਵ।

ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਥਨਾ ਚ ਤੁਸੀਂ ਪੰਡਿਤ ਹਰੀ ਪ੍ਰਸਾਦ ਚੌਰਸੀਆ ਦਾ ਬਾਂਸੁਰੀ ਤੇ ਵਜਾਇਆ ਰਾਗ ਅਹੀਰ ਭੈਰਵ ਸੁਣਿਆ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਸੁਣੀਏ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ।

0: ਚੋਰ ਮਚਾਏ ਸ਼ੋਰ ਫਿਲਮ ਦਾ ਇਹ ਗੀਤ ਤੁਸੀਂ ਕਿਸ਼ੋਰ ਕੁਮਾਰ, ਆਸ਼ਾ ਭੋਸਲੇ ਅਤੇ ਸਾਥੀਆਂ ਦੀ ਆਵਾਜ਼ 'ਚ ਸੁਣ ਰਹੇ ਸੀ। ਰਵਿੰਦਰ ਜੈਨ ਦਾ ਸੰਗੀਤ ਸੀ, ਇੰਦਰਜੀਤ ਸਿੰਘ ਤੁਲਸੀ ਦੇ ਬੋਲ। ਅਤੇ ਹੁਣ ਦੇਖੀਏ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਕਿਹਨਾਂ ਨੇ ਡਾਇਲ ਕੀਤਾ। ਸਾਡਾ ਨੰਬਰ 0181 23 42 173। ਹਾਂਜੀ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਅਰਜਨ ਸਿੰਘ, ਪਿੰਡ ਮਾਲੇਵਾਲਾ, ਜ਼ਿਲ੍ਹਾ ਫਿਰੋਜ਼ਪੁਰ।
0: ਹੋਰ ਜੀ ਅਰਜਨ ਸਿੰਘ ਜੀ, ਕੀ ਹਾਲ ਹੈ? ਠੀਕ ਠਾਕ ਹੋ?
1: ਬਹੁਤ ਵਧੀਆ, ਬਹੁਤ ਵਧੀਆ। ਬਹੁਤ ਟਰਾਈ ਕਰੀ ਦੀ ਤੇ ਮੇਰਾ ਜ਼ਿੰਦਗੀ 'ਚ ਪਹਿਲੇ ਨੰਬਰ ਤੇ ਪਹਿਲੀ ਵਾਰ ਫੋਨ ਲੱਗਿਆ, ਕੋਸ਼ਿਸ਼ ਕਰਦੀ ਪਹਿਲੇ ਨੰਬਰ ਤੇ ਲਗਾਉਣ ਦੀ।
0: ਦੇਖੋ ਅਰਜੁਨ ਜੀ, ਟਰਾਈ ਕਰਨ ਤੋਂ ਬਗੈਰ ਕੁਛ ਮਿਲਦਾ ਭਲਾ? ਤੁਸੀਂ ਆਪ ਹੀ ਦੱਸੋ।
1: ਹਾਂਜੀ ਇਹ ਤਾਂ ਹੈ।
0: ਤੇ ਟਰਾਈ ਤੁਸੀਂ ਕੀਤੀ, ਟਰਾਈ ਕਾਮਯਾਬ ਹੋ ਗਈ ਤੁਹਾਡੀ?
1: ਜੀ ਜੀ,
0: ਅਸੀਂ ਵੀ ਹੁਣ ਕਾਮਯਾਬੀ ਨਾਲ ਟਰਾਈ ਕਰਨੀ ਹੈ ਵੀ ਤੁਹਾਡਾ ਫਰਮਾਇਸ਼ ਦਾ ਗੀਤ ਤੁਹਾਡੇ ਤੱਕ ਪਹੁੰਚਾਇਆ ਜਾਵੇ।
1: ਹਾਂਜੀ, ਸੋਨੂ ਨਿਗਮ ਦਾ ਸੁਣਾ ਦਿਓ, ਮੈਨੇ ਜਿਸ ਕੋ ਚਾਹਾ।
0: ਅੱਛਾ ਜੀ, ਫਿਦਾ ਮੂਵੀ ਚੋਂ।
1: ਹਾਂਜੀ ਹਾਂਜੀ,
0: ਸੋਨੂ ਨਿਗਮ ਤੇ ਅਲੀਸ਼ਾ ਚਿਨੋਏ ਦਾ ਗਾਇਆ।
1: ਜੀ ਜੀ, ਥੈਂਕ ਯੂ ਸਰ,
0: ਬਹੁਤ ਮਿਹਰਬਾਨੀ ਜੀ ਕਾਲ ਕਰਨ ਦੇ ਲਈ।
1: ਥੈਂਕ ਯੂ।

0: ਸੋਨੂ ਨਿਗਮ ਅਤੇ ਅਲੀਸ਼ਾ ਚਨੋਏ ਨੂੰ ਤੁਸੀਂ ਸੁਣ ਰਹੇ ਸੀ ਜੀ। ਫਿਦਾ ਫਿਲਮ ਦਾ ਇੱਕ ਗੀਤ ਸੀ। 10:10 ਹੋ ਚੁੱਕੇ ਨੇ, 11 ਵਜੇ ਤੱਕ ਹੈ ਹੈਲੋ ਫਰਮਾਇਸ਼ ਪ੍ਰੋਗਰਾਮ, ਜਿਹਦੇ 'ਚ ਤੁਹਾਡੀ ਪਸੰਦ ਦੇ ਫਿਲਮੀ ਗੀਤ ਪ੍ਰਸਾਰਿਤ ਕੀਤੇ ਜਾਣੇ ਨੇ। ਤੁਹਾਡਾ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ ਜੇ ਭੁੱਲ ਗਏ ਹੋ ਤਾਂ, 0181-23-4273। 01-81-23-4-2-1-7-3। ਹਾਂਜੀ, ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਸਰਪਾਲੀ ਬੋਲਦਾ ਸਰ, ਪਿਆਲਾ ਜ਼ਿਲ੍ਹਾ ਹੁਸ਼ਿਆਰਪੁਰ
0: ਜੀ। ਪਾਲੀ ਜੀ, ਦੇਖ ਲਓ ਤੁਹਾਡਾ ਇਲਾਕੇ ਦਾ ਨਾਂ ਤੇ ਤੁਹਾਡਾ ਆਪਣਾ ਨਾਂ ਆਪਸ ਚ ਕਿੰਨਾ ਵਧੀਆ ਕੰਬੀਨੇਸ਼ਨ ਆ, ਪਾਲੀ ਪਿਆਲਾ ਤੋਂ।
1: ਹਾਂਜੀ ਹਾਂਜੀ ਸਰ।
0: ਤੇ ਤੁਸੀਂ ਨਾਲ ਰੇਡੀਓ ਸੁਣਨ ਦਾ ਸ਼ੌਂਕ ਪਾਲਿਆ ਹੋਇਆ ਪਾਲੀ ਜੀ ਨੇ, ਹੈਨਾ?
1: ਮੈਂ ਕਿਹਾ ਜੀ, ਇਹ ਤਾਂ ਸਵੇਰ ਤੋਂ ਚਾਲੂ ਹੋ ਜਾਂਦਾ, ਸ਼ਾਮ ਦੇ ਜਦੋਂ ਜਿੰਨਾ ਕਰ ਕੰਮ ਤੋਂ ਉੱਠਦੇ ਨਹੀਂ, ਚੱਲਦਾ ਹੀ ਰਹਿੰਦਾ ਜੀ।
0: ਅੱਛਾ, ਮਤਲਬ ਕੰਮ ਵੀ ਨਾਲ ਚੱਲਦਾ ਤੇ ਰੇਡੀਓ ਵੀ ਨਾਲ ਚੱਲਦਾ?
1: ਹਾਂਜੀ ਹਾਂਜੀ, ਟੇਲਰ ਸ਼ੋਪ ਆ ਜੀ ਆਪਣੀ।
0: ਅੱਛਾ ਅੱਛਾ, ਚਲੋ ਬਹੁਤ ਵਧੀਆ ਗੱਲ ਹੈ। ਤੁਹਾਨੂੰ ਫਿਰ ਕੰਮ ਦਾ ਪਤਾ ਹੀ ਨਹੀਂ ਲੱਗਦਾ ਹੋਣਾ?
1: ਪਤਾ ਹੀ ਲੱਗਦਾ ਜੀ, ਕਿਹੜੇ ਵੇਲੇ ਸ਼ਾਮਾਂ ਪੈ ਜਾਂਦੀਆਂ।
0: ਠੀਕ ਹੈ ਜੀ,
1: ਬੰਦਾ ਬੋਰ ਨਹੀਂ ਹੁੰਦਾ, ਬਸ ਜੀ ਲੱਗਾ ਰਹਿੰਦਾ ਇਕੱਲੇ ਜਾਂਦਾ ਜੀ।
0: ਚਲੋ, ਤੁਹਾਡਾ ਜੀ ਲੱਗਾ ਰਹੇ, ਬਸ ਇਹੀ ਅਸੀਂ ਪੂਰੇ ਜੀ ਨਾਲ ਕੰਮ ਕਰੀਦਾ ਇਸੇ ਮਕਸਦ ਲਈ।
1: ਹਾਂਜੀ ਸਰ, ਹਾਂਜੀ।
0: ਤੇ ਦੱਸੋ ਗੀਤ ਕਿਹੜਾ ਸੁਣੀਏ?
1: ਹਾਂਜੀ, ਮੂਵੀ ਹੈਗੀ ਹੀਰੋ ਜੀ
0: ਜੀ,
1: ਤੇ ਉਹਦਾ ਗੀਤ ਹੈਗਾ ਲੰਬੀ ਜੁਦਾਈ, ਰੇਸ਼ਮਾ ਦਾ ਗਾਇਆ।
0: ਠੀਕ ਹੈ ਜੀ, ਲਓ ਫਿਰ ਤੁਹਾਡੀ ਪਸੰਦ ਦਾ ਗੀਤ ਰੇਸ਼ਮਾ ਦੀ ਆਵਾਜ਼ 'ਚ ਤੁਹਾਡੇ ਤੱਕ ਪਹੁੰਚ ਰਿਹਾ।

0: ਬ੍ਰੇਕ ਤੋਂ ਬਾਅਦ ਅਸੀਂ ਫਿਰ ਹਾਜ਼ਰ ਹਾਂ ਜੀ। ਆਕਾਸ਼ਵਾਣੀ ਜਲੰਧਰ ਤੁਸੀਂ ਟਿਊਨ ਕੀਤਾ ਹੈ ਜਿੱਥੇ ਲਾਈਵ ਫੋਨ ਇਨ ਫਰਮਾਇਸ਼ੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਚੱਲ ਰਿਹਾ ਅਤੇ ਤੁਸੀਂ ਡਾਇਲ ਕਰ ਰਹੇ ਹੋ ਸਾਡਾ ਨੰਬਰ 0181 43 41 173। ਹਾਂਜੀ ਸਵਾਗਤ ਹੈ ਜੀ,
1: ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਅਜੈਬ ਸਿੰਘ ਖਹਿਰਾ, ਪਿੰਡ ਕਲਾਰਾ ਜੀ, ਨਾਭਾ ਜ਼ਿਲ੍ਹਾ ਪਟਿਆਲਾ ਬੋਲਦਾ ਜੀ।
0: ਵਾਹ ਜੀ ਵਾਹ। ਅਜੈਬ ਸਿੰਘ ਖਹਿਰਾ ਜੀ, ਸਿਹਤਾਂ ਠੀਕ ਠਾਕ ਨੇ ਤੁਹਾਡੀਆਂ?
1: ਹਾਂਜੀ ਹਾਂ, ਬਿਲਕੁਲ ਠੀਕ ਨੇ ਜੀ, ਤੁਸੀਂ ਆਪਣੀ ਸੁਣਾਓ ਜੀ?
0: ਸਾਡੀਆਂ ਵਧੀਆ ਨੇ। ਦੇਖੋ, ਇੱਕ ਤਾਂ ਤੁਹਾਡੀ ਸਿਹਤ ਬਹੁਤ ਵਧੀਆ ਰਹਿੰਦੀ ਹੈ, ਦੂਜੀ ਯਾਦਾਸ਼ਤ ਬੜੀ ਵਧੀਆ ਰਹਿੰਦੀ ਹੈ। ਹਰ ਗਾਣੇ ਦਾ ਤੁਹਾਨੂੰ ਪਤਾ ਹੁੰਦਾ ਕਿੰਨੇ ਲਿਖਿਆ, ਕਿੰਨੇ ਸੰਗੀਤਬੱਧ ਕੀਤਾ, ਕਿੰਨੇ ਗਾਇਆ।
1: ਬਦਾਮ ਬਦਾਮ ਖਾਂਦਾ ਰਹਿਣਾ ਜੀ ਮੈਂ।
0: ਅੱਛਾ, ਕਿੰਨੇ ਖਾਂਦੇ ਹੁੰਦੇ ਹੋ?
1: ਬਸ 5-4 ਖਾ ਲੈਂਦੇ ਨੇ ਰੋਜ਼।
0: ਅੱਛਾ, ਭਿਉਂ ਕੇ ਕਿ ਉਦਾਂ ਹੀ ਖਾ ਲੈਂਦੇ ਹੋ?
1: ਭਿਉਂ ਕੇ ਜੀ, ਛਿੱਲ ਕੇ। ਭਿਉਂ ਕੇ ਛਿੱਲ ਕੇ।
0: ਤਾਈਓ ਤਾਈਓ ਫਿਰ ਤਾਈਓ ਤੁਹਾਡੀ ਯਾਦਾਸ਼ਤ। ਚਲੋ ਬਹੁਤ ਵਧੀਆ ਗੱਲ ਹੈ। ਤੇ ਅੱਜ ਦੱਸੋ ਫਿਰ ਕਿਹੜਾ ਗੀਤ ਸੁਣਾਈਏ ਤੁਹਾਨੂੰ?
1: ਫਿਲਮਾਂ ਜੀ, ਅਸਲੀ ਨਕਲੀ, ਗੀਤਕਾਰ ਹਜ਼ਰਤ ਜੈਬਰੀ, ਸੰਗੀਤਕਾਰ ਸ਼ੰਕਰ ਜੈਕਸਨ, ਆਵਾਜ਼ ਲਤਾ ਮੰਗੇਸ਼ਕਰ ਜੀ। ਲਾਗ ਚ ਪਾਓ ਛੁਪ ਨਾ ਸਕੇਗਾ ਰਾਜ ਹੋ ਕਿਤਨਾ ਗਹਿਰਾ, ਦਿਲ ਕੀ ਬਾਤ ਬਤਾ ਦੇਤਾ ਹੈ ਅਸਲੀ ਨਕਲੀ ਚਿਹਰਾ।
0: ਕੀ ਬਾਤ ਹੈ ਜੀ, ਸੁਣਦੇ ਹਾਂ ਫਿਰ ਤੁਹਾਡੀ ਫਰਮਾਇਸ਼ ਜੀ।

0: ਬਿਲਕੁਲ ਜੀ, ਹਜ਼ਰਤ ਜੈਪੁਰੀ ਹੋਰਾਂ ਦਾ ਲਿਖਿਆ ਇਹ ਗੀਤ ਹੈ ਅਤੇ ਬਿਲਕੁਲ ਸੱਚੀ ਗੱਲ ਹੈ ਕਿ ਜਿਹੜੀ ਸ਼ਖਸੀਅਤ ਦੀ ਕਿਤਾਬ ਹੁੰਦੀ ਹੈ ਨਾ, ਉਹ ਚਿਹਰੇ ਤੋਂ ਹੀ ਪੜ੍ਹੀ ਜਾਂਦੀ ਹੈ। ਚਿਹਰੇ ਤੋਂ ਬੰਦੇ ਦਾ ਪਤਾ ਲੱਗ ਜਾਂਦਾ ਹੈ ਕਿ ਚਾਹੁੰਦਾ ਕੀ ਹੈ। ਵੈਸੇ ਹਰ ਕੋਈ ਕੋਸ਼ਿਸ਼ ਇਹ ਕਰਦਾ ਹੈ ਕਿ ਮਨ ਵਿੱਚ ਕੁਛ ਹੋਵੇ ਅਤੇ ਚਿਹਰੇ 'ਤੇ ਉਹ ਬਿਆਨ ਨਾ ਕੀਤਾ ਜਾਵੇ, ਪਰ ਹੁੰਦਾ ਨਹੀਂ ਜੀ ਅਕਸਰ ਇੱਦਾਂ। ਫਿਲਹਾਲ ਆਪਾਂ ਦੇਖੀਏ ਕਿ ਸਾਡੇ ਦੋਸਤ ਕਿਹੜੇ ਆਏ ਨੇ ਅਤੇ ਕਿਹੜਾ ਗੀਤ ਸਾਡੇ ਇਸ ਪ੍ਰੋਗਰਾਮ 'ਚ ਸੁਣਨਾ ਚਾਹੁੰਦੇ ਨੇ। ਹਾਂਜੀ, ਸਵਾਗਤ ਹੈ ਜੀ।
1: ਹਾਂਜੀ, ਸਰਦਾਰ ਬਲਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ?
1: ਹਾਂਜੀ, ਚੰਦਰਪਾਨ ਢਾਲ ਬੋਲ ਰਿਹਾ, ਕਾਲੋਰ ਅੰਮ੍ਰਿਤਕੋਟ ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ।
0: ਚੰਦਰਪਾਨ ਢਾਲੋਰਾਂ ਨੇ ਜਿਹੜਾ ਵੀ ਗੀਤ ਸੁਣਨਾ ਨਾ, ਉਹ ਜ਼ਰੂਰ ਸੁਣਨ ਜੀ, ਸਦਕੇ ਸੁਣਨ। ਪਰ ਬੇਨਤੀ ਹੈ ਕਿ ਰੇਡੀਓ ਸੈੱਟ ਦੀ ਆਵਾਜ਼ ਨਾ ਬਿਲਕੁਲ ਹੌਲੀ ਕਰ ਲੈਣ ਤਾਂ ਕਿ ਆਵਾਜ਼ ਉਹਨਾਂ ਦੀ ਸਾਫ਼ ਸਾਫ਼ ਸੁਣੀ ਜਾ ਸਕੇ।
1: ਹੈਲੋ ਜੀ, ਹੋਰ ਪਾਸੇ ਹੋ ਗਿਆ ਮੈਂ ਜੀ। ਵਰਿੰਦਰ ਜੀ,
0: ਹਾਂਜੀ,
1: ਸਾਨੂੰ ਇੱਕ ਛੋਟੀ ਜਿਹੀ ਬੇਨਤੀ ਹੈ ਵੀ ਅਸੀਂ ਜਲੰਧਰ ਆਈਏ, ਸਾਨੂੰ ਕੀ ਮਿਲੇਗਾ, ਸਟੂਡੀਓ ਚਾਰਜ ਮਿਲ ਜਾਏਗਾ ਵੇਖਣ ਦਾ?
0: ਬਿਲਕੁਲ ਮਿਲੇਗਾ, ਦੇਖੋ ਤੁਸੀਂ ਇੰਨੀ ਦੂਰੋਂ ਚੱਲ ਕੇ ਆਉਣਾ ਤੇ ਸਟੂਡੀਓਜ਼ ਕਿਉਂ ਨਹੀਂ ਦਿਖਾਵਾਂਗੇ ਆਪਾਂ, ਜ਼ਰੂਰ ਆਓ ਤੁਸੀਂ।
1: ਸਾਡੇ ਦੋਸਤ ਹੈਗੇ ਨੇ ਬੜਾ, ਬਾਬਾ ਪੂਰਨ ਭਗਤ, ਨਰਾਇਣ ਬਾਬਾ, ਬੱਗਾ ਸਿੰਘ, ਸਾਰੇ ਇਕੱਠੇ ਹੋ ਕੇ ਸੁਣਿਆ ਤੁਹਾਡਾ ਪ੍ਰੋਗਰਾਮ, ਬਹੁਤ ਵਧੀਆ ਪ੍ਰੋਗਰਾਮ ਤੁਹਾਡਾ।
0: ਠੀਕ ਹੈ ਜੀ, ਬਸ ਇਸੇ ਤਰ੍ਹਾਂ ਆਕਾਸ਼ਵਾਣੀ ਜਲੰਧਰ ਸੁਣਦੇ ਰਹੋ ਤੇ ਜਦੋਂ ਜੀ ਕਰੇ ਆ ਜਾਓ, ਕੋਈ ਐਡੀ ਗੱਲ ਨਹੀਂ।
1: ਠੀਕ ਹੈ, ਮਿਹਰਬਾਨੀ ਜੀ। ਸੁਖਬੀਰ ਬੈਨ ਜੀ ਨੂੰ ਮੇਰੀ ਸਤਿ ਸ਼੍ਰੀ ਅਕਾਲ ਹੱਥ ਜੋੜ ਕੇ।
0: ਬਸ ਉਹ ਸੁਣਦੇ ਆ, ਮੁਸਕਰਾ ਰਹੇ, ਪਹੁੰਚ ਗਈ ਤੁਹਾਡੀ ਸਤਿ ਸ਼੍ਰੀ ਅਕਾਲ ਉਹਨਾਂ ਨੂੰ,
1: ਬੜੀ ਮਿਹਰਬਾਨੀ ਵਰਿੰਦਰ ਜੀ।
0: ਤੇ ਦੱਸੋ ਕਿਹੜਾ ਗੀਤ ਸੁਣੀਏ?
1: ਮੇਰਾ ਸਾਰਾ ਫਿਲਮ ਹੈ ਵਰਿੰਦਰ ਜੀ, ਆਵਾਜ਼ ਰਫੀ ਸਾਹਿਬ ਜੀ ਹੈ। ਗੀਤ ਬੋਲ ਹੈ ਜੀ, ਆਪ ਕੇ ਪਹਿਲੂ ਮੈਂ ਆ ਕੇ ਰੋ ਦੀਏ।
0: ਆ ਗਿਆ ਜੀ ਤੁਹਾਡੇ ਤੱਕ।

0: ਰਾਜਾ ਮਹਿਦੀ ਅਲੀ ਖਾਨ ਦੇ ਬੋਲ ਸੀ, ਮਦਨ ਮੋਹਨ ਦਾ ਸੰਗੀਤ, ਮੇਰਾ ਸਾਇਆ ਫਿਲਮ 'ਚੋਂ ਤੁਸੀਂ ਮੁਹੰਮਦ ਰਫੀ ਦੀ ਆਵਾਜ਼ 'ਚ ਗੀਤ ਸੁਣ ਰਹੇ ਸੀ। 10:24 ਹੋ ਗਏ ਨੇ ਜੀ, 11 ਤੱਕ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਤੁਸੀਂ ਆਪਣੀ ਪਸੰਦ ਦੇ ਫਿਲਮੀ ਗੀਤ ਸੁਣ ਸਕਦੇ ਹੋ। ਸਾਡਾ ਨੰਬਰ ਡਾਇਲ ਕਰਕੇ, ਨੰਬਰ ਹੈ 0181 23 42 173। ਹਾਂਜੀ, ਸਵਾਗਤ ਹੈ ਜੀ।
1: ਹੈਲੋ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਰਾਕੇਸ਼ ਕੁਮਾਰ ਬੋਲ ਰਿਹਾ ਜੀ, ਮਲੇਰਕੋਟਲੇ ਤੋਂ।
0: ਹੋਰ ਜੀ, ਰਾਕੇਸ਼ ਜੀ, ਸਿਹਤਾਂ ਠੀਕ ਠਾਕ ਨੇ?
1: ਹਾਂਜੀ ਹਾਂਜੀ, ਬਹੁਤ ਵਧੀਆ, ਤੁਸੀਂ ਸੁਣਾਓ?
0: ਬਹੁਤ ਫਸਟ ਕਲਾਸ ਹੈ ਜੀ। ਪ੍ਰੋਗਰਾਮ ਇਕੱਲੇ ਬਹਿ ਕੇ ਸੁਣ ਰਹੇ ਹੋ ਕਿ ਪਰਿਵਾਰ ਹੈ ਨਾਲ ਪੂਰਾ?
1: ਹਾਂਜੀ ਹਾਂ, ਮੈਂ ਅੱਜ ਛੁੱਟੀ ਆਈ ਜੀ, ਤੇ ਘਰ ਬੈਠੇ ਮੈਂ ਤੇ ਮੇਰੀ ਵਾਈਫ ਦੋਨੋਂ ਸੁਣ ਰਹੇ।
0: ਅੱਛਾ, ਕਿਆ ਬਾਤ!
1: ਹਾਂਜੀ,
0: ਗਾਣੇ ਸੁਣ ਰਹੇ ਹੋ, ਹੁਣ ਤੁਸੀਂ ਆਪਣੀ ਪਸੰਦ ਦਾ ਗਾਣਾ ਸੁਣੋਗੇ, ਹੈ ਨਾ?
1: ਹਾਂਜੀ ਹਾਂਜੀ,
0: ਠੀਕ ਹੈ ਜੀ। ਦੱਸੋ ਰਕੇਸ਼ ਜੀ, ਕਿਹੜਾ ਗੀਤ ਸੁਣਾਈਏ?
1: ਫਿਰ ਮੈਂ ਸਮਾਧੀ ਚੋਂ ਸੁਣਾ ਦਿਓ, ਤੇਰੀ ਬੇਰੀ ਕੇ ਨੀਚੇ ਕਾਂਟਾ ਲਗਾ।
0: ਕਾਂਟਾ ਲਗਾ,
1: ਹਾਂਜੀ।
0: ਵਾਹ ਜੀ, ਬਹੁਤ ਪਿਆਰਾ ਗੀਤ ਹੈ, ਲਤਾ ਮੰਗੇਸ਼ਕਰ ਦੀ ਆਵਾਜ਼ 'ਚ।
1: ਧੰਨਵਾਦ, ਸ਼ੁਕਰੀਆ,
0: ਬਹੁਤ ਮਿਹਰਬਾਨੀ।

0: ਦੇਖੋ ਜੀ, ਆਰ ਡੀ ਵਰਮਨ ਦੇ ਸੰਗੀਤ ਨਿਰਦੇਸ਼ਨ 'ਚ ਲਤਾ ਮੰਗੇਸ਼ਕਰ ਹੋਰਾਂ ਦੀ ਆਵਾਜ਼ 'ਚ ਗੀਤ ਸੁਣ ਕੇ ਨਾ ਜੇ ਮਨ ਵਿੱਚ ਕਿਤੇ ਆਲਸ ਦਾ, ਮਾਯੂਸੀ ਦਾ ਕੰਡਾ ਚੁੱਭ ਰਿਹਾ ਹੋਵੇ ਨਾ, ਤਾਂ ਉਹ ਨਿਕਲ ਜਾਂਦਾ। ਇੰਨਾ ਪਿਆਰਾ ਗੀਤ ਹੈ ਜੀ, ਮਜਰੂ ਸੁਲਤਾਨਪੁਰੀ ਹੋਰਾਂ ਦੇ ਬੋਲ ਸੀ। ਅਤੇ ਹੁਣ ਆਪਾਂ ਇਹ ਦੇਖੀਏ ਕਿ ਅਗਲੇ ਦੋਸਤ ਕੌਣ ਨੇ, ਹੈਲੋ ਫਰਮਾਇਸ਼ 'ਚ, ਜਿਹੜੇ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਨੇ। ਹਾਂਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ।
1: ਮੈਂ ਮਲਕੀਤ ਸਿੰਘ ਘੜਿਆਣਾ ਜੀ, ਆ ਰਹੀ ਹੈ ਨਵੀਂ ਬਸਤੀ ਬਠਿੰਡੇ ਦੇ ਬੋਲਦਾ, ਮੇਰਾ ਪਿੰਡ ਹੈ ਘੜਿਆਣਾ ਜੀ।
0: ਹੋਰ ਜੀ ਮਲਕੀਤ ਸਿੰਘ ਜੀ, ਸੁਣਾਓ ਹਾਲ ਚਾਲ, ਠੀਕ ਠਾਕ ਨੇ?
1: ਠੀਕ ਹੈ ਜੀ, ਤੁਸੀਂ ਦੱਸੋ ਜੀ, ਤੁਸੀਂ ਦੱਸੋ ਜੀ, ਗਰਮੀ ਹੁਣ ਤਾਂ ਅੱਗੇ ਨਾ ਫਰਕ ਪੈ ਗਿਆ ਮੌਸਮ ਦਾ ਥੋੜ੍ਹਾ ਜਿਹਾ।
0: ਹਾਂਜੀ ਹਾਂਜੀ, ਕਹਿ ਰਹੇ ਜੀ ਅੱਜ ਬਾਰਿਸ਼ ਪੈਣੀ ਹੈ, ਤੁਹਾਡੇ ਇਲਾਕੇ 'ਚ ਪਈ ਕਿ ਨਹੀਂ ਅਜੇ?
1: ਨਹੀਂ ਨਹੀਂ, ਬਾਰਿਸ਼ ਨਹੀਂ ਪਈ ਜੀ, ਹਨੇਰੀ ਆਈ ਸੀ ਬਠਿੰਡੇ।
0: ਅੱਛਾ, ਹਨੇਰੀ ਆਈ ਸੀ?
1: ਹਾਂਜੀ,
0: ਬੱਦਲ ਬੁੱਦਲ ਤੇ ਹੋਏ ਹੋਣਗੇ, ਮਾੜੀ ਮੋਟੀ ਕਣੀ ਕਣਾਣ ਤੇ ਹੋਊਗੀ।
1: ਬੱਦਲ ਹੋਏ ਸੀ, ਫਿਰ ਹਨੇਰੀ ਆਈ, ਫਿਰ ਉਹਦੇ ਨਾਲ ਚੱਲ ਮੌਸਮ ਥੋੜ੍ਹਾ ਜਿਹਾ ਠੰਡਾ ਹੋ ਗਿਆ ਅੱਗੇ ਨਾ।
0: ਚਲੋ ਚਲੋ, ਵਧੀਆ ਗੱਲ ਹੈ।
1: ਹਾਂਜੀ,
0: ਤੇ ਮਲਕੀਤ ਜੀ ਨੂੰ ਗੀਤ ਕਿਹੜਾ ਸੁਣਾਈਏ?
1: ਮੈਂ ਕ੍ਰਾਂਤੀ ਫਿਲਮ ਦਾ ਸੁਣਨਾ ਜੀ, ਜ਼ਿੰਦਗੀ ਕੀ ਟੁੱਟੇ ਨਾ ਲੜੀ, ਇਹ ਸੁਣਾ ਦੇ ਜੀ।
0: ਲਤਾ ਮੰਗੇਸ਼ਕਰ ਤੇ ਨਿਤਿਨ ਮੁਕੇਸ਼ ਦਾ ਗਾਇਆ।
1: ਹਾਂਜੀ ਹਾਂਜੀ, ਇਹ ਸੁਣਾ ਦੇ, ਤੁਹਾਡਾ ਬਹੁਤ ਧੰਨਵਾਦ ਜੀ।
0: ਨਹੀਂ, ਆਪਾਂ ਸੁਣਾਉਣ ਨੂੰ ਹੀ ਬੈਠੇ ਜੀ, ਲਓ ਆ ਗਿਆ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਕੋਲ।
1: ਚੰਗਾ ਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ।

0: ਵੇਖੋ ਜੀ, ਫਿਲਮੀ ਗੀਤਾਂ ਦੇ ਨਾਲ ਜੇ ਤੁਸੀਂ ਪਿਆਰ ਕਰਦੇ ਹੋ ਨਾ, ਤਾਂ ਫਿਰ ਇਸੇ ਘੜੀ ਸਾਨੂੰ ਫੋਨ ਕਰੋ। 11 ਵਜੇ ਤੱਕ ਤੁਸੀਂ ਫੋਨ ਕਰ ਸਕਦੇ ਹੋ, ਹੈਲੋ ਫਰਮਾਇਸ਼ ਪ੍ਰੋਗਰਾਮ ਹੈ, ਅਤੇ ਆਪਣੀ ਪਸੰਦ ਦੇ ਗੀਤ ਸੁਣ ਸਕਦੇ ਹੋ। 0181-23-42-173 ਸਾਡੇ ਪ੍ਰੋਗਰਾਮ ਦਾ ਫੋਨ ਨੰਬਰ ਹੈ। ਹਾਂਜੀ, ਸਵਾਗਤ ਹੈ ਜੀ।
1: ਹੈਲੋ ਸਰ।
0: ਹੈਲੋ,
1: ਨਮਸਕਾਰ।
0: ਨਮਸਕਾਰ, ਕੌਣ ਬੋਲ ਰਹੇ ਹੋ?
1: ਮੈਂ ਨੰਦਨੀ ਜੀ ਮਾਰੀ ਬਾਤ ਕਰ ਰਹੀ ਹੂੰ।
0: ਜੀ ਨੰਦਨੀ ਜੀ, ਕੀ ਹਾਲ ਹੈ, ਠੀਕ ਠਾਕ ਹੋ?
1: ਜੀ ਹਮ ਤੋ ਠੀਕ ਹੈ। ਔਰ ਆਜ ਹਮਨੇ ਪਤਾ ਇੱਕ ਹੀ ਵਾਰ ਕਾਲ ਟਰਾਈ ਕੀਆ ਔਰ ਮੇਰਾ ਕਾਲ ਲੱਗ ਗਿਆ।
0: ਵਾਹ ਜੀ ਵਾਹ, ਕੀ ਬਾਤ ਹੈ, ਫਿਰ ਤਾਂ ਲੋਟਰੀ ਲੱਗ ਗਈ ਤੁਹਾਡੀ।
1: ਹਾਂ,
0: ਤੇ ਦੱਸੋ ਗੀਤ ਕਿਹੜਾ ਸੁਣਾਈਏ?
1: ਗੀਤ ਹੈ, ਮੂਵੀ ਦਾ ਨਾਮ ਹੈ ਜ਼ੁਬਾ ਔਰ ਸੌਂਗ ਹੈ ਮੈਂ ਮਾਟੀ ਕਾ ਗੁੱਡਾ ਤੇ ਸੋਨੀ ਕੀ ਗੁੜੀਆ ਔਰ ਡੈਡੀਕੇਟ ਰਾਨੂ ਜੀ ਕੋ ਰਹੇਗਾ।
0: ਠੀਕ ਹੈ ਜੀ, ਅਲਕਾ ਯਾਗਨਿਕ ਤੇ ਮੁਹੰਮਦ ਅਜ਼ੀਜ਼ ਦਾ ਗਾਇਆ ਗੀਤ ਹੈ ਨਾ?
1: ਜੀ ਸਰ, ਬਹੁਤ ਅੱਛਾ ਸੌਂਗ ਹੈ ਇਹ।
0: ਠੀਕ ਹੈ ਜੀ, ਆਪਾਂ ਸੁਣਦੇ ਹਾਂ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ।
1: ਓਕੇ ਸਰ, ਨਮਸਤੇ।
0: ਮਿਹਰਬਾਨੀ।

0: ਫਿਲਮ ਦਾ?
1: ਹਾਂ ਜੀ, ਜਿਹੜਾ ਵਧੀਆ ਜਿਹਾ ਹੋਵੇ ਪੰਜਾਬੀ ਜਿਹਾ, ਤੁਹਾਨੂੰ
0: ਠੀਕ ਹੈ ਜੀ,
1: ਪਤਾ ਹੀ ਹੈ।
0: ਠੀਕ ਹੈ ਜੀ, ਬਹੁਤ ਮਿਹਰਬਾਨੀ ਜੀ ਕਾਲ ਕਰਨ ਲਈ। ਤੁਹਾਡੀ ਫਰਮਾਇਸ਼ 'ਤੇ ਚੰਡੀਗੜ੍ਹ ਤੱਕ ਤੁਹਾਡਾ ਸੋਲਜੀਅਰ ਫਿਲਮ ਦਾ ਇਹ ਗੀਤ ਪਹੁੰਚਾ ਰਹੇ ਹਾਂ, ਜਿਹਦੇ 'ਚ ਪੰਜਾਬੀ ਰੰਗ ਵੀ ਹੈ।

ਹੈਲੋ, ਫਰਮਾਇਸ਼ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ? ਲਓ ਜੀ, ਲੱਗਦਾ ਕਿ ਫੋਨ ਕਾਲ ਹੀ ਕੱਟੀ ਗਈ। ਇਹਨਾਂ ਨੇ ਨਾ ਪਹਿਲੀ ਵਾਰ ਸਾਨੂੰ ਫੋਨ ਕੀਤਾ ਸੀ। ਰੂਰ ਸਿੰਘ ਇਹਨਾਂ ਦਾ ਨਾਮ ਹੈ ਅਤੇ ਫਾਜ਼ਿਲਕਾ ਤੋਂ ਇਹਨਾਂ ਨੇ ਸਾਨੂੰ ਫੋਨ ਕੀਤਾ ਸੀ, ਪਰ ਲੱਗਦਾ ਹੈ ਕਿ ਫੋਨ ਦਾ ਸਾਡਾ ਨੈਟਵਰਕ ਇਹਨਾਂ ਦੇ ਨਾਲ ਜੁੜ ਨਹੀਂ ਰਿਹਾ। ਇੱਕ ਕੋਸ਼ਿਸ਼ ਹੋਰ ਕਰਕੇ ਦੇਖ ਲੈਂਦੇ ਹਾਂ। ਹਾਂਜੀ, ਮੇਰੀ ਆਵਾਜ਼ ਆ ਰਹੀ ਹੈ ਜੀ ਤੁਹਾਡੇ ਤੱਕ? ਨਹੀਂ ਜੀ, ਲੱਗਦਾ ਨਹੀਂ ਕਿ ਇਹਨਾਂ ਦੇ ਨਾਲ ਕੋਈ ਗੱਲਬਾਤ ਹੋ ਸਕੇ। ਸੋ ਇਹਨਾਂ ਦੀ ਫਰਮਾਇਸ਼ ਆਪਾਂ ਜ਼ਰੂਰ ਪੂਰੀ ਕਰਦੇ ਹਾਂ। ਇਹਨਾਂ ਨੇ ਲਤਾ ਮੰਗੇਸ਼ਕਰ ਅਤੇ ਮੁਕੇਸ਼ ਦਾ ਗਾਇਆ ਸਰਸਵਤੀ ਚੰਦਰ ਫਿਲਮ ਦਾ ਗੀਤ ਸੁਣਨਾ ਚਾਹਿਆ ਸੀ। ਸੋ ਇਹਨਾਂ ਦੀ ਪਸੰਦ ਇਹਨਾਂ ਤੱਕ ਪਹੁੰਚਾ ਰਹੇ ਹਾਂ ਜੀ। ਲਤਾ ਮੰਗੇਸ਼ਕਰ ਅਤੇ ਮੁਕੇਸ਼ ਦੇ ਗਾਏ ਇਸ ਗੀਤ ਦਾ ਤੁਸੀਂ ਪੂਰੇ ਸਾਰੇ ਦੋਸਤ ਮਜ਼ਾ ਲਓ ਅਤੇ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ ਅੱਜ ਦਾ ਹੈਲੋ ਫਰਮਾਇਸ਼ ਪ੍ਰੋਗਰਾਮ ਖਤਮ ਕਰਨ ਦੀ। ਨਮਸਕਾਰ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਤਾਂ ਮਗਜ਼ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਦੀ ਪਹਿਲੀ ਫਰਮਾਇਸ਼ ਸੁਣਦੇ ਹਾਂ। ਪਹਿਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਮੇਨ ਬਾਜ਼ਾਰ ਸ਼ੇਰਪੁਰਾ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੱਟੂ ਸੰਪਲ, ਸਿਮਰਜੋਤ ਸੱਪਲ, ਫਤਿਹਜੋਤ ਸੱਪਲ। ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਜ਼ਿਲ੍ਹਾ ਯਮੁਨਾ ਨਗਰ ਤੋਂ ਰਣਧੀਰ ਬਾਂਗੜ, ਗੁਰਮੇਜੋ, ਗੌਰਵ, ਪਰਵੀਨ, ਯੁਗਮ, ਵਿਰੇਨ। ਇਹ ਫਰਮਾਇਸ਼ ਕਰ ਰਹੇ ਨੇ ਜੀ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਜ਼ਰੂਰ ਜੀ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਨਵੀਂ ਬਸਤੀ ਤੋਂ ਯਾਸੀਨ ਹਾਸ਼ਮੀ, ਨਾਜਮਾ ਬੇਗਮ, ਤੌਸੀਫ ਹਾਸ਼ਮੀ, ਤੈਮੂਰ ਹਾਸ਼ਮੀ, ਕਲੀਮ ਅੰਸਾਰੀ ਅਤੇ ਇਹਨਾਂ ਦਾ ਸਾਰਾ ਪਰਿਵਾਰ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਮੋਤਾ ਸਿੰਘ ਨਗਰ ਜਲੰਧਰ ਤੋਂ ਮਨੋਜ, ਦੀਪਕ ਜੈਨ, ਅਰੁਣਾ ਜੈਨ, ਗੌਤਮ ਜੈਨ, ਸਰਿਕਾ ਜੈਨ, ਮਨੋਜ ਜੈਨ, ਸਮਤਾ ਜੈਨ, ਬਨੀਤਾ ਜੈਨ। ਇਹ ਵੀ ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਤਾਂ ਆਓ ਜੀ ਇਹਨਾਂ ਸਾਰਿਆਂ ਦੀ ਰਲੀ ਮਿਲੀ ਆਵਾਜ਼ 'ਤੇ ਸੁਣਦੇ ਹਾਂ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ ਇਸ ਗੀਤ

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਪੰਚਕੁਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ, ਰਾਧੇ ਅਤੇ ਭਾਵਿਕ ਢੀਂਗਰਾ ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਵਿੱਚ ਸ਼ਾਮਿਲ ਕਰ ਲਿਆ ਜਾਏ। ਲਓ ਜੀ ਤੁਹਾਡੀ ਫਰਮਾਇਸ਼ ਪੂਰੀ ਕਰ ਦਿੱਤੀ ਹੈ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਹਨੂੰਮਾਨਗੜ੍ਹ ਜੰਕਸ਼ਨ ਤੋਂ ਬਲਜਿੰਦਰ ਸਿੰਘ, ਗੁਰਮੀਤ ਸਿੰਘ। ਇਹ ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਕੋਟਲੀ ਕਲਾ ਤੋਂ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ, ਗੁਰਜੋਤ ਸਿੰਘ ਅਤੇ ਇਹਨਾਂ ਦਾ ਸਾਰਾ ਪਰਿਵਾਰ। ਇਹ ਫਰਮਾਇਸ਼ ਕਰ ਰਹੇ ਨੇ ਜੀ ਗੁਰਦਾਸ ਮਾਨ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਲਓ ਜੀ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਸੁਣਦੇ ਹਾਂ ਇਹ ਗੀਤ।

0: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1
1: ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ 'ਚ। ਅਗਲੀ ਫਰਮਾਇਸ਼ ਸਾਨੂੰ ਵਟਸਐਪ ਰਾਹੀਂ ਮੈਸੇਜ ਕਰਕੇ ਭੇਜ ਰਹੇ ਨੇ ਪਿੰਡ ਕਕਰਾਲੀ ਜ਼ਿਲ੍ਹਾ ਪੰਚਕੂਲਾ ਤੋਂ ਵੇਦ ਪ੍ਰਕਾਸ਼, ਪ੍ਰਜਾਪਤ, ਲਕਸ਼ਿਆ, ਏਂਜਲ, ਨੇਹਾ, ਅੰਜਲੀ, ਗੁਰਮੀਤ ਕੌਰ, ਸ਼ੁਭਮ, ਲਵਲੀ ਪ੍ਰਜਾਪਤ ਅਤੇ ਇਹਨਾਂ ਦਾ ਸਾਰਾ ਪਰਿਵਾਰ ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਉੱਤਮ ਸਿੰਘ ਜੰਗੇਲ, ਮੋਰਸ ਜੰਗੇਲ, ਅਨਿਲ ਕੁਮਾਰ, ਅਜਿਤ ਕੁਮਾਰ, ਆਯੂਸ਼ ਜੰਗੇਲ, ਨੰਦਨੀ ਜੰਗੇਲ। ਇਹ ਫਰਮਾਇਸ਼ ਕਰ ਰਹੇ ਨੇ ਜੀ ਦਲਜੀਤ ਦੋਸਾਂਝ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਪ੍ਰੇਮ ਸਾਗਰ, ਸ਼ੁਭਲਤਾ, ਸੰਦੀਪ ਕਾਲੀਆ, ਪ੍ਰਿਯੰਕਾ, ਵਿਸ਼ੇਸ਼, ਰੀਆ, ਰੋਹਿਤ, ਰਾਧਿਕਾ, ਸੰਸਕ੍ਰਿਤੀ, ਅੰਮ੍ਰਿਤਸਰ ਤੋਂ ਇਹ ਫਰਮਾਇਸ਼ ਭੇਜ ਰਹੇ ਨੇ ਜੀ। ਇਹ ਵੀ ਕਹਿ ਰਹੇ ਨੇ ਦਲਜੀਤ ਦੋਸਾਂਝ ਦੀ ਆਵਾਜ਼ ਵਿੱਚ ਹੀ ਕੋਈ ਗੀਤ ਸੁਣਾ ਦਿੱਤਾ ਜਾਵੇ। ਤਾਂ ਚਲੋ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਦਲਜੀਤ ਦੋਸਾਂਝ ਦੀ ਆਵਾਜ਼ ਵਿੱਚ ਇਹ ਗੀਤ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਅੰਬਾਲਾ ਤੋਂ ਮਹਿੰਦਰ ਰੋਇਲਾ, ਰਣਜੀਤ ਰੋਇਲਾ, ਮਨੀ ਰੋਇਲਾ, ਰੂਬੀ, ਹੈਪੀ, ਕਿਰਨ, ਸੀਮੂ ਅਤੇ ਇਹਨਾਂ ਦਾ ਸਾਰਾ ਰੋਇਲਾ ਪਰਿਵਾਰ। ਫਰਮਾਇਸ਼ ਕਾਰਨ ਹੈ ਜੀ ਕੋਈ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਪ੍ਰਿਯੰਕਾ ਸੰਦੀਪ, ਇਹ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਦੁਬਈ ਤੋਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਬਲਵਿੰਦਰ ਸੋਢੀ, ਯਸ਼ ਕੁਮਾਰ ਵਰਮਾ, ਮਨਵਿੰਦਰ ਸਿੰਘ ਪਾਂਧਾ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਬਠਿੰਡਾ ਪਟੇਲ ਨਗਰ ਤੋਂ ਸੁਭਾਸ਼, ਲੇਖਰਾਜ, ਦੇਸਰਾਜ, ਰਾਜਕੁਮਾਰ, ਅਸ਼ੋਕ ਕੁਮਾਰ, ਇਹ ਸਭ ਫਰਮਾਇਸ਼ ਕਰ ਰਹੇ ਨੇ ਜੀ। ਸੁਨੀਤੀ ਚੌਹਾਨ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਇਹ ਗੀਤ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਤਾਂ ਮਗ ਜਲੰਧਰ ਪੈਂਦੀ, ਪਰ ਅੱਜ ਅਸੀਂ ਗੱਲ ਕਰਾਂਗੇ 2 ਮਿੰਟਾਂ ਲਈ ਗਰਮੀ ਦੀ ਲਹਿਰ ਬਾਰੇ, ਅਰਥਾਤ ਹੀਟ ਵੇਵ ਤੋਂ ਬਚਾਅ ਕਿੱਦਾਂ ਕਰੀਏ ਅਤੇ ਇਹਦੀਆਂ ਸਾਵਧਾਨੀਆਂ ਕੀ ਵਰਤੀਆਂ ਜਾ ਸਕਦੀਆਂ। ਸਾਡੇ ਸਰੋਤਿਆਂ ਵਾਸਤੇ ਸਪੈਸ਼ਲ ਇਹ ਫਰੈਗਮੈਂਟੇਸ਼ਨ ਆਇਆ ਜੀ। ਇਸ ਵਿੱਚ ਸਪੈਸ਼ਲੀ ਸਿਖਰ ਦੁਪਹਿਰ ਵੇਲੇ ਘਰੋਂ ਬਾਹਰ ਨਾ ਨਿਕਲੋ, ਪਰਹੇਜ਼ ਕਰੋ, ਸਪੈਸ਼ਲੀ 12 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਵਿੱਚ ਸਮੇਂ ਵਿੱਚ ਘਰੋਂ ਦੀ ਬਾਹਰ ਨਾ ਨਿਕਲਿਆ ਜਾਵੇ। ਅਤੇ ਜੇ ਘਰੋਂ ਬਾਹਰ ਨਿਕਲਣਾ ਪੈ ਵੀ ਜਾਵੇ ਤਾਂ ਆਪਣੇ ਸਰੀਰ ਨੂੰ ਹਲਕੇ ਸੂਤੀ ਕੱਪੜਿਆਂ ਨਾਲ ਪੂਰੀ ਤਰ੍ਹਾਂ ਨਾਲ ਢੱਕ ਕੇ ਬਾਹਰ ਜਾਇਆ ਜਾਵੇ। ਇਸ ਤੋਂ ਇਲਾਵਾ ਸਿਰ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਛੱਤਰੀ, ਟੋਪੀ, ਤੌਲੀਆ, ਪੱਗ ਜਾਂ ਦੁਪੱਟੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅਤੇ ਬਹੁਤ ਹੀ ਜ਼ਰੂਰੀ ਹੈ ਜੀ ਕਿ ਸਰੀਰ ਨੂੰ ਹਾਈਡਰੇਟਿਡ ਰੱਖਿਆ ਜਾਵੇ, ਜਿਸ ਨਾਲ ਕਿ ਗਰਮੀ ਜਿਹੜੀ ਹੈ ਉਹ ਤੁਹਾਡੇ ਸਰੀਰ ਨੂੰ ਪਰੇਸ਼ਾਨ ਨਹੀਂ ਕਰੇਗੀ। ਜਿੱਦਾਂ ਕਿ ਤੁਸੀਂ ਸਾਦਾ ਪਾਣੀ, ਲੱਸੀ, ਸ਼ਿਕੰਜਵੀ, ਗੰਨੇ ਦਾ ਰਸ, ਨਾਰੀਅਲ ਪਾਣੀ, ਤਾਜ਼ਾ ਜੂਸ ਅਤੇ ORS ਦਾ ਘੋਲ ਆਦਿ ਦਾ ਸੇਵਨ ਕਰ ਸਕਦੇ ਹੋ। ਅਤੇ ਵਾਰੋ ਵਾਰ ਵਰਤੋਂ ਕਰਨ ਨਾਲ ਕੀ ਹੈ ਜੀ ਕਿ ਤੁਸੀਂ ਤੰਦਰੁਸਤ ਰਹੋਗੇ ਅਤੇ ਇਹ ਹੀਟ ਵੇਵ ਦਾ ਤੁਹਾਡੇ ਸਰੀਰ 'ਤੇ ਬਹੁਤਾ ਅਸਰ ਨਹੀਂ ਹੋਏਗਾ। ਅਤੇ ਜੇ ਐਮਰਜੈਂਸੀ ਦੀ ਸਥਿਤੀ ਆ ਜਾਵੇ ਤਾਂ ਮੈਡੀਕਲ ਹੈਲਪਲਾਈਨ 104 'ਤੇ ਕਾਲ ਕਰ ਸਕਦੇ ਹੋ, ਅਤੇ ਐਂਬੂਲੈਂਸ 108 ਹੈ ਜੀ, ਅਤੇ 112 'ਤੇ ਕਾਲ ਕਰਕੇ ਹੀਟ ਵੇਵ ਸੰਬੰਧੀ ਸਹਾਇਤਾ ਅਤੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਸੀ ਸਾਡੇ ਸਰੋਤਿਆਂ ਵਾਸਤੇ ਸਪੈਸ਼ਲ ਜਾਣਕਾਰੀ ਹੀਟ ਵੇਵਸ ਅਤੇ ਲੂ ਤੋਂ ਬਚਣ ਲਈ, ਅਤੇ ਇਸ ਨਾਲ ਹੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇ ਦਿੱਤਾ ਜਾਵੇ। ਅਤੇ ਚੱਲਦੇ ਹਾਂ ਜੀ ਆਪਣੇ ਪ੍ਰੋਗਰਾਮ ਵੱਲ ਵਾਪਸ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਮੇਰਠ ਤੋਂ ਅਨਿਲ ਜੈਨ, ਸੰਯਮ ਜੈਨ, ਮੁਸਕਾਨ ਜੈਨ, ਮਾਸਟਰ ਜੀਵਨ ਮੇ ਜੈਨ ਅਤੇ ਮੇਰਠ ਤੋਂ ਹੀ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਆਦਿ ਜੈਨ, ਅੰਸ਼ ਜੈਨ, ਭਵਿਆ ਜੈਨ। ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ ਅਤੇ ਇਹਨਾਂ ਦਾ ਸਾਰਾ ਖੁਸ਼ਦਿਲ ਪਰਿਵਾਰ। ਫਰਮਾਇਸ਼ ਕਰ ਰਹੇ ਨੇ ਜੀ ਨਿਮਰਤ ਖੈੜਾ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਸੁਣਦੇ ਹਾਂ ਨਿਮਰਤ ਖੈੜਾ ਦੀ ਆਵਾਜ਼ ਵਿੱਚ ਇਹ ਗੀਤ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਭੇਜ ਰਹੇ ਨੇ ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰ ਜੰਗ ਚੀਮਾ, ਪਿੰਡ ਅਲੂਣਾ ਮਿਆਣਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਹੈਬੋਵਾਲ ਤੋਂ। ਇਹਨਾਂ ਨੇ ਨਾਮ ਨਹੀਂ ਲਿਖਿਆ ਜੀ ਆਪਣਾ, ਪਰ ਕੋਈ ਗੱਲ ਨਹੀਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਨਰਿੰਦਰ ਚਾਵਲਾ, ਪਿੰਡ ਮੁਕਰਾਨਪੁਰ, ਤਹਿਸੀਲ ਬੱਸੀ ਪਠਾਣਾ, ਡਿਸਟ੍ਰਿਕਟ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਤਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ।

0: ਨਮਸਕਾਰ
1: ਪ੍ਰੋਗਰਾਮ ਵਸਦੇ ਵੇੜੇ ਲੈ ਕੇ ਹਰਪ੍ਰੀਤ ਹਾਜ਼ਰ ਹੈ ਜੀ
0: ਤੇ ਹਰਪ੍ਰੀਤ ਦਾ ਸਾਥ ਨਿਭਾਉਣ ਲਈ ਮੈਂ ਮੀਨੂ ਉਹਨਾਂ ਦੇ ਨਾਲ ਹਾਂ ਅਤੇ ਮੇਰੇ ਵੱਲੋਂ ਵੀ ਪਿਆਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਮੈਨੂੰ ਉਮੀਦ ਹੈ ਸਾਰੇ ਸਰੋਤੇ ਸੋਹਣੇ ਹੋਣਗੇ ਚੰਗੇ ਹੋਣਗੇ ਸਿਹਤਮੰਦ ਹੋਣਗੇ ਅਤੇ ਹਰਪ੍ਰੀਤ ਤੁਸੀਂ ਦੱਸੋ ਕੀ ਹਾਲ ਚਾਲ ਹੈ
1: ਮੇਰਾ ਹਾਲ ਤਾਂ ਬਹੁਤ ਵਧੀਆ ਵੈਸੇ ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਆਗਾਜ਼ ਕਰ ਦਿੱਤਾ ਕਿ ਸਾਰੇ ਸਰੋਤੇ ਸੋਹਣੇ ਹੋਣਗੇ ਚੰਗੇ ਹੋਣਗੇ ਔਰ ਹਾਈਡਰੇਟਡ ਹੋਣਗੇ ਅੱਜ ਦੀ ਡੇਟ ਦੇ ਵਿੱਚ ਹਾਈਡਰੇਟਡ ਰਹਿਣਾ ਆਪਣੇ ਅੰਦਰ ਪਾਣੀ ਦੀ ਕਮੀ ਨਾ ਹੋਣ ਦੇਣਾ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਵਧੀਆ ਗੱਲ ਹੁੰਦੀ ਹੈ
0: ਬਿਲਕੁਲ ਗਰਮੀ ਤੋਂ ਬਚਾਅ ਲਈ ਪਾਣੀ ਬਹੁਤ ਜ਼ਰੂਰੀ ਹੈ ਔਰ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਸਰੋਤਿਆਂ ਨੂੰ ਯਾਦ ਕਰਵਾਉਂਦੇ ਰਹੀਏ ਕਿਉਂਕਿ ਖਾਸ ਕਰ ਸਵਾਣੀਆਂ ਕੰਮ ਕਰਦੇ ਕਰਦੇ ਭੁੱਲੀ ਜਾਂਦੀਆਂ ਨੇ ਪਾਣੀ ਪੀਣਾ ਹੈ ਨਾ ਅਤੇ ਫਿਰ ਆਪਣਾ ਜਦੋਂ ਤੁਸੀਂ ਸਭ ਦਾ ਖਿਆਲ ਰੱਖਦੇ ਹੋ ਤਾਂ ਉੱਥੇ ਜ਼ਰੂਰਤ ਪੈਂਦੀ ਹੈ ਕਿ ਤੁਸੀਂ ਆਪਣਾ ਵੀ ਖਿਆਲ ਰੱਖੋ
1: ਜੀ ਔਰ ਆਪਣਾ ਖਿਆਲ ਜਦੋਂ ਰੱਖਾਂਗੇ ਜਦੋਂ ਅਸੀਂ ਖੁਦ ਸਵਸਥ ਰਵਾਂਗੇ ਅਤੇ ਫਿਰ ਸਾਡਾ ਪਰਿਵਾਰ ਵੀ ਸਵਸਥ ਰਹੇਗਾ ਦੇਖੋ ਜੇ ਸਾਨੂੰ ਕੋਈ ਕੰਮ ਕਰਨ ਲੱਗਿਆ ਨੀਂਦ ਆ ਰਹੀ ਹੈ ਜਾਂ ਸਾਨੂੰ ਕੋਈ ਕੰਮ ਕਰਨ ਲੱਗਿਆ ਸਾਡੀ ਸਿਹਤ ਦੇ ਉੱਤੇ ਕੋਈ ਬੁਖਾਰ ਹੈ ਜਾਂ ਕੁਛ ਹੈ ਅਤੇ ਡੈਫੀਨੇਟਲੀ ਉਹਦਾ ਇਫੈਕਟ ਪੂਰੇ ਪਰਿਵਾਰ 'ਤੇ ਪੈਂਦਾ ਹੀ ਹੈ
0: ਬਿਲਕੁਲ
1: ਹੈ ਨਾ ਔਰ ਇਸ ਕਰਕੇ ਅਗਰ ਅਸੀਂ ਆਪਣੇ ਆਪ ਨੂੰ ਅੱਜ ਦੀ ਡੇਟ ਦੇ ਵਿੱਚ ਅੱਜ ਦੇ ਮੌਸਮ ਦੇ ਹਿਸਾਬ ਨਾਲ ਆਪਣੀ ਸਿਹਤ ਦਾ ਧਿਆਨ ਪਹਿਲਾਂ ਰੱਖੀਏ ਤਾਂ ਫਿਰ ਡੈਫੀਨੇਟਲੀ ਅਸੀਂ ਵਧੀਆ ਤਰੀਕੇ ਦੇ ਨਾਲ ਹੋਰ ਐਨਰਜੀ ਦੇ ਨਾਲ ਅਸੀਂ ਆਪਣੇ ਪਰਿਵਾਰ ਦਾ ਵੱਡਿਆਂ ਦਾ ਛੋਟਿਆਂ ਦਾ ਧਿਆਨ ਰੱਖ ਸਕਦੇ ਹਾਂ ਅਤੇ ਇੱਕ ਗੱਲ ਹੋਰ ਮੈਨੂੰ ਜੀ ਬਹੁਤ ਜ਼ਿਆਦਾ ਮੇਰਾ ਮਨ ਕਰ ਰਿਹਾ ਸੀਗਾ ਕਿ ਆਪਾਂ ਤਾਂ ਜ਼ਿਕਰ ਤੁਹਾਡੇ ਨਾਲ ਵੀ ਕਰੀਏ ਅਤੇ ਸੁਣਨ ਵਾਲਿਆਂ ਨਾਲ ਵੀ ਕਰੀਏ ਕਹਿੰਦੇ ਪਏ ਕਿ ਹੁਣ ਸਮਰ ਵੇਕੇਸ਼ਨਸ ਆ ਰਹੀਆਂ ਨੇ
0: ਹਾਂ ਬਿਲਕੁਲ ਸਹੀ ਗੱਲ
1: ਕਹਿੰਦੇ ਕੀ ਪਏ ਆ ਹੀ ਗਈਆਂ ਕਈ ਜਗ੍ਹਾ 'ਤੇ ਤਾਂ ਅਤੇ ਲੋਕ ਕੀ ਕਰਦੇ ਆ ਘੁੰਮਣ ਫਿਰਨ ਦਾ ਪ੍ਰੋਗਰਾਮ ਤਾਂ ਬਣਾਉਂਦੇ ਆ ਕਈ ਲੋਕ ਸੋਚਦੇ ਨੇ ਕਿ ਕਿਉਂ ਨਾ ਛੁੱਟੀਆਂ ਦਾ ਲਾਹਾ ਲਿਆ ਜਾਏ ਅਤੇ ਅਸੀਂ ਆਪਣੇ ਘਰ 'ਚ ਰਿਪੇਅਰ ਕਰਵਾ ਲਈਏ
0: ਬਿਲਕੁਲ ਸਹੀ ਗੱਲ ਹੈ ਜਿਹੜੀ ਔਰਤਾਂ ਕੰਮਕਾਜੀ ਨੇ ਜੋ ਆਫਿਸ ਜਾਂਦੀਆਂ ਨੇ ਉਹਨਾਂ ਨੂੰ ਜ਼ਿਆਦਾ ਹੁੰਦਾ ਕਿ ਚਲੋ ਕੋਈ ਗੱਲ ਨਹੀਂ 10-15 ਦਿਨ ਥੋੜ੍ਹੇ ਜਿਹੇ ਮਿਲ ਜਾਣਗੇ ਘਰ ਸਵਾਰ ਲਿਆ ਜਾਵੇ
1: ਜੀ ਪਰ ਹੁਣ ਇਸ ਵੇਲੇ ਇੰਨੀ ਗਰਮੀ ਦੇ ਵਿੱਚ ਜਦੋਂ ਅਸੀਂ ਰਿਪੇਅਰ ਕਰਵਾਉਣ ਦੀ ਸੋਚਦੇ ਹਾਂ ਪਲੈਨ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਇੱਦਾਂ ਦਾ ਕੋਈ ਵੀ ਕੰਮ ਪਲੈਨਿੰਗ ਤੋਂ ਬਿਨਾਂ ਨਾ ਕੀਤਾ ਜਾਵੇ ਤਾਂ ਵਧੀਆ ਹੈ
0: ਬਿਲਕੁਲ
1: ਪ੍ਰੋਪਰ ਪਲੈਨਿੰਗ ਕਰਕੇ ਹੀ ਆਪਾਂ ਇਸ ਕੰਮ ਦੇ ਵਿੱਚ ਪੈਣਾ ਹੁੰਦਾ ਕਿਉਂਕਿ ਤੁਹਾਡੇ ਘਰ ਕਿਸੇ ਨੇ ਕੰਮ ਕਰਨ ਆਉਣਾ ਆ ਗਰਮੀ ਦੇ ਵਿੱਚ ਆਉਣਾ ਆ ਤਾਂ ਉਸ ਹਿਸਾਬ ਨਾਲ ਮੌਸਮ ਨੂੰ ਦਿਮਾਗ 'ਚ ਰੱਖਦੇ ਹੋਏ ਹੀ ਇਨੀਸ਼ੀਏਟਿਵ ਲਿਆ ਜਾਵੇ ਕਿ ਇਸ ਮੌਸਮ ਦੇ ਵਿੱਚ ਕਿੱਦਾਂ ਦਾ ਕੰਮ ਤੁਸੀਂ ਕਰਵਾ ਸਕਦੇ ਹੋ ਤੁਹਾਡੀ ਆਪ ਦੀ ਕਿੰਨੀ ਕੁ ਕਪੈਸਿਟੀ ਹੈਗੀ ਹੈ ਕਿਉਂਕਿ ਜੇ ਤੁਸੀਂ ਘਰ ਕਿਸੇ ਨੂੰ ਵਾੜਦੇ ਪਏ ਹੋ ਕੰਮ ਕਰਨ ਦੇ ਲਈ ਤਾਂ ਫਿਰ ਇਹ ਨਹੀਂ ਕਿ ਹਾਂਜੀ ਤੁਸੀਂ ਬਿਲਕੁਲ ਇਗਨੋਰ ਕਰ ਦਿਉ ਅਤੇ ਤੁਸੀਂ ਆਪ ਬਹਿ ਜਾਓ ਅਤੇ ਉਹ ਲੱਗਾ ਰਹੇ ਮੈਂਬਰ ਇੱਦਾਂ ਨਹੀਂ ਉਹਦੀ ਵੀ ਉਹਦੇ ਲਈ ਵੀ ਗਰਮੀ ਦਾ ਪੂਰਾ ਧਿਆਨ ਰੱਖਣਾ ਪੈਣਾ ਕਿ ਅਗਰ ਕੋਈ ਜੇਕਰ ਤੁਹਾਡੇ ਘਰ ਆ ਕੇ ਬੰਦਾ ਕੰਮ ਕਰ ਰਿਹਾ ਤਾਂ ਉਹਨੂੰ ਵੀ ਟਾਈਮ ਟੂ ਟਾਈਮ ਪਾਣੀ ਪਿਲਾਓ ਸ਼ਰਬਤ ਪਿਲਾਓ ਠੰਡਾ ਪਿਲਾਓ ਔਰ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ
0: ਬਿਲਕੁਲ ਸਹੀ ਗੱਲ ਕਹੀ ਹਰਪ੍ਰੀਤ ਇਹ ਗੱਲ ਤਾਂ ਹੈ ਕਿ ਆਪਾਂ ਕਹਿੰਦੇ ਨੇ ਕਿ ਮਿਸਤਰੀ ਲਾਉਣੇ ਸੌਖੇ ਨੇ ਹਟਾਉਣੇ ਬੜੇ ਔਖੇ ਨੇ ਹੈ ਨਾ ਕਿਉਂਕਿ ਕੋਈ ਕੰਮ ਫਿਰ ਉਹ ਨਜ਼ਰ ਆ ਜਾਂਦਾ ਕਿ ਉਹ ਵੀ ਕਰਵਾ ਲਈਏ ਉਹ ਵੀ ਕਰਵਾ ਲਈਏ ਸੋ ਜਦੋਂ ਅਸੀਂ ਕੰਮ ਦਾ ਖਲੇਰਾ ਪਾ ਲੈਂਦੇ ਹਾਂ ਜ਼ਿਆਦਾ ਫਿਰ ਦਿੱਕਤਾਂ ਜ਼ਿਆਦਾ ਵੱਧ ਜਾਂਦੀਆਂ ਨੇ ਖਾਸ ਕਰ ਸਵਾਣੀਆਂ ਨੂੰ ਕਿਉਂਕਿ ਕਈ ਲੱਗਦਾ ਹੈ ਕਿ ਅਸੀਂ ਘੰਟੇ ਡੇਢ ਘੰਟੇ ਬਾਅਦ ਕੋਈ ਚੀਜ਼ ਬਣਾ ਕੇ ਦੇਣੀ ਹੈ ਨਾ ਆਪਣਾ ਟਾਈਮ ਬੰਦਾ ਭੁੱਲ ਜਾਂਦਾ ਹੈ ਔਰ ਜੇ ਤੁਸੀਂ ਕਹਿ ਰਹੇ ਹੋ ਕਿ ਆਪਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਤਾਂ ਬੇਸ਼ੱਕ ਸਾਨੂੰ ਰੱਖਣਾ ਚਾਹੀਦਾ ਕਿਉਂਕਿ ਜੇ ਤੁਸੀਂ ਮੰਨ ਲਓ ਆਫਿਸ ਤੋਂ ਛੁੱਟੀ ਲਈ ਹੈ ਤਾਂ ਟਾਰਗੇਟ ਕਰੋ ਕਿ ਕਿੰਨੇ ਦਿਨ ਦਾ ਕੰਮ ਤੁਸੀਂ ਕਰਵਾਉਣਾ ਉਸ ਹਿਸਾਬ ਦੇ ਨਾਲ ਬਣਾਓ ਪ੍ਰੋਗਰਾਮ ਥੋੜ੍ਹਾ ਥੋੜ੍ਹਾ ਕਰਕੇ ਕੰਮ ਕਰਵਾਓ ਇਹ ਨਹੀਂ ਕਿ ਪੂਰਾ ਛੁੱਟੀਆਂ ਦਾ ਮਹੀਨਾ ਇੰਜੋਏ ਨਾ ਕਰੋ ਤੁਸੀਂ ਕੰਮ ਦੇ ਵਿੱਚ ਹੀ ਕੱਢ ਦਿਓ
1: ਬਿਲਕੁਲ ਜੀ ਕਹਿਣ ਦਾ ਮਤਲਬ ਹੈ ਕਿ ਰਿਪੇਅਰ ਕਰਵਾਉਣੀ ਵੀ ਜ਼ਰੂਰੀ ਹੁੰਦੀ ਹੈ ਘਰ ਰਿਪੇਅਰ ਮੰਗਦਾ ਆ ਥੋੜ੍ਹੀ ਥੋੜ੍ਹੀ ਦੇਰ ਬਾਅਦ ਹਰ ਚੀਜ਼ ਦੀ ਮੇਨਟੇਨੈਂਸ ਹੋਣੀ ਜ਼ਰੂਰੀ ਹੁੰਦੀ ਹੈ ਚਾਹੇ ਉਹ ਘਰ ਹੋਵੇ ਅਤੇ ਚਾਹੇ ਤੁਹਾਡਾ ਆਪਦਾ ਸਰੀਰ ਹੋਵੇ ਹੈ ਨਾ ਅਤੇ ਇਸ ਕਰਕੇ ਪਲੈਨਿੰਗ ਦੇ ਨਾਲ ਕੀਤਾ ਗਿਆ ਕੰਮ ਮੌਸਮ ਨੂੰ ਧਿਆਨ 'ਚ ਰੱਖਦਾ ਗਿਆ ਰੱਖ ਕੇ ਕੀਤਾ ਗਿਆ ਕੰਮ ਹਮੇਸ਼ਾ ਹੀ ਨੇਪਰੇ ਚੜ੍ਹਦਾ ਆ ਔਰ ਵਧੀਆ ਹੁੰਦਾ ਅਤੇ ਹੁਣ ਤੁਸੀਂ ਅਤੇ ਮੈਂ ਆਪਣੀ ਗੱਲ ਨੂੰ ਵਿਰਾਮ ਲਗਾ ਲਈਏ ਕਿਉਂਕਿ ਜਿਹੜੇ ਸੁਣਨ ਵਾਲੇ ਨੇ ਉਹ ਕਹਿ ਰਹੇ ਨੇ ਕਿ ਗੱਲਾਂ ਤੁਸੀਂ ਬਹੁਤ ਕਰ ਲਈਆਂ ਬੀਬੀਆਂ ਹੈ ਨਾ ਹੁਣ ਕੋਈ ਵਧੀਆ ਜਿਹਾ ਚੰਗਾ ਜਿਹਾ ਗਾਣਾ ਸਾਨੂੰ ਸੁਣਾ ਦਿਉ ਤਾਂ ਕਿ ਸਾਡੀ ਜਿਹੜੀ ਹੈ ਜਿਹਨੂੰ ਕਹਿੰਦੇ ਮਨ ਹੋਰ

0: ਕੁਛ ਹੋ ਜਾਵੇ ਅਤੇ ਵੱਸਦੇ ਬੜੇ ਪ੍ਰੋਗਰਾਮ ਦਾ ਜਿਹੜੇ ਮੇਨ ਜਿਹਨੂੰ ਕਹਿੰਦੇ ਕਿ ਟਾਰਗੇਟ ਹੁੰਦਾ ਕਿ ਜਿਹਦੇ ਵਿੱਚ ਅਸੀਂ ਐਂਟਰਟੇਨਮੈਂਟ ਅਤੇ ਇਨਫੋਰਮੇਸ਼ਨ ਮਤਲਬ ਇਨਫੋਟੇਨਮੈਂਟ ਜਿਹੜਾ ਅਸੀਂ ਲੈ ਕੇ ਆਉਂਦੇ ਹਾਂ ਉਹ ਪੂਰਾ ਅਸੀਂ ਉਹਨੂੰ ਸਾਬਤ ਕਰ ਦਈਏ ਅਤੇ ਹੁਣ ਐਂਟਰਟੇਨ ਕਰਾਂਗੇ ਅਸੀਂ ਇੱਕ ਪਿਆਰੇ ਜਿਹੇ ਗੀਤ ਦੇ ਨਾਲ
1: ਆਓ ਸੁਣਦੇ ਹਾਂ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਹਾਂਜੀ, ਗੀਤ ਵੀ ਸੁਣ ਲਿਆ ਅਤੇ ਬ੍ਰੇਕ ਵੀ ਲੈ ਲਈ ਅਤੇ ਇੱਕ ਵਾਰ ਫਿਰ ਹਾਜ਼ਰ ਹੋ ਗਿਆ ਪ੍ਰੋਗਰਾਮ ਲੈ ਕੇ ਵੱਜਦੇ ਵਿਹੜੇ। ਔਰ ਅੱਜ ਸ਼ੁੱਕਰਵਾਰ ਦਾ ਦਿਨ ਹੈ ਔਰ ਸਾਡਾ ਖਾਸ ਸਿਲਸਿਲਾ ਹੁੰਦਾ ਉਮਰਾਂ ਦੇ ਪੈਂਡੇ
2: ਜੀ। ਅਤੇ ਅੱਜ ਕਿਹੜਾ ਸਿਲਸਿਲਾ ਲੈ ਕੇ ਆਇਓ ਅਤੇ ਇਸ ਸਿਲਸਿਲੇ ਦੇ ਵਿੱਚ ਕੌਣ ਨੇ ਖਾਸ ਮਹਿਮਾਨ?
1: ਜੀ, ਉਮਰਾਂ ਦੇ ਪੈਂਡੇ ਜਿਹੜਾ ਸਿਲਸਿਲਾ ਹੁੰਦਾ ਇਹਦੇ ਵਿੱਚ ਅਸੀਂ ਕਿਸੇ ਨਾ ਕਿਸੇ ਸ਼ਖਸ ਦੀ ਜ਼ਿੰਦਗੀ 'ਚ ਝਾਤ ਮਾਰਦੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਹੰਡਾਈ ਹੁੰਦੀ ਹੈ,
2: ਬਿਲਕੁਲ
1: ਕੁਝ ਸਿੱਖਿਆ ਹੁੰਦਾ ਔਰ ਉਹ ਇਸ ਵੇਲੇ ਇਸ ਪੋਜੀਸ਼ਨ 'ਤੇ ਹੁੰਦੇ ਨੇ ਕਿ ਉਹਨਾਂ ਦੀ ਜ਼ਿੰਦਗੀ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਅਤੇ ਅੱਜ ਅਸੀਂ ਸਿੱਖਾਂਗੇ ਜੀ ਜਗਤਾਰ ਸਿੰਘ ਕੱਟੂ ਜੀ ਦੀ ਜ਼ਿੰਦਗੀ ਦੇ ਵਿੱਚ ਕੀ ਹੋਇਆ, ਕਿੱਦਾਂ ਕਿੱਦਾਂ ਹੋਇਆ ਔਰ ਸਾਨੂੰ ਕੀ ਸੇਧ ਮਿਲੂਗੀ ਉਹਨਾਂ ਦੀ ਜ਼ਿੰਦਗੀ 'ਚ ਝਾਤ ਮਾਰ ਕੇ। ਪ੍ਰੋਗਰਾਮ ਉਮਰਾਂ ਦੇ ਪੈਂਡੇ ਜਗਤਾਰ ਸਿੰਘ ਕੱਟੂ ਜੀ ਦੇ ਨਾਲ ਕੀਤੀ ਗੱਲਬਾਤ ਸੁਣਦੇ ਹਾਂ।
2: ਉਮਰਾਂ ਦੇ ਪੈਂਡੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ ਅਤੇ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਗਤਾਰ ਸਿੰਘ ਕੱਟੂ ਹੁਣਾਂ ਦੇ ਨਾਲ। ਜਗਤਾਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
3: ਹਾਂਜੀ, ਤੁਹਾਡਾ ਵੀ ਬਹੁਤ ਸਵਾਗਤ ਆ ਕਿ ਤੁਸੀਂ ਮੈਨੂੰ ਅੱਜ ਇਸ ਆਕਾਸ਼ਬਾਣੀ ਦੇ ਵਿੱਚ ਮੌਕਾ ਦਿੱਤਾ
2: ਜੀ
3: ਆਪਦੇ ਵਿਚਾਰ ਪੇਸ਼ ਕਰਨ ਦਾ। ਜੀ,
2: ਜਗਤਾਰ ਸਿੰਘ ਕੱਟੂ ਹੁਣਾਂ ਨੂੰ ਮਿਲ ਕੇ ਸਾਨੂੰ ਵੀ ਬਹੁਤ ਚੰਗਾ ਲੱਗ ਰਿਹਾ ਕਿਉਂਕਿ ਇਹਨਾਂ ਨੇ ਜੋ ਵਿਰਸੇ ਨਾਲ ਸੰਬੰਧਿਤ ਕੰਮ ਕੀਤਾ ਹੈ, ਬੜੇ ਸਾਲਾਂ ਤੋਂ ਇਹ ਵਿਰਸਾ ਸਾਂਭ ਸੰਭਾਲ ਦੇ ਵਿੱਚ ਲੱਗੇ ਹੋਏ ਨੇ, ਉਹ ਇੱਕ ਬਹੁਤ ਹੀ ਵਡਮੁੱਲੀ ਦੇਣ ਹੈ। ਇਸ ਦੇ ਬਾਰੇ ਇਹਨਾਂ ਨਾਲ ਵਿਸਤਾਰ ਸਹਿਤ ਗੱਲਬਾਤ ਕਰਾਂਗੇ, ਪਰ ਪਹਿਲਾਂ ਪੁੱਛਣਾ ਚਾਹਾਂਗੇ ਜਗਤਾਰ ਸਿੰਘ ਜੀ, ਤੁਹਾਡਾ ਜਨਮ ਕਿੱਥੇ ਹੋਇਆ, ਤੁਹਾਡੀ ਪਿਛੋਕੜ ਬਾਰੇ ਕੁਛ ਦੱਸੋ।
3: ਹਾਂਜੀ, ਮੇਰਾ ਪਿੰਡ ਕੱਟੂ ਹੈ ਜੀ,
2: ਜੀ
3: ਜ਼ਿਲ੍ਹਾ ਬਰਨਾਲਾ ਅਤੇ ਧਨੌਲਾ ਲਾਗੇ।
2: ਅੱਛਾ ਜੀ।
3: ਅਤੇ ਉੱਥੇ ਹੀ ਮੇਰਾ ਜਨਮ ਹੋਇਆ ਅਤੇ ਮੈਂ ਜਿਹੜੀ ਮੁੱਢਲੀ ਪੜ੍ਹਾਈ ਸੀ ਜੀ, ਮੈਂ 8ਵੀਂ ਤੱਕ ਸਾਡੇ ਉੱਥੋਂ ਹੀ ਕੀਤੀ ਜੀ।
2: ਅੱਛਾ ਜੀ,
3: ਕੱਟੂ ਤੋਂ ਹੀ।
2: ਅਤੇ ਉੱਚ ਸਿੱਖਿਆ ਦੇ ਲਈ ਤੁਸੀਂ ਕੀ ਕੁਝ ਕੀਤਾ ਅਤੇ ਕਿੱਥੋਂ ਪੜ੍ਹਾਈ ਕੀਤੀ, ਇਸ ਦੇ ਬਾਰੇ ਵੀ ਕੁਛ ਦੱਸੋ।
3: ਉਸ ਤੋਂ ਬਾਅਦ ਜੀ ਅਸੀਂ ਸਾਡੇ ਪਿੰਡ ਲਾਗੇ ਹੈਗਾ ਜੀ ਭੱਠਲਾ ਪਿੰਡ।
2: ਅੱਛਾ ਜੀ।
3: ਉੱਥੇ ਮੈਂ ਜੀ ਮੈਟ੍ਰਿਕ ਪਾਸ ਕੀਤੀ। ਉਸ ਤੋਂ ਬਾਅਦ ਮੈਂ SD ਕਾਲਜ ਬਰਨਾਲਾ ਦੇ ਵਿੱਚੋਂ BA ਕੀਤੀ ਜੀ।
2: ਠੀਕ ਹੈ ਜੀ।
3: ਅਤੇ ਉਹਨਾਂ ਦਿਨਾਂ 'ਚ ਥੋੜ੍ਹੇ ਹਾਲਾਤ ਅੱਛੇ ਨਹੀਂ ਤੇ ਹੈਗੇ ਅਤੇ ਫਿਰ ਮੈਂ ਉਦੋਂ ਬਾਅਦ ਪੰਜਾਬੀ ਯੂਨੀਵਰਸਿਟੀ ਤੋਂ ਕਰੋਸਪੋਂਡੈਂਸ ਰਹੀ ਉੱਥੋਂ ਜੀ MA ਅਤੇ BEd ਕੀਤੀ ਜੀ।
2: ਕਿਹੜੇ ਸਾਲ ਦੇ ਵਿੱਚ ਤੁਸੀਂ MA BEd ਕੀਤੀ?
3: ਮੈਂ ਜੀ MA BEd ਹੋ ਗਿਆ ਅਤੇ ਜੀ 89 ਦੇ ਵਿੱਚ MA BEd ਹੋ ਗਿਆ ਸੀ ਜੀ ਮੈਂ।
2: ਅੱਛਾ ਜੀ। ਅੱਛਾ, ਤੁਸੀਂ ਬਹੁਤ ਉੱਚ ਸਿੱਖਿਆ ਹਾਸਲ ਕੀਤੀ ਹੈ ਅਤੇ ਇਹ ਤੁਸੀਂ ਕਿਹਾ ਕਿ ਪੁਰਾਣੇ ਸਮਿਆਂ ਦੇ ਵਿੱਚ ਇੰਨੀ ਉੱਚ ਸਿੱਖਿਆ ਹਾਸਲ ਕਰਨ ਦਾ ਪਰਿਵਾਰਾਂ ਦੇ ਵਿੱਚ ਰਿਵਾਜ਼ ਨਹੀਂ ਵੀ ਹੁੰਦਾ ਸੀ, ਅਤੇ ਤੁਹਾਨੂੰ ਕਿਸ ਚੀਜ਼ ਨੇ ਪ੍ਰੇਰਿਤ ਕੀਤਾ ਕਿ ਤੁਸੀਂ ਸਿੱਖਿਆ ਹਾਸਲ ਕਰਨੀ ਹੈ?
3: ਉਹ ਸਿੱਖਿਆ ਦਾ ਕਾਰਨ ਇਹ ਸੀ ਜੀ ਕਿ ਮੇਰਾ ਜਿਹੜਾ ਵੀ ਫਾਦਰ ਸੀਗਾ
2: ਜੀ,
3: ਵੀ ਉਹ ਵੀ ਆਪਦੇ ਸਮੇਂ ਦੇ ਵਿੱਚ ਉਹਨਾਂ ਨੇ ਜੀ ਮੈਟ੍ਰਿਕ ਪਾਸ
2: ਕੀਤੀ, ਬੜੀ ਪੜ੍ਹਾਈ ਕੀਤੀ ਸੀ
3: ਉਹਨਾਂ ਨੇ।
2: ਠੀਕ ਹੈ।
3: ਇਸ ਲਈ ਮੈਂ ਵੀ ਅੱਗੇ
2: ਮਤਲਬ ਉਹਨਾਂ ਨੇ ਤੁਹਾਨੂੰ ਇਸ ਗੱਲ ਦੇ ਲਈ ਪ੍ਰੇਰਿਤ ਕੀਤਾ ਕਿ ਸਿੱਖਿਆ ਜ਼ਰੂਰ ਹਾਸਲ ਕਰੋ।
3: ਹਾਂਜੀ ਹਾਂਜੀ।
2: ਅਤੇ ਕਿਹੋ ਜਿਹਾ ਮਾਹੌਲ ਪਰਿਵਾਰ ਦੇ ਵਿੱਚ ਬਣਾ ਕੇ ਰੱਖਦੇ ਸੀ ਉਹ ਪੜ੍ਹਾਈ ਵਾਲਾ?
3: ਪੜ੍ਹਾਈ ਵਾਲਾ ਤਾਂ ਜੀ ਮੇਰੇ ਅਸੀਂ ਭਰਾ ਜਿਹੜਾ ਮੇਰੇ ਤੋਂ ਇੱਕ ਵੱਡਾ ਸੀ ਜੀ, ਉਹ ਵੀ ਖੇਤੀ ਕਰਦਾ ਸੀ।
2: ਅੱਛਾ ਜੀ।
3: ਅਤੇ ਦੋ ਭਰਾ ਮੇਰੇ ਛੋਟੇ ਤੇ ਜੀ, ਅਤੇ ਉਹਨਾਂ ਨੇ ਕੋਈ ਖਾਸ ਨਹੀਂ ਪੜ੍ਹਾਈ ਕੀਤੀ, ਪਰ ਉਹਨਾਂ 'ਚੋਂ ਇਕੱਲਾ ਮੈਂ ਸੀ ਵੀ ਜਿਹੜੇ ਨੇ ਵੀ MA BEd ਦੀ ਪੜ੍ਹਾਈ ਕੀਤੀ।
2: ਠੀਕ ਹੈ ਜੀ। ਬਹੁਤ ਵੱਡੀ ਉਸ ਸਮੇਂ ਇੱਕ ਪ੍ਰਾਪਤੀ ਹੁੰਦੀ ਸੀ ਇੰਨਾ ਪੜ੍ਹ ਲੈਣਾ, ਅਤੇ ਉਸ ਤੋਂ ਬਾਅਦ ਤੁਸੀਂ ਜੋਬ ਕੀ ਕੀਤੀ, ਇਸ ਦੇ ਬਾਰੇ ਵੀ ਕੁਝ ਦੱਸੋ।
3: ਉਹ ਮੈਡਮ ਕੋਈ ਕਾਰਨ ਐਸੇ ਬਣਿਆ, ਮੈਂ ਕੋਈ ਸਰਕਾਰੀ ਜੋਬ ਨਹੀਂ ਜੀ ਕੀਤੀ।
2: ਅੱਛਾ ਜੀ।
3: ਅਤੇ ਸਾਡੇ ਕੋਲ ਜ਼ਮੀਨ ਜਾਇਦਾਦ ਕਾਫੀ ਹੈ, ਅਤੇ ਮੈਂ ਸਰਕਾਰੀ ਜੋਬ ਲਈ ਕੋਸ਼ਿਸ਼ਾਂ ਵੀ ਕੀਤੀਆਂ ਪਰ ਮੈਨੂੰ ਕੋਈ ਸਫਲਤਾ ਨਹੀਂ ਮਿਲੀ।
2: ਠੀਕ ਹੈ ਜੀ।
3: ਅਤੇ ਉਸ ਤੋਂ ਬਾਅਦ ਮੈਂ ਵੀ 6.5 ਸਾਲ ਸਰਕਾਰੀ ਸਕੂਲਾਂ ਦੇ ਵਿੱਚ ਐਜ ਜਿਹੜਾ ਵੀ PTA ਵੱਲੋਂ ਮੈਂ 2 ਸਾਲ ਸਾਡੇ ਉੱਥੇ ਪਿੰਡ ਪੜ੍ਹਾਇਆ
2: ਜੀ,
3: ਅਤੇ ਇੱਕ ਲਾਗੀ ਸਾਡੇ ਪਿੰਡ ਹੈਗਾ ਜੀ ਪਾਲੀਆਂ ਪਿੰਡ।
2: ਠੀਕ ਹੈ।
3: ਅਤੇ 6 ਸਾਲ ਮੈਂ ਉੱਥੇ ਪੜ੍ਹਾਇਆ ਜੀ।
2: ਠੀਕ ਹੈ, ਠੀਕ ਹੈ ਜੀ। ਹੁਣ ਮੁੜਦੇ ਹਾਂ ਇੱਕ ਤੁਹਾਡੇ ਨਾਲ ਜੁੜੇ ਜ਼ਰੂਰੀ ਵਿਸ਼ੇ ਵੱਲ ਕਿ ਤੁਸੀਂ ਜੋ ਵਿਰਸੇ ਦੀ ਸਾਂਭ ਸੰਭਾਲ ਕਰ ਰਹੇ ਹੋ ਇਹ ਬਹੁਤ ਅਲੱਗ ਅਲੱਗ ਰੂਪਾਂ ਦੇ ਵਿੱਚ ਕਰ ਰਹੇ ਹੋ। ਸਭ ਤੋਂ ਪਹਿਲਾਂ ਤਾਂ ਇਹੀ ਪੁੱਛਣਾ ਚਾਹਾਂਗੇ ਕਿ ਕਿਵੇਂ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਮੈਂ ਵਿਰਸੇ ਨਾਲ ਜੁੜੀਆਂ ਚੀਜ਼ਾਂ ਸਾਂਭ ਸੰਭਾਲ ਕਰਨੀਆਂ ਨੇ?
3: ਹਾਂਜੀ, ਇਹਦਾ ਮੇਨ ਕਾਰਨ ਇਹ ਹੈ ਸਾਡੇ ਖੇਤ ਥੇਹ ਹੁੰਦਾ ਤੀ ਜੀ।
2: ਅੱਛਾ ਜੀ।
3: ਥੇਹ ਤੋਂ ਭਾਵ ਹੈ ਕਿ ਜਿਹੜੇ ਕਿਸੇ ਟਾਈਮ ਕੋਈ ਵੱਸਦੇ ਹੋਏ ਲੋਕ ਸੀਗੇ ਉਹ ਕਿਸੇ ਕਾਰਨ ਉੱਜੜ ਗਏ। ਇਹ 1665 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਏਰੀਏ 'ਚ ਆਏ
2: ਜੀ,
3: ਅਤੇ ਉਸ ਸਮੇਂ ਦੌਰਾਨ

0: ਜਾਣੀ ਜਿਹੜੇ ਉਹ 22 ਥੇ 'ਤੇ ਜੀ, ਇਹ ਗੱਲ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖੀ ਹੋਈ ਹੈ। ਅਤੇ ਉਹਨਾਂ ਥੇਹਾਂ 'ਚੋਂ ਇੱਕ ਥੇ ਸਾਡੇ ਵੀ ਖੇਤ ਸੀਗਾ
1: ਜੀ।
0: ਤੋ ਛੋਟਾ ਬੱਚਾ ਹੁੰਦਾ ਜਦੋਂ ਖੇਤ ਜਾਂਦਾ ਅਤੇ ਮੀਂਹ ਪੈਂਦਾ ਜੀ, ਮੀਂਹ ਤੋਂ ਬਾਅਦ ਉੱਥੋਂ ਸਿੱਕੇ, ਚੂੜੀਆਂ, ਠੂਠੀਆਂ ਅਤੇ ਇਸ ਤਰ੍ਹਾਂ ਦਾ ਮੈਨੂੰ ਸਮਾਨ ਵੀ ਥਿਆਉਂਦਾ ਰਹਿੰਦਾ। ਅਤੇ ਉਹ ਜਦੋਂ ਮੈਂ ਥੋੜ੍ਹਾ ਵੱਡਾ ਜਾਣੀ 5ਵੀਂ ਕਲਾਸ 'ਚ ਹੋਇਆ, ਮਹਿੰਜੋਦੜੋ ਹੜੱਪਾ ਦੀ ਸੱਭਿਅਤਾ ਬਾਰੇ ਜਦੋਂ ਮੈਨੂੰ ਥੋੜ੍ਹੀ ਜਾਣਕਾਰੀ ਹੋਈ
1: ਜੀ,
0: ਤਾਂ ਮੈਂ ਸਮਝਿਆ ਵੀ ਸ਼ਾਇਦ ਇਹ ਕਿਤੇ ਵੀ ਚੀਜ਼ਾਂ ਉਹੀ ਨੇਗੀਆਂ ਜਿਹੜੀਆਂ ਕਿ ਉਹ ਅਸੀਂ ਉਹਦੇ ਵਿੱਚ ਆ ਕੇ ਪੜ੍ਹਦੇ, ਅਤੇ ਉੱਥੋਂ ਮੇਰਾ ਸ਼ੌਕ ਜਾਗਿਆ ਜੀ।
1: ਮਤਲਬ ਤੁਸੀਂ ਸਿੱਖਿਆ ਦੇ ਵਿੱਚ ਜਦੋਂ ਇਤਿਹਾਸ ਦੀਆਂ ਚੀਜ਼ਾਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ, ਤੁਹਾਨੂੰ ਲੱਗਾ ਕਿ ਕਿਤੇ ਇਹ ਵੀ ਇਤਿਹਾਸ ਨਾਲ ਜੁੜੀਆਂ ਹੋਈਆਂ ਤਾਂ ਨਹੀਂ ਹੈ?
0: ਹਾਂਜੀ ਹਾਂਜੀ,
1: ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਫਿਰ ਤੁਸੀਂ ਮਨ ਦੇ ਵਿੱਚ ਸ਼ੌਕ ਕਿਵੇਂ ਹੋਇਆ ਕਿ ਇਹਨਾਂ ਚੀਜ਼ਾਂ ਨੂੰ ਸੰਭਾਲਿਆ ਜਾਏ, ਕਿਉਂਕਿ ਉਤਸੁਕਤਾ ਤਾਂ ਪੈਦਾ ਹੋ ਗਈ ਸੀ ਮਨ ਦੇ ਵਿੱਚ, ਸ਼ੌਕ ਤਾਂ ਪੈਦਾ ਹੋ ਗਿਆ ਸੀ, ਪਰ ਸ਼ੁਰੂ ਕਿੱਥੋਂ ਕੀਤਾ ਤੁਸੀਂ?
0: ਉਹ ਜੀ ਫਿਰ ਇਸ ਤਰ੍ਹਾਂ ਸਮਾਨ ਮੈਂ ਇਕੱਠਾ ਕਰਦਾ ਰਿਹਾ, ਅਤੇ ਫਿਰ 1994 ਦੇ ਵਿੱਚ ਵੀ
1: ਜੀ
0: ਸਾਡੇ ਜੀ ਪਿੰਡ ਅਸੀਂ ਕਾਫੀ ਸਾਰੇ ਨੌਜਵਾਨਾਂ ਨੇ ਇਕੱਠੇ ਹੋ ਕੇ ਵਿਰਸਾ ਸੰਭਾਲ ਕਲੱਬ ਤਿਆਰ ਕੀਤਾ ਜੀ।
1: ਜੀ
0: ਉਹਦੇ ਤਹਿਤ ਅਸੀਂ ਉੱਥੇ ਇੱਕ ਪ੍ਰੋਗਰਾਮ ਕਰਾਇਆ ਸਾਡੇ ਪਿੰਡ ਦੇ ਵਿੱਚ
1: ਜੀ।
0: ਉਸ ਸਮੇਂ ਦੇ ਜਿਹੜੇ ਪ੍ਰੋਫੈਸਰ ਅਜਮੇਰ ਸਿੰਘ ਔਲਖ ਅਤੇ ਕਮਲਜੀਤ ਟਿੱਬਾ
1: ਜੀ,
0: ਉਹਨਾਂ ਦੇ ਜੀ ਅਸੀਂ ਉੱਥੇ ਸਾਡੇ ਪਿੰਡ ਨਾਟਕ ਸੀਗੇ, ਅਤੇ ਉਸ ਸਮੇਂ ਦੇ ਦੌਰਾਨ ਹੀ ਜੋ ਮੇਰੇ ਕੋਲ ਉਸ ਸਮੇਂ ਤੱਕ ਥੋੜ੍ਹਾ ਸਮਾਨ ਇਕੱਠਾ ਹੋਇਆ ਸੀ ਜੀ, ਮੈਂ ਉਹਦੀ ਬੱਚਿਆਂ ਲਈ ਦੇਖਣ ਖਾਤਰ ਨੁਮਾਇਸ਼ ਲਾਈ ਜੀ।
1: ਅੱਛਾ।
0: ਉਹ ਤਾਂ ਮੈਨੂੰ ਬੜੀ ਹੈਰਾਨੀ ਹੋਈ ਕਿ ਉਸ ਵਕਤ ਦੇ ਜਿਹੜੇ ਨੌਜਵਾਨ ਅਤੇ ਬੱਚੇ ਜਾਂ ਔਰਤਾਂ ਅਤੇ ਉਹਨਾਂ ਨੇ ਪੂਰੇ ਧਿਆਨ ਨਾਲ ਉਹ ਚੀਜ਼ਾਂ ਦੇਖੀਆਂ ਜੀ। ਫਿਰ ਕਾਫੀ ਸਾਰੇ ਬੰਦਿਆਂ ਨੇ ਸਾਡੇ ਕੱਟੂ ਦੇ ਪਿੰਡਿਆਂ ਨੇ ਮੈਨੂੰ ਜਿਹੜਾ ਉਹਨਾਂ ਕੋਲ ਸਮਾਨ ਸੀਗਾ ਉਹ ਕਹਿੰਦੇ ਵੀ ਤੂੰ ਹੀ ਸਾਂਭ ਲੈ, ਅਤੇ ਉੱਥੋਂ ਮੇਰਾ ਫਿਰ ਇਹ ਜਿਹੜਾ ਵੀ ਸਮਾਨ ਸਾਂਭਣ ਦੀ ਜਿਹੜੀ ਰੁਚੀ ਤੀ ਜੀ ਮੇਰੇ 'ਚ ਹੋਰ ਪ੍ਰਬਲ ਹੋਈ।
1: ਮਤਲਬ ਤੁਹਾਨੂੰ ਬਾਕੀਆਂ ਨੇ ਵੀ ਜ਼ਿੰਮੇਵਾਰੀ ਦੇ ਦਿੱਤੀ, ਤੁਹਾਨੂੰ ਖੁਦ ਵੀ ਮਹਿਸੂਸ ਹੋਣ ਲੱਗਾ ਕਿ ਮੈਂ ਹੋਰ ਇਸ ਪੱਖ ਦੇ ਵਿੱਚ ਜ਼ਿਆਦਾ ਜ਼ਿੰਮੇਵਾਰੀ ਨਾਲ ਕੰਮ ਕਰਨਾ ਹੈ।
0: ਹਾਂਜੀ ਹਾਂ,
1: ਠੀਕ ਹੈ ਜੀ। ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਰਾਣੇ ਸਿੱਕੇ ਵੀ ਸੰਭਾਲ ਕੇ ਰੱਖੇ ਹੋਏ ਨੇ, ਇਹਨਾਂ ਬਾਰੇ ਵੀ ਕੁਝ ਦੱਸੋ।
0: ਹਾਂਜੀ, ਸਿੱਕੇ ਇਹ ਜੀ ਉੱਥੋਂ ਕਾਫੀ ਸਾਰੇ ਵੀ ਉਹ ਅਲੱਗ ਅਲੱਗ ਕਿਸਮਾਂ ਦੇ ਸਿੱਕੇ ਮਿਲੇ ਜੀ।
1: ਜੀ
0: ਉਹ ਤਾਂਬੇ ਦੇ ਸਿੱਕੇ ਆ, ਅਤੇ ਉਹਨਾਂ ਦੇ ਨਾਲ ਹੀ ਮੈਨੂੰ ਵੀ ਚੂੜੀਆਂ ਮਿਲੀਆਂ ਜੀ।
1: ਅੱਛਾ।
0: ਅਤੇ ਠੂਠੀਆਂ ਅਤੇ ਬੜੀਆਂ ਬੜੀਆਂ ਇੱਟਾਂ ਅਤੇ ਚੱਕੀਆਂ ਦੇ ਪੁੜ
1: ਜੀ,
0: ਅਤੇ ਇਸ ਤਰ੍ਹਾਂ ਦਾ ਸਮਾਨ ਮੈਨੂੰ ਉੱਥੋਂ ਸਾਡੇ ਹੀ ਜਾਣੀ ਥੇ 'ਚੋਂ ਮਿਲਦਿਆ,
1: ਅਤੇ
0: ਉਹ ਮੈਂ ਇਕੱਠਾ ਕਰਦਾ ਰਿਹਾ ਜੀ।
1: ਅੱਛਾ, ਠੀਕ ਹੈ ਜੀ।
0: ਉਦੋਂ ਬਾਅਦ ਜਿਹੜੇ ਹੋਰ ਕੋਈ ਜਿਹੜੇ ਸੰਤ ਆਉਂਦੇ ਰਹੇ ਜੀ, ਉਹ ਮੈਂ ਕਾਫੀ ਸਾਰੇ ਜਾਣੀ ਚੀਜ਼ਾਂ ਹੁਣ ਮੇਰੇ ਕੋਲ, ਤੁਸੀਂ ਜਾ ਕੇ ਕੋਈ ਬੰਦਾ ਦੇ ਦੇਖਣਾ ਚਾਹੀਦਾ, ਕੱਟੂ ਦੇ ਵਿੱਚ ਬਹੁਤ ਸਾਰਾ ਸਮਾਨ ਮੇਰਾ ਇਕੱਠਾ ਕੀਤਾ ਹੋਇਆ ਜੀ।
1: ਜੀ, ਅਸੀਂ ਤੁਹਾਡੇ ਬਾਰੇ ਇਹ ਵੀ ਜਾਣਿਆ ਕਿ ਤੁਸੀਂ ਪੁਰਾਣੀਆਂ ਲਿਖਤਾਂ ਵੀ ਸਾਂਭ ਕੇ ਰੱਖੀਆਂ ਹੋਈਆਂ ਨੇ, ਉਹ ਕਿਹੜੀਆਂ ਲਿਖਤਾਂ ਨੇ, ਇਸ ਦੇ ਬਾਰੇ ਦੱਸੋ।
0: ਹਾਂਜੀ, ਉਹ ਮੇਰੇ ਕੋਲ ਜੀ ਦੋ ਸਾਖੀਆਂ ਦੀ, ਇੱਕ ਹੈਗੀ ਜੀ ਪੋਥੀ ਹੈ
1: ਜੀ,
0: ਅਤੇ ਇੱਕ ਹੈਗੀ ਬਾਣੀ ਦੀ ਪੋਥੀ। ਉਹ 1894 ਦੀ ਜੀ
1: ਜੀ
0: ਨਾ 1842 ਦਾ ਜੀ।
1: ਅੱਛਾ।
0: ਉਹ 1842 ਤੋਂ ਭਾਵ ਉਹਦਾ ਨਾ ਜੀ, ਜਦੋਂ ਆਪਾਂ ਉਹਦਾ ਇੱਕ ਪੰਨੇ ਨੂੰ ਐ ਸੂਰਜ ਕੰਨੀ ਕਰਕੇ ਦੇਖਦੇ ਹਾਂ ਤਾਂ ਉਹਦੇ ਵਿੱਚ ਉਹ 1842 ਆ ਜੀ ਉਹ ਵੀ ਛਪਿਆ ਹੋਇਆ ਜੀ।
1: ਅੱਛਾ।
0: ਅਤੇ ਇਸ ਤਰ੍ਹਾਂ ਉਹ ਜਾਣੀ ਇੱਕ ਬੜੀ ਮਹੱਤਵਸ਼ਾਲੀ ਗੱਲ ਹੈ ਕਿ ਜਿਹੜੀ 1842 ਦੇ ਵਿੱਚ ਉਹ ਹੱਥ ਲਿਖਤ ਸੀ ਬਾਣੀ ਅਤੇ ਸਾਖੀਆਂ ਦੀ, ਉਹ ਵੀ ਜਾਣੀ ਅੱਜ ਵੀ ਉਹ ਜਾਣੀ ਉਹਨਾਂ ਨੂੰ ਐਂ ਅਸੀਂ ਦੇਖਦੇ ਹਾਂ ਤਾਂ ਬਹੁਤ ਹੀ ਅੱਛੇ ਉਹ ਰੂਪ ਦੇ ਵਿੱਚ ਮਿਲਦੀ ਹੈ ਜੀ।
1: ਬਹੁਤ ਵਧੀਆ, ਠੀਕ ਹੈ ਜੀ। ਤੋਂ ਇਲਾਵਾ ਤੁਸੀਂ ਦੱਸੋ ਕਿ ਹੋਰ ਕਿਹੜੀ ਕਿਹੜੀ ਚੀਜ਼ਾਂ ਤੁਸੀਂ ਸਾਂਭ ਸੰਭਾਲ ਵਿੱਚ ਰੱਖੀਆਂ ਨੇ ਜੋ ਵਿਰਸੇ ਨਾਲ ਜੁੜੀਆਂ ਹੋਈਆਂ ਨੇ?
0: ਹਾਂਜੀ, ਵਿਰਸੇ ਨਾਲ ਜ਼ਿਆਦਾ ਦੇਖੋ ਜੀ, ਜਿਹੜੇ ਆਪਾਂ ਪੇਂਡੂ ਲੋਕ ਆ ਉੱਥੇ ਪਿੰਡਾਂ ਦੇ ਵਿੱਚ ਖੇਤੀ ਹੁੰਦੀ ਹੈ ਜੀ
1: ਜੀ,
0: ਅਤੇ ਖੇਤੀ ਦੇ ਲਗਭਗ ਸਭ ਤਰ੍ਹਾਂ ਦੇ ਜਿਹੜੇ ਸੰਦ ਹੈ ਜੀ ਉਹ ਮੇਰੇ ਕੋਲ ਸਾਂਭੇ ਹੋਏ ਜੀ, ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡਾ ਸੰਦ।
1: ਅੱਛਾ।
0: ਖੇਤੀ ਦੇ ਵਿੱਚ ਗੱਡਾ ਹੁੰਦਾ ਜੀ, ਗੱਡਾ ਦੇਖੋ ਸਭ ਤੋਂ ਵੱਡਾ ਸੰਦ ਗਿਣਿਆ ਜਾਂਦਾ
1: ਜੀ ਜੀ,
0: ਅਤੇ ਉਹ ਵੀ ਮੈਂ ਜੀ 2014 ਦੇ ਵਿੱਚ ਖਰੀਦਿਆ ਜੀ, 40,000 ਰੁਪਏ ਦਾ ਗੱਡਾ।
1: ਅੱਛਾ।
0: ਅਤੇ ਉਹ ਗੱਡਾ ਮੇਰਾ ਜੀ ਦਲਜੀਤ ਦਸਾਂਝ ਅਤੇ ਨੁਕਸ਼ਾ ਸ਼ਰਮਾ ਦੀ ਫਿਲਮ ਹੈ ਜੀ ਫਲੋਰੀ, ਅਤੇ ਉਹਦੇ ਵਿੱਚ ਹੈਗਾ
1: ਇਸਤੇਮਾਲ ਕੀਤਾ ਹੋਇਆ।
0: ਹਾਂਜੀ, ਅਤੇ ਇੱਕ ਹਿੰਮਤ ਸੰਧੂ ਦਾ ਗੀਤ ਹੈ ਜੀ ਜੁੱਤੀ ਗੀਤ,
1: ਅਤੇ
0: ਉਹਦੇ 'ਚ ਵੀ ਆਪਣਾ ਗੱਡਾ ਉਹਨਾਂ ਨੇ ਯੂਜ਼ ਕੀਤਾ ਹੋਇਆ। ਅਤੇ ਇਸ ਤਰ੍ਹਾਂ ਜਿਹੜੀ ਹੈਗੀ ਜੀ ਫਿਲਮ ਆ ਉਹ ਆਪਣੀ ਮਿੱਟੀ ਨਾ ਫਰੋਲ ਜੋਗੀ ਆ।
1: ਅੱਛਾ ਜੀ।
0: ਅਤੇ ਉਹਦੇ ਵਿੱਚ ਵੀ ਫਿਲਮ ਦੇ ਵਿੱਚ ਮੇਰਾ ਜਿਹੜਾ ਕਾਫੀ ਸਾਰਾ ਸਮਾਨ ਹੈ ਜੀ ਉਹਨਾਂ ਨੇ ਫਿਲਮ ਵਾਲਿਆਂ ਨੇ ਯੂਜ਼ ਕੀਤਾ, ਕਿਉਂਕਿ ਉਹ 1947 ਦੀ ਕਹਾਣੀ ਹੈ ਜੀ।
1: ਅੱਛਾ ਜੀ, ਬਹੁਤ ਵਧੀਆ ਗੱਲ ਹੈ ਕਿ ਤੁਸੀਂ ਜਿਹੜੀ ਚੀਜ਼ਾਂ ਸੰਭਾਲ ਕੇ ਰੱਖੀਆਂ ਨੇ ਉਹਨਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ, ਉਸ ਨੂੰ ਬਾਕੀ ਲੋਕਾਂ ਨੂੰ ਦਿਖਾਇਆ ਜਾ ਰਿਹਾ ਵੱਡੇ ਪੱਧਰ 'ਤੇ ਫਿਲਮਾਂ ਦੇ ਵਿੱਚ, ਗੀਤਾਂ ਦੇ ਵਿੱਚ। ਅਤੇ ਤੁਸੀਂ ਕੋਈ ਰੇਡੀਓ ਸੈੱਟ ਪੁਰਾਣੇ ਜਾਂ VCR TV ਜੋ ਕੈਸੇਟਸ ਨੇ, ਇਹੋ ਜਿਹੀਆਂ ਕੁਝ ਪੁਰਾਣੀਆਂ ਚੀਜ਼ਾਂ ਜੋ ਇਲੈਕਟ੍ਰੋਨਿਕਸ ਨੇ ਉਹ ਵੀ ਸਾਂਭ ਕੇ ਰੱਖੀਆਂ?
0: ਹਾਂਜੀ ਹਾਂਜੀ, ਉਹ ਵੀ ਸਾਂਭੀਆਂ ਹੋਈਆਂ ਨੇ, ਲਗਭਗ ਸਭ ਸਾਂਭੀਆਂ ਹੋਈਆਂ ਨੇ ਜੀ।
1: ਅੱਛਾ ਜੀ। ਅੱਛਾ, ਰੇਡੀਓ ਬਾਰੇ ਦੱਸੋ ਤੁਸੀਂ, ਕਿਹੜੇ ਰੇਡੀਓ ਸਾਂਭੇ ਹੋਏ ਨੇ?
0: ਅਤੇ ਰੇਡੀਓ ਬਾਰੇ ਮੈਂ ਜੀ ਗੱਲ ਕਰਨੀ ਚਾਹੁੰਦਾ ਕਿ ਸਾਡਾ ਜਿਹੜਾ ਘਰ ਹੁੰਦਾ ਸੀ ਨਾ ਜੀ, ਉਹ ਪਿੰਡ ਦੇ ਵਿੱਚ ਸੱਥ ਦੇ ਨਜ਼ਦੀਕ ਤੀ ਜੀ
1: ਜੀ।
0: ਕਿਸੇ ਟਾਈਮ ਮੈਂ ਛੋਟਾ ਬੱਚਾ ਹੁੰਦਾ ਜੀ, 1966-67 ਦੀ ਗੱਲ ਹੈ ਜੀ, ਤਾਂ ਸਾਡੇ ਘਰ ਉਹ ਸਰਕਾਰੀ ਰੇਡੀਓ ਹੁੰਦਾ ਤੀ ਜੀ।
1: ਅੱਛਾ ਜੀ।
0: ਉਹ ਜਦੋਂ ਸ਼ਾਮ ਨੂੰ ਖਬਰਾਂ ਦਾ ਵਕਤ ਹੋ ਜਾਂਦਾ ਤਾਂ ਮੈਨੂੰ ਜਿਹੜੇ ਸੱਥ 'ਚ ਬੈਠੇ ਬੰਦੇ ਕਹਿੰਦੇ ਹੁੰਦੇ ਵੀ ਤੂੰ ਜਾ ਹੁਣ ਵੀ ਖਬਰ

0: ਦਾ ਟਾਈਮ ਹੋ ਗਿਆ ਵੀ ਤੂੰ ਵੀ ਉਹ ਰੇਡੀਓ ਦੀ ਸੁੱਚ ਲਾ ਕੇ ਆ।
1: ਰੇਡੀਓ ਚਲਾ।
0: ਹਾਂਜੀ, ਤਾਂ ਉਹ ਫਿਰ ਸੱਥ 'ਚ ਬੈਠੇ ਸੁਣਦੇ ਹੁੰਦੇ ਜੀ।
1: ਅੱਛਾ ਜੀ।
0: ਅਤੇ ਉਸ ਤੋਂ ਬਾਅਦ 1971 ਦੇ ਵਿੱਚ ਜੀ ਅਸੀਂ ਵੀ ਖੁਦ ਵੀ ਰੇਡੀਓ ਖਰੀਦਿਆ ਜੀ।
1: ਅੱਛਾ ਜੀ।
0: ਅਤੇ ਉਦੋਂ ਬਾਅਦ ਮੇਰਾ ਵੀ ਜਾਣੀ ਹੁਣ ਤੱਕ ਵੀ ਮੈਂ ਵੀ ਉਹ ਰੇਡੀਓ ਤੋਂ ਸੁਣਦਾ ਰਹਿੰਦਾ ਜੀ।
1: ਜਿਹੜਾ 1971 'ਚ ਤੁਸੀਂ ਰੇਡੀਓ ਖਰੀਦਿਆ ਉਹ ਹਜੇ ਤੱਕ ਤੁਹਾਡੇ ਕੋਲ ਹੈ?
0: ਨਹੀਂ, ਉਹ ਤਾਂ ਜੀ ਖਰਾਬ ਹੋ ਗਿਆ ਸੀਗਾ ਅਤੇ ਸਿੱਟਾ, ਅਤੇ ਹੋਰ ਮੇਰੇ ਕੋਲ ਉਹ ਰੇਡੀਓ ਅਤੇ
1: ਇਲੈਕਟ੍ਰੋਨਿਕ,
0: ਹਾਂਜੀ ਉਹ ਇਲੈਕਟ੍ਰੋਨਿਕ ਹੋਰ ਲਗਭਗ ਵੀ ਸਾਰਾ ਸਮਾਨ ਇਕੱਠਾ ਹੈਗਾ ਜੀ ਕੀਤਾ ਹੋਇਆ।
1: ਠੀਕ ਹੈ ਜੀ। ਅਤੇ ਇਸ ਤੋਂ ਇਲਾਵਾ ਵੀ ਕੁਝ ਦੱਸਣਾ ਚਾਹੋਗੇ ਤੁਸੀਂ ਸਾਨੂੰ ਕਿ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਤੁਹਾਡੇ ਕੋਲ ਇਸ ਖਜ਼ਾਨੇ ਦੇ ਵਿੱਚ?
0: ਉਸ ਖਜ਼ਾਨੇ ਦੇ ਵਿੱਚ ਜੀ ਮੇਰੇ ਕੋਲ ਪਿੱਤਲ ਦੇ ਭਾਂਡੇ ਨੇ ਜੀ।
1: ਅੱਛਾ ਜੀ।
0: ਕੰਗਣੀ ਵਾਲੇ ਗਲਾਸ, ਜੱਗ, ਬਾਟੀਆਂ ਅਤੇ ਹੋਰ ਇਸ ਤਰ੍ਹਾਂ ਜਾਣੀ ਜਿੰਨੇ ਵੀ ਘਰਾਂ ਦੇ ਵਿੱਚ ਯੂਜ ਹੁੰਦੇ ਅਤੇ ਜਾਂ ਇੱਕ ਦੋਹਣਾ ਸ਼ਬਦ ਹੁੰਦਾ ਜੀ,
1: ਜੀ,
0: ਅਤੇ ਉਹ ਇੱਕ ਮੁਹੰਮਦ ਸਦੀਕ ਦਾ ਅਤੇ ਰਣਜੀਤ ਕੌਰ ਦਾ ਗੀਤ ਹੈ ਜੀ, ਉਹਦੇ ਵਿੱਚ ਵੀ ਉਹ ਜਿਹੜਾ ਦੋਹਣਾ ਸ਼ਬਦ ਜਾਣੀ ਚੀਜ਼ ਹੈ ਜੀ ਉਹ ਵਰਤੀ ਹੋਈ ਹੈ।
1: ਠੀਕ ਹੈ।
0: ਇਸ ਤਰ੍ਹਾਂ ਮੈਂ ਉਹ ਬੜਾ ਹੈਰਾਨ ਹੁੰਦਾ ਵੀ ਉਹ ਛੋਟੀਆਂ ਛੋਟੀਆਂ ਚੀਜ਼ਾਂ ਦੇ ਉੱਤੇ ਵੀ ਜਿਹੜੇ ਉਸ ਵਕਤ ਦੇ ਕਲਾਕਾਰ ਤੇ ਜੀ ਉਹਨਾਂ ਨੂੰ ਆਪਣੇ ਉਹਨਾਂ ਨੇ ਗੀਤਾਂ ਦੇ ਵਿੱਚ ਸ਼ਾਮਿਲ ਕੀਤਾ ਹੋਇਆ।
1: ਬਹੁਤ ਵਧੀਆ ਗੱਲ ਹੈ। ਦੇਖੋ ਜਿਸ ਤਰ੍ਹਾਂ ਚੀਜ਼ਾਂ ਅਸੀਂ ਵਰਤਦੇ ਹਾਂ ਹਰ ਪੀੜ੍ਹੀ ਦੇ ਵਿੱਚ ਉਹਨਾਂ ਦੇ ਵਿੱਚ ਸ਼ਬਦਾਵਲੀ ਵੀ ਇਸਤੇਮਾਲ ਹੁੰਦੀ ਹੈ, ਪਰ ਜਿਸ ਤਰ੍ਹਾਂ ਇਹ ਚੀਜ਼ਾਂ ਵੀ ਗਾਇਬ ਹੁੰਦੀਆਂ ਜਾ ਰਹੀਆਂ ਨੇ, ਇਹ ਸ਼ਬਦ ਵੀ ਗਾਇਬ ਹੁੰਦੇ ਜਾ ਰਹੇ ਨੇ ਸਾਡੀ ਸ਼ਬਦਾਵਲੀ ਦੇ ਵਿੱਚੋਂ। ਤੁਸੀਂ ਇਹਨਾਂ ਸਾਰੇ ਖਜ਼ਾਨਿਆਂ ਦੀ ਐਗਜ਼ੀਬਿਸ਼ਨਸ ਵੀ ਲਗਾਉਂਦੇ ਹੋ, ਅਤੇ ਜਿਸ ਤਰ੍ਹਾਂ ਬਾਕੀ ਲੋਕ ਦੇਖਣ ਆਉਂਦੇ ਨੇ ਕਿਹੋ ਜਿਹਾ ਰਿਸਪੋਂਸ ਹੁੰਦਾ, ਕਿਹੋ ਜਿਹਾ ਉਹਨਾਂ ਨੂੰ ਲੱਗਦਾ ਦੇਖ ਕੇ, ਅਤੇ ਇਹ ਪ੍ਰਦਰਸ਼ਨੀਆਂ ਲਗਾਉਣੀਆਂ ਤੁਸੀਂ ਕਦੋਂ ਸ਼ੁਰੂ ਕੀਤੀਆਂ?
0: ਇਹ ਜੀ ਅਸੀਂ 2 ਵਾਰ ਤਾਂ ਉੱਥੇ ਸਾਡੇ ਨੇੜੇ ਸੰਗਰੂਰ ਦੇ ਮਹਸਤੂਆਣਾ ਸਾਹਿਬ ਹੈ ਜੀ, ਉੱਥੇ ਲਗਾਈ ਮਸਤ
1: ਜੀ,
0: ਅਤੇ ਫਿਰ 1 ਵਾਰ ਸਾਡੇ ਇੱਥੇ ਬਰਨਾਲੇ 2007 ਦੇ ਵਿੱਚ ਜੀ ਪ੍ਰੋਫੈਸਰ ਮੋਹਨ ਸਿੰਘ ਮੇਲਾ ਹੋਇਆ ਤੀ ਜੀ।
1: ਅੱਛਾ ਜੀ।
0: ਅਤੇ ਮੈਂ ਉੱਥੇ ਲਾਈ ਜੀ ਨੁਮਾਇਸ਼।
1: ਠੀਕ ਹੈ।
0: ਉਸ ਨੁਮਾਇਸ਼ ਦੇ ਦੌਰਾਨ ਜੀ ਹਰਿੰਦਰ ਸਿੰਘ ਖਾਲਸਾ ਨੇ ਜੀ ਆਪਣੇ ਬਠਿੰਡੇ ਦੇ,
1: ਅੱਛਾ ਜੀ,
0: ਉਹ ਉੱਥੇ ਆਏ ਜੀ, ਅਤੇ ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਕਿ ਉਹ ਬਠਿੰਡੇ ਦੇ ਵਿੱਚ ਬੜਾ ਇਹ ਹੈਰੀਟੇਜ ਬਾਰੇ ਇੱਕ ਕਾਫੀ ਵੱਡਾ ਮੇਲਾ ਲਾਉਂਦੇ ਆ ਜੀ।
1: ਜੀ ਜੀ।
0: ਅਤੇ ਫਿਰ ਅਸੀਂ ਉੱਥੇ ਵੀ ਉਹ ਸਾਰੇ ਸਮਾਨ ਦੀ ਲਾਈ ਜੀ ਨੁਮਾਇਸ਼।
1: ਠੀਕ ਹੈ।
0: ਅਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਬੜੇ ਸਾਰੇ ਜਿਹੜੇ ਲੋਕ ਆ ਉਹ ਜਾਂ ਛੋਟੇ ਬੱਚੇ ਹੈਗੇ ਉਹ ਚੀਜ਼ਾਂ ਨੂੰ ਬੜੇ ਧਿਆਨ ਨਾਲ ਦੇਖਦੇ ਆ, ਕਿਉਂਕਿ ਉੱਥੇ ਨਾ ਜੀ ਇੱਕ ਇਹ ਕਾਰਨ ਹੈਗਾ ਮੈਂ ਕਿ ਜਿਹੜੀ ਅਸੀਂ ਕੋਈ ਜਾਤ ਬਰਾਦਰੀ ਨਾਲ ਸੰਬੰਧਿਤ ਹਾਂ ਤਾਂ ਉਹ ਜਿਹੜੇ ਛੋਟੇ ਬੱਚਿਆਂ ਨੂੰ ਵੱਡੀ ਉਮਰ ਦੇ ਬੰਦੇ ਉਹ ਚੀਜ਼ਾਂ ਵਸਤਾਂ ਦਿਖਾਉਂਦੇ ਆ ਤਾਂ ਉਹ ਨਾਲ ਦੀ ਨਾਲ ਉਹਨਾਂ ਨੂੰ ਖੁਸ਼ ਹੋ ਉਹ ਦੱਸਦੇ ਵੀ ਆਪਣੇ ਵੱਡੇ ਵਡੇਰੇ ਇਹਨਾਂ ਸੰਦਾਂ ਨਾਲ ਕੰਮ ਕਰਦੇ ਹੁੰਦੇ ਸੀ ਅਤੇ ਇਹਨਾਂ ਨਾਲ ਹੀ ਉਹਨਾਂ ਦਾ ਜਿਹੜਾ ਜ਼ਿੰਦਗੀ ਦਾ ਜੀਵਨ ਬਸਰ ਹੁੰਦਾ ਸੀ।
1: ਜੀ ਜੀ ਜੀ। ਤੁਸੀਂ ਇੰਨਾ ਸਮਾਨ ਸੰਭਾਲ ਕੇ ਰੱਖਿਆ ਹੋਇਆ ਹੈ ਅਤੇ ਤੁਸੀਂ ਇਹਨਾਂ ਨੂੰ ਜੋ ਸੰਭਾਲਦੇ ਹੋ ਆਪਣੇ ਘਰ ਦੇ ਵਿੱਚ ਹੀ ਸੰਭਾਲਦੇ ਹੋ ਜਾਂ ਅਲੱਗ ਤੌਰ 'ਤੇ ਕੁਝ ਇਹੋ ਜਿਹਾ ਅਰੇਂਜਮੈਂਟ ਰੱਖਿਆ ਹੋਇਆ ਤੁਸੀਂ?
0: ਨਹੀਂ ਜੀ, ਘਰੇ ਤਾਂ ਉਹ ਮੇਥੋਂ ਇੰਨਾ ਸਮਾਨ ਸਾਂਭਿਆ ਨਹੀਂ ਜੀ ਜਾਂਦਾ, ਫਿਰ ਉਹ ਕਿਸੇ ਹੋਰ ਮੇਰਾ ਕੋਈ ਸੰਗੀ ਸਾਥੀ ਹੈ
1: ਜੀ
0: ਅਤੇ ਹੁਣ ਉਹਨੇ ਕਿਹਾ ਵੀ ਉੱਥੇ ਰੱਖ ਲਓ, ਮੇਰਾ ਹੁਣ ਸਾਰਾ ਸਮਾਨ ਉਹਦੇ ਘਰ ਰੱਖਿਆ ਹੋਇਆ ਜੀ।
1: ਅੱਛਾ ਜੀ।
0: ਘਰ ਤਾਂ ਉਹਨਾਂ ਦਾ ਵੈਸੇ ਹੋਰ ਹੈਗਾ ਅਤੇ ਹੇਠਾਂ ਨਾ ਜ਼ਮੀਨ ਦੇ ਵਿੱਚ ਉਹਨਾਂ ਦਾ ਕਾਫੀ ਸਾਰੀ ਥਾਂ ਹੈਗਾ
1: ਜੀ,
0: ਅਤੇ ਉੱਥੇ ਮੇਰੇ ਕੋਲ ਹੋਰ ਵੀ ਬੜੇ ਸਾਰੇ ਬੰਦੇ ਉਹ ਸਮਾਨ ਦੀਆਂ, ਜਿਵੇਂ ਅੱਜ ਕੱਲ੍ਹ ਤੁਸੀਂ ਜਾਣਦੇ ਵੀ ਸੋਸ਼ਲ ਮੀਡੀਆ ਵਾਲੇ ਵੀ ਉਹ ਸਮਾਨ ਦੀਆਂ
1: ਵੀਡੀਓ ਬਣਾਉਂਦੇ ਨੇ,
0: ਹਾਂਜੀ ਆਉਂਦੇ ਰਹਿੰਦੇ
1: ਅਤੇ
0: ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਬੜੀ ਦੂਰ ਦੂਰ ਤੋਂ ਬੰਦੇ ਵੀਡੀਓ ਬਣਾ ਕੇ ਲਿਜਾਂਦੇ।
1: ਬਹੁਤ ਵਧੀਆ ਗੱਲ ਹੈ। ਅਤੇ ਜਗਤਾਰ ਸਿੰਘ ਜੀ, ਇਸ ਸਾਂਭ ਸੰਭਾਲ ਜੋ ਤੁਸੀਂ ਵਿਰਸੇ ਦੀ ਕਰ ਰਹੇ ਹੋ, ਇਸ ਲਈ ਤੁਹਾਨੂੰ ਕੋਈ ਸਨਮਾਨ ਵੀ ਮਿਲ ਚੁੱਕੇ ਨੇ?
0: ਸਨਮਾਨ ਤਾਂ ਜੀ 2 ਥਾਵਾਂ ਤੋਂ ਹੋਇਆ ਗਾ
1: ਜੀ,
0: ਅਤੇ ਮੈਂ ਕੋਈ ਉਹਦੇ ਵਿੱਚ ਐਡੀ ਕੋਈ ਗੱਲ ਨਹੀਂ ਸਮਝਦਾ ਜੀ। ਸਨਮਾਨ ਤਾਂ ਅਸਲ ਦੇ ਵਿੱਚ ਜਿਹੜੇ ਲੋਕ ਹੈ ਨਾ ਜਾਂ ਬੱਚੇ ਦੇਖਦੇ ਆ ਉਹ ਸਭ ਤੋਂ ਵੱਡਾ ਸਨਮਾਨ ਹੁੰਦਾ ਜੀ।
1: ਬਿਲਕੁਲ ਬਿਲਕੁਲ। ਜਗਤਾਰ ਸਿੰਘ ਜੀ, ਕਈ ਲੋਕਾਂ ਨੂੰ ਤੁਸੀਂ ਮਿਲ ਚੁੱਕੇ ਹੋ ਇਤਿਹਾਸਿਕ ਘਟਨਾਵਾਂ ਦੇ ਨਾਲ ਜੋ ਲੋਕ ਜੁੜੇ ਹੋਏ ਸਨ, ਅਤੇ ਉਹਨਾਂ ਦੇ ਨਾਲ ਮੁਲਾਕਾਤ ਜੋ ਹੋਈ ਤੁਹਾਡੀ ਜਾਂ ਫਿਰ ਉਹਨਾਂ ਦੇ ਨਾਲ ਜੋ ਯਾਦਾਂ ਤੁਸੀਂ ਸਾਂਝੀਆਂ ਕੀਤੀਆਂ ਉਹਨਾਂ ਬਾਰੇ ਵੀ ਦੱਸੋ।
0: ਹਾਂਜੀ, 1 ਵਾਰ ਸਾਨੂੰ ਜਲ੍ਹਿਆਂਵਾਲੇ ਬਾਗ ਦੇ ਵਿੱਚ ਬਾਪੂ ਸੰਗਾਰਾ ਸਿੰਘ ਨਾਲ ਮੁਲਾਕਾਤ ਹੋਈ ਜੀ।
1: ਅੱਛਾ ਜੀ।
0: ਉਹ ਸੰਗਾਰਾ ਸਿੰਘ ਉਹ ਸ਼ਖਸ ਤੇ ਜੀ ਜਿਹੜੇ 1919 ਦੇ ਵਿੱਚ ਜਦੋਂ ਉੱਥੇ ਸਾਕਾ ਹੋਇਆ, ਉਹ ਸਾਕੇ ਦੇ ਦੌਰਾਨ ਉਹ ਜ਼ਖਮੀ ਹੋ ਗਏ ਤੇ ਜੀ।
1: ਅੱਛਾ ਜੀ।
0: ਅਤੇ ਉਹਨਾਂ ਬਾਰੇ ਉਦੋਂ ਕੁਛ ਚਿਰ ਪਹਿਲਾਂ ਜੀ ਅਖਬਾਰ ਦੇ ਵਿੱਚ ਫੋਟੋ ਛਪੀ, ਅਤੇ ਉਹ ਫੋਟੋ ਦੇ ਵਿੱਚ ਲਿਖਿਆ ਹੋਇਆ ਸੀ ਵੀ ਇਹ ਉਹ ਸ਼ਖਸ ਆ ਜਿਨ੍ਹਾਂ ਦੇ ਜਲ੍ਹਿਆਂਵਾਲੇ ਬਾਗ 'ਚ ਗੋਲੀ ਦੌਰਾਨ ਫੱਟੜ ਹੋਏ ਸੀ।
1: ਅੱਛਾ।
0: ਅਤੇ ਉਸ ਵਕਤ ਜੀ ਮੇਰੇ ਮਨ 'ਚ ਇੱਛਾ ਪੈਦਾ ਹੋਈ ਵੀ ਇਹਨਾਂ ਨਾਲ ਮੁਲਾਕਾਤ ਕੀਤੀ ਜਾਵੇ
1: ਜੀ।
0: ਅਤੇ ਅਸੀਂ ਜੀ ਉਸੇ ਸਾਲ ਹੀ ਬਾਘਾ ਬਾਰਡਰ ਜਿਹੜਾ ਪ੍ਰੋਗਰਾਮ ਹੁੰਦਾ ਜੀ, ਅਸੀਂ ਉਹ ਦੇਖਣ ਗਏ।
1: ਅੱਛਾ।
0: ਅਤੇ 2 ਜਣੇ ਮੇਰੇ ਨਾਲ ਹੋਰ ਸੀ, ਅਤੇ ਉਹ ਅਚਾਨਕ ਅਸੀਂ ਜਦੋਂ ਜਲ੍ਹਿਆਂਵਾਲੇ ਬਾਗ ਦੇ ਵਿੱਚ ਗਏ ਜੀ
1: ਜੀ,
0: ਤਾਂ ਮੈਨੂੰ ਹੈਰਾਨੀ ਹੋਈ ਕਿ ਮੈਂ ਉਹਦੀ ਬਾਪੂ ਸ਼ੰਗਾਰਾ ਸਿੰਘ ਦੀ ਫੋਟੋ ਧਿਆਨ ਨਾਲ ਦੇਖੀ ਹੋਈ ਸੀ। ਮੈਂ ਮੇਰੇ ਨਾਲ ਦੇ ਸਾਥੀਆਂ ਨੂੰ ਕਿਹਾ ਵੀ ਉਹ ਜਿਹੜਾ ਬਜ਼ੁਰਗ ਵੀਲ ਚੇਅਰ 'ਤੇ ਬੈਠਾ ਵੀ ਉਹ ਸ਼ੰਗਾਰਾ ਸਿੰਘ ਹੈ। ਜਦੋਂ ਅਸੀਂ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਜੀ
1: ਜੀ,
0: ਤਾਂ ਵਾਕਈ ਉਹ ਸ਼ੰਗਾਰਾ ਸਿੰਘ ਤੇ ਜੀ।
1: ਬਹੁਤ ਹੀ ਇਤਿਹਾਸਿਕ ਮੁਲਾਕਾਤ ਹੈ। ਦੇਖੋ ਹੁਣ ਇੰਨਾ ਜ਼ਮਾਨਾ ਬੀਤ ਚੁੱਕਾ ਹੈ ਕਿ ਸਾਡੇ ਕੋਲ ਉਸ ਘਟਨਾ ਦੀਆਂ ਯਾਦਾਂ ਹੀ ਨੇ, ਪਰ ਤੁਸੀਂ ਉਸ ਸ਼ਖਸ ਨਾਲ ਮਿਲੇ ਵੀ ਹੋ ਜੋ ਇਸ ਘਟਨਾ ਦਾ ਖੁਦ ਗਵਾਹ ਰਿਹਾ ਹੈ, ਇਹ ਇੱਕ ਬਹੁਤ ਵੱਡੀ ਗੱਲ ਹੈ। ਤੁਸੀਂ ਬਹੁਤ ਸਾਰੀਆਂ ਆਪਣੇ ਕੋਲ ਤਸਵੀਰਾਂ

0: ਆਸਾਮ ਕੇ ਰੱਖੀਆਂ ਹੋਈਆਂ ਨੇ, ਬਹੁਤ ਪੁਰਾਣੀਆਂ ਤਸਵੀਰਾਂ ਨੇ ਜੋ ਸਾਨੂੰ ਬਹੁਤ ਹੀ ਇੱਕ ਇਹੋ ਜਿਹੇ ਖਜ਼ਾਨੇ ਵੱਲ ਲੈ ਚੱਲਦੀਆਂ ਨੇ, ਪੁਰਾਣੇ ਸਮੇਂ ਵੱਲ ਲੈ ਜਾਂਦੀਆਂ ਨੇ। ਇਹ ਵੀ ਬਹੁਤ ਵੱਡੀ ਇੱਕ ਸਾਂਭ ਸੰਭਾਲ ਤੁਸੀਂ ਰੱਖੀ ਹੋਈ ਹੈ। ਇਹ ਤੁਸੀਂ ਤਸਵੀਰਾਂ ਖੁਦ ਲੈਂਦੇ ਰਹੇ ਹੋ ਜਾਂ ਕਿਸ ਤਰ੍ਹਾਂ ਤੁਸੀਂ ਤਸਵੀਰਾਂ ਇਕੱਠੀਆਂ ਕੀਤੀਆਂ ਨੇ?
1: ਉਹ ਜੀ ਵੱਖ ਵੱਖ ਜਿਹੜੇ ਸੀ ਵੀ ਸਮਿਆਂ 'ਤੇ ਖਾਸ ਬੰਦਿਆਂ ਨਾਲ ਕੀਤੀਆਂ ਜੀ ਮੁਲਾਕਾਤਾਂ,
0: ਅੱਛਾ
1: ਇੱਕ
0: ਜੀ।
1: ਤਾਂ ਉਹ ਹੈ ਜੀ। ਅਤੇ ਬਾਕੀ ਫਿਰ ਮੈਨੂੰ ਇਹ ਸ਼ੌਂਕ ਜਾਗਿਆ ਕਿ ਜਿਹੜੀਆਂ ਕੋਈ ਵੀ ਇਤਿਹਾਸਕ ਬਿਲਡਿੰਗਾਂ ਨੇਗੀਆਂ
0: ਜੀ
1: ਜਾਂ ਕੋਈ ਵੱਡੇ ਕੋਈ ਦਰਖਤ ਨੇਗੇ, ਮੈਂ ਉਹਨਾਂ ਦੀ ਵੀ ਆਪ ਵੀ ਥੋੜ੍ਹੀ ਮੋਟੀ ਫੋਟੋਗ੍ਰਾਫੀ ਕਰਨੀ ਸ਼ੁਰੂ ਕੀਤੀ ਹੋਈ ਹੈ।
0: ਮਤਲਬ ਫੋਟੋਗ੍ਰਾਫੀ ਦਾ ਸ਼ੌਕ ਹੈ ਤੁਹਾਨੂੰ?
1: ਹਾਂਜੀ ਹਾਂਜੀ
0: ਠੀਕ ਹੈ।
1: ਹਾਂਜੀ, ਕਿਉਂਕਿ ਉਹ ਚੀਜ਼ਾਂ ਵੀ ਥੋੜ੍ਹੇ ਸਮੇਂ ਲਈ ਹੀ ਹਨ, ਕਿਸੇ ਟਾਈਮ ਉਹਨਾਂ ਨੇ ਢਹਿ ਢੇਰੀ ਹੋ ਜਾਣਾ।
0: ਬਿਲਕੁਲ
1: ਜੇ ਉਹਨਾਂ ਦੀ ਸਾਡੇ ਕੋਲ ਕੋਈ ਫੋਟੋ ਹੋ ਤਾਂ ਅਸੀਂ ਅਗਲੇ ਨੂੰ ਦਿਖਾ ਸਕਾ ਕੇ
0: ਜੀ
1: ਕਿ ਇਸ ਤਰ੍ਹਾਂ ਦੀ ਚੀਜ਼ ਸੀ।
0: ਜੀ ਜੀ
1: ਹੁਣ ਜਿਹੜੇ ਕੋਈ ਸ਼ਬਦ ਨੇ, ਸ਼ਬਦ ਕਿਸੇ ਚੀਜ਼ ਬਾਰੇ ਦੇਖੋ ਕਿਤਾਬ 'ਚ ਲਿਖਿਆ ਹੁੰਦਾ, ਜੇ ਉਹ ਸ਼ਬਦ ਬਾਰੇ ਕੋਈ ਚੀਜ਼ ਸਾਡੇ ਕੋਲ ਸਾਹਮਣੇ ਪਈ ਹੈ ਤਾਂ ਉਹ ਹੋਰ ਵੀ ਇੱਕ ਮਹੱਤਵਸ਼ਾਲੀ ਗੱਲ ਬਣ ਜਾਂਦੀ ਹੈ। ਜਿਹਨੇ ਕਿਸੇ ਨੇ ਕੋਈ ਚੀਜ਼ ਨੂੰ ਸਮਝਣਾ ਹੈ ਜਾਂ ਉਹ ਚੀਜ਼ 'ਤੇ ਕਿਸੇ ਨੇ ਵੀ ਖੋਜ ਵਰਕ ਕਰਨਾ ਤਾਂ ਉਹਦੇ ਲਈ ਬੜੀ ਸਹਾਈ ਹੁੰਦੀ ਹੈ ਜੀ ਉਹ ਚੀਜ਼।
0: ਜਗਤਾਰ ਸਿੰਘ ਜੀ, ਹੁਣ ਇਹੋ ਜਿਹਾ ਜ਼ਮਾਨਾ ਹੈ ਸੋਸ਼ਲ ਮੀਡੀਆ ਦਾ ਕਿ ਅਸੀਂ ਇੰਟਰਨੈਟ 'ਤੇ ਸੋਸ਼ਲ ਮੀਡੀਆ 'ਤੇ ਸਾਰੀਆਂ ਚੀਜ਼ਾਂ ਦੇਖ ਲੈਂਦੇ ਹਾਂ, ਅਤੇ ਕਿਉਂਕਿ ਤੁਹਾਡੇ ਕੋਲ ਇੱਕ ਬਹੁਤ ਹੀ ਵਡਮੁੱਲਾ ਖਜ਼ਾਨਾ ਹੈ, ਤੁਸੀਂ ਵੀ ਕਦੇ ਕੋਸ਼ਿਸ਼ ਕੀਤੀ ਹੈ ਕਿ ਆਪਣੀਆਂ ਚੀਜ਼ਾਂ ਨੂੰ ਸੋਸ਼ਲ ਮੀਡੀਆ 'ਤੇ ਵੀ ਦਿਖਾਇਆ ਜਾਏ? ਕੋਈ ਇਹੋ ਜਿਹਾ ਪੇਜ ਬਣਾਇਆ ਜਾਏ, ਕੋਈ ਪ੍ਰੋਫਾਈਲ ਬਣਾਈ ਜਾਏ, ਕੋਈ ਚੈਨਲ ਬਣਾਇਆ ਜਾਏ ਕਿ ਲੋਕਾਂ ਨੂੰ ਇਸ ਦੇ ਬਾਰੇ ਜਾਣਕਾਰੀ ਹੋਵੇ?
1: ਹਾਂਜੀ, ਇਹਦੇ ਬਾਰੇ ਮੈਂ ਤੁਹਾਨੂੰ ਦੱਸਾਂ ਕਿ ਮੇਰੇ ਕੋਲ ਬੜੇ ਸਾਰੇ ਬੰਦੇ ਜੀ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣ ਆਉਂਦੇ।
0: ਜੀ।
1: ਅਤੇ ਇੱਕ ਵਾਰ ਕੋਈ ਬੰਦਾ ਵੀ ਫਿਰੋਜ਼ਪੁਰ ਦੇ ਨੇ ਮੈਨੂੰ ਕੀਤਾ ਜੀ ਫੋਨ, ਉਹ ਕਹਿੰਦਾ ਬਾਈ ਜੀ ਥੋਥੋਂ ਲੋਕ ਕਹਿੰਦਾ ਬੜਾ ਕੁਛ ਲਈ ਜਾਂਦੇ ਆ, ਵੀ ਤੁਹਾਨੂੰ ਕੋਈ ਆਪ ਵੀ ਕੁਛ ਕਰਨਾ ਚਾਹੀਦਾ।
0: ਜੀ।
1: ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਮੈਨੂੰ ਇਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਮੋਬਾਈਲ ਬਾਰੇ।
0: ਜੀ।
1: ਉਹ ਫਿਰ ਕਹਿੰਦਾ ਵੀ ਕੋਈ ਅੱਜ ਦਾ ਕੋਈ ਜਿਹੜਾ ਸਮੇਂ ਦਾ ਕੋਈ ਨੌਜਵਾਨ ਮੁੰਡਾ ਆਪਣੇ ਤੂੰ ਨਾਲ ਰੱਖ ਸਾਥੀ।
0: ਜੀ।
1: ਅਤੇ ਫਿਰ ਅਸੀਂ ਜੀ ਵਿਰਸਾ ਸੰਭਾਲ ਕਲੱਬ ਸਾਡਾ ਕੱਟੂ ਦਾ ਪਹਿਲਾਂ ਹੈਗੇ ਸੀ ਬਣਾਇਆ ਹੋਇਆ, ਜਿਹਦੇ ਤਹਿਤ ਅਸੀਂ ਇਹ ਸਮਾਨ ਇਕੱਠਾ ਕਰਦੇ ਸੀ।
0: ਜੀ।
1: ਅਤੇ ਉਸ ਬੰਦੇ ਨੇ ਮੈਨੂੰ ਇਸ ਤਰ੍ਹਾਂ ਦਾ ਕੀਤਾ ਜੀ, ਤਾਂ ਅਸੀਂ ਨਾ ਫਿਰ ਚੈਨਲ ਅਸੀਂ ਬਣਾਇਆ ਹੋਇਆ ਜੀ।
0: ਜੀ ਜੀ ਠੀਕ ਹੈ ਜੀ। ਅਤੇ ਉਸ ਚੈਨਲ ਦੇ ਜ਼ਰੀਏ ਤੁਸੀਂ ਇਹ ਸਾਰੀਆਂ ਚੀਜ਼ਾਂ ਦਿਖਾਉਂਦੇ ਹੋ ਅਤੇ ਲੋਕਾਂ ਤੱਕ ਪਹੁੰਚਾਉਂਦੇ ਹੋ?
1: ਹਾਂਜੀ, ਉਹ ਸਮੇਂ 'ਤੇ ਅਸੀਂ ਉਹ ਸਾਡੇ ਸਮਾਨ ਦੀਆਂ ਵੀਡੀਓ ਵੀ ਬਣਾਉਂਦੇ ਹਾਂ, ਅਤੇ ਬਾਕੀ ਫਿਰ ਅਸੀਂ ਨਾਲ ਨਾਲ ਜੀ ਜਿਵੇਂ ਪੰਜਾਬੀ ਦੇ ਵਿੱਚ ਮੁਹਾਵਰੇ ਅਖਾਣਾਂ ਬੁਝਾਰਤਾਂ ਵਗੈਰਾ ਹੁੰਦੀਆਂ ਨੇ, ਅਤੇ ਅਸੀਂ ਉਹਨਾਂ 'ਤੇ ਵੀ ਜੀ ਛੋਟੀਆਂ ਛੋਟੀਆਂ ਵੀਡੀਓ ਬਣਾ ਕੇ ਪਾ ਰਹੇ ਹਾਂ। ਜਿਵੇਂ ਹੁਣ ਇੱਕ ਪਖਾਣ ਹੈ ਜੀ, ਉੱਠਣੀ ਨੂਹੇ ਨਿੱਸਲ ਹੋ, ਛੱਡ ਕੇ ਚਰਖਾ ਚੱਕੀ ਝੋ।
0: ਜੀ।
1: ਇਹ ਹੈਗੀ ਜਿਹੜੀ ਸੱਸ ਹੈ ਜੀ, ਹੁਸ਼ਿਆਰੀ ਨਾਲ ਆਪ ਉਹ ਚਰਖੇ 'ਤੇ ਬਹਿੰਦੀ ਹੈ, ਅਤੇ ਜਿਹੜੀ ਨੂੰਹ ਹੈ ਉਹਨੂੰ ਔਖੇ ਕੰਮ ਚੱਕੀ 'ਤੇ ਪਹੁੰਚਦੀ ਹੈ।
0: ਬਿਲਕੁਲ, ਇਹੋ ਜਿਹੀਆਂ ਜਿਹੜੇ ਖਾਣ ਨੇ, ਮੁਹਾਵਰੇ, ਕਹਾਵਤਾਂ ਨੇ, ਇਹ ਸਾਡੇ ਹੁਣ ਸ਼ਬਦਾਵਲੀ 'ਚੋਂ, ਨਿੱਤ ਦੇ ਜੀਵਨ 'ਚੋਂ ਗਾਇਬ ਹੁੰਦੇ ਜਾਂਦੇ ਆ।
1: ਹਾਂਜੀ, ਅਤੇ ਉਹ ਫਿਰ ਅਸੀਂ ਜਿਸ ਦਿਨ ਇਹਦੀ ਛੋਟੀ ਵੀਡੀਓ ਤਿਆਰ ਕੀਤੀ ਨਾ ਜੀ, ਅਸੀਂ ਫਿਰ ਬਾਕਾਇਦਾ ਵੀ ਜਦੋਂ ਚਰਖਾ ਅਤੇ ਚੱਕੀ ਜੂਝ ਹੁੰਦੇ ਤੇ,
0: ਜੀ,
1: ਫਿਰ ਅਸੀਂ ਉਸ ਤਰ੍ਹਾਂ ਦੀ ਇੱਕ ਛੋਟੀ ਵੀਡੀਓ ਤਿਆਰ ਕੀਤੀ, ਅਤੇ ਉਹ ਫਿਰ ਹਕੀਕਤ ਰੂਪ ਦੇ ਵਿੱਚ ਉਹ ਜਿਹੜੀ ਸੱਸ ਸੀ ਕਹਿੰਦੀ ਵੀ ਮੈਂ ਹੀ ਸੱਸ ਦੇ ਰੂਪ 'ਚ ਹੋਊਂਗੀ, ਅਤੇ ਜਿਹੜੀ ਨੂੰਹ ਹੈ ਮੇਰੇ ਉਹ ਮੇਰੀ ਵੀ ਅਸਲੀ ਨੂੰਹ ਹੋਊਗੀ।
0: ਯਾਨੀ ਕਿ ਤੁਸੀਂ ਇਹਨਾਂ ਵੀਡੀਓਜ਼ ਦੇ ਰਾਹੀਂ, ਕਹਾਵਤਾਂ ਦੇ ਰਾਹੀਂ ਕੋਈ ਨਾ ਕੋਈ ਸੁਨੇਹਾ ਦੇਣ ਦੀ ਸਮਾਜ ਨੂੰ ਕੋਸ਼ਿਸ਼ ਕਰਦੇ ਹੋ?
1: ਹਾਂਜੀ, ਕਿਉਂਕਿ ਅਸੀਂ ਅੱਜ ਕੱਲ੍ਹ ਆਮ ਹੀ ਕਹਿ ਦਿੰਦੇ ਹਾਂ ਵੀ ਜਿਹੜੇ ਛੋਟੇ ਬੱਚੇ ਆ ਵੀ ਮੋਬਾਈਲਾਂ ਨਾਲ ਜੁੜੇ ਰਹਿੰਦੇ ਆ,
0: ਜੀ,
1: ਉਹ ਹੋਰ ਇਹੋ ਜਿਹਾ ਕੁਛ ਦੇਖ ਰਿਹਾ ਹੈ ਕਿ ਜਿਹੜਾ ਉਹਨਾਂ ਦੇ ਜੀਵਨ ਨਾਲ ਕੋਈ ਸੰਬੰਧਿਤ ਨਹੀਂ ਹੁੰਦਾ, ਤਾਂ ਸਾਡੀ ਇੱਛਾ ਇਹ ਹੁੰਦੀ ਹੈ ਕਿ ਅਸੀਂ ਜਿਹੜੇ ਸਾਡੇ ਪੰਜਾਬ ਦੇ ਬੱਚੇ ਆ
0: ਜੀ,
1: ਜਾਂ ਸਾਡੇ ਬੱਚੇ ਜਿਹੜੇ ਬਾਹਰਲੇ ਕੰਟਰੀਆਂ 'ਚ ਜਾ ਕੇ ਪੰਜਾਬ ਦੇ ਬੱਚਿਆਂ ਦੇ ਅੱਗੇ ਦੂਸਰੀ ਤੀਸਰੀ ਜਨਰੇਸ਼ਨ ਪੀੜ੍ਹੀ ਪੈਦਾ ਹੋਊਗੀ,
0: ਜੀ,
1: ਵੀ ਉਹਨਾਂ ਨੂੰ ਅਸੀਂ ਸਾਡੀ ਮਾਂ ਬੋਲੀ ਜਾਂ ਸਾਡੀ ਜਿਹੜੀ ਵਿਰਾਸਤ ਹੈ ਅਸੀਂ ਉਹਨੂੰ ਹਕੀਕਤ ਰੂਪ ਦੇ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਜੀ।
0: ਜੀ ਜਗਤਾਰ ਜੀ, ਬਹੁਤ ਚੰਗਾ ਉਪਰਾਲਾ ਤੁਸੀਂ ਕਰ ਰਹੇ ਹੋ ਕਿ ਤੁਹਾਡੇ ਪਰਿਵਾਰ ਦੇ ਵਿੱਚ ਅਗਲੀ ਪੀੜ੍ਹੀ ਦੇ ਵਿੱਚ ਵੀ ਕੁਝ ਇਹੋ ਜਿਹਾ ਸ਼ੌਕ ਹੈ ਜਾਂ ਤੁਹਾਡੇ ਨਾਲ ਮਿਲ ਕੇ ਉਹ ਇਹ ਕੰਮ ਕਰ ਰਹੇ ਨੇ, ਉਹਨਾਂ ਦਾ ਕਿਹੋ ਜਿਹਾ ਰੁਝਾਨ ਹੈ?
1: ਨਹੀਂ, ਉਹਨਾਂ ਦਾ ਕੋਈ ਖਾਸ ਨਹੀਂ ਹੈ ਜੀ,
0: ਜੀ,
1: ਕਿਉਂਕਿ ਮੇਰਾ ਮੁੰਡਾ ਵੀ ਉਹ ਐਗਰੀਕਲਚਰ ਮਹਿਕਮੇ 'ਚ ਹੈ, ਨੂੰਹ ਆ ਉਹ ਵੀ ਸਰਕਾਰੀ ਮਹਿਕਮੇ 'ਚ ਹੈ,
0: ਜੀ,
1: ਅਤੇ ਹੋਰ ਕਿਸੇ ਨੂੰ ਨਹੀਂ ਹੈਗਾ ਜੀ, ਮੈਂ ਤੁਹਾਨੂੰ ਵੀ ਸੱਚ ਦੱਸਾਂ।
0: ਠੀਕ ਹੈ ਜੀ, ਇਹ ਥੋੜ੍ਹੀ ਜਿਹੀ ਇੱਕ ਕਹਿ ਸਕਦੇ ਹਾਂ ਕਿ ਸਾਡੇ ਸਮਾਜ ਦੀ ਸੱਚਾਈ ਹੈ ਕਿ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਸਾਡੇ ਵਿਰਸੇ ਦੇ ਨਾਲ, ਸੱਭਿਆਚਾਰ ਦੇ ਨਾਲ, ਉਹਨਾਂ ਦੀ ਖਾਸ ਤੌਰ 'ਤੇ ਸਾਂਭ ਸੰਭਾਲ ਦੇ ਨਾਲ ਕੋਈ ਖਾਸ ਦਿਲਚਸਪੀ ਨਹੀਂ ਹੈ। ਪਰ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਸੰਦੇਸ਼ ਦਿਓ ਕਿ ਇਹ ਵਿਰਸੇ ਦੀ ਸਾਂਭ ਸੰਭਾਲ ਕਰਨੀ ਕਿਉਂ ਜ਼ਰੂਰੀ ਹੈ ਅਤੇ ਕਿਵੇਂ ਅਸੀਂ ਇਸ ਨੂੰ ਸੰਭਾਲ ਕੇ ਰੱਖ ਸਕਦੇ ਹਾਂ।
1: ਹਾਂਜੀ, ਮੇਰਾ ਤਾਂ ਸੁਣਨ ਵਾਲਿਆਂ ਨੂੰ ਸੰਦੇਸ਼ ਇਹੀ ਹੈ ਕਿ ਸਾਰੇ ਪਿੰਡਾਂ ਦੇ ਵਿੱਚ
0: ਜੀ
1: ਜੋ ਵੀ ਕਿਸੇ ਕੋਲ ਕੋਈ ਇਸ ਤਰ੍ਹਾਂ ਵਿਰਾਸਤੀ ਚੀਜ਼ਾਂ ਨੇਗੀਆਂ
0: ਜੀ,
1: ਉਹਨਾਂ ਨੂੰ ਸਾਂਭਣ,
0: ਜੀ,
1: ਅਤੇ ਹੋ ਸਕੇ ਜਿਵੇਂ ਹੁਣ ਮੇਰੀ ਇੱਛਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਾਡੇ ਪਿੰਡ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਵੀ ਉਹ ਅਜਾਇਬ ਘਰ ਕਰੂੰਗਾ ਤਿਆਰ,
0: ਠੀਕ ਹੈ,
1: ਅਤੇ ਉਹ ਸਾਰੇ ਪਿੰਡ ਦੇ ਲੋਕਾਂ ਨੂੰ ਹੀ ਮੇਰਾ ਸਮਰਪਿਤ ਹੋਊਗਾ
0: ਜੀ,
1: ਅਤੇ ਇਸ ਤਰ੍ਹਾਂ ਜੇ ਸਾਰੇ ਪੰਜਾਬ ਦੇ ਵਿੱਚ ਅਸੀਂ ਸਾਡੇ ਪੰਜਾਬੀ ਮਾਂ ਬੋਲੀ ਬੋਲਣ ਵਾਲੇ ਲੋਕ ਜਾਂ ਵਿਰਾਸਤ ਨੂੰ ਪਿਆਰ ਕਰਨ ਵਾਲੇ ਲੋਕ ਅਸੀਂ ਅੱਜ ਜਿਹਨਾਂ ਚੀਜ਼ਾਂ ਨੂੰ ਸਾਂਭ ਲਾਂਗੇ,

0: ਤਾਂ ਦਾਇਕ ਨੇ,
1: ਜੀ
0: ਤਾਂ ਜੇ ਉਹ ਚੀਜ਼ਾਂ ਸਾਂਭੀਆਂ ਹੋਣਗੀਆਂ ਤਾਂ ਘੱਟੋ ਘੱਟ ਉਹ ਸਾਡੀ ਪੰਜਾਬੀ ਮਾਂ ਬੋਲੀ ਦੇ ਸ਼ਬਦ ਅਤੇ ਉਹ ਚੀਜ਼ਾਂ ਨੂੰ ਜੇ ਸਾਂਭਣ, ਤਾਂ ਮੇਰਾ ਇਹੀ ਉਹਨਾਂ ਨੂੰ ਸੰਦੇਸ਼ ਆ, ਜਾਂ ਇਹੀ ਮੇਰੀ ਉਹਨਾਂ ਨੂੰ ਬੇਨਤੀ ਹੈ ਜੀ।
1: ਜਗਤਾਰ ਸਿੰਘ ਜੀ, ਤੁਸੀਂ ਬਹੁਤ ਸਾਰੇ ਲੋਕਾਂ ਨੂੰ ਮਿਲੇ ਹੋ, ਤੁਹਾਡੇ ਮਨ ਦੇ ਅੰਦਰ ਇੱਕ ਬਹੁਤ ਉਤਸੁਕਤਾ ਰਹਿੰਦੀ ਸੀ ਚੀਜ਼ਾਂ ਨੂੰ ਜਾਣਨ ਦੀ, ਸੰਭਾਲਣ ਦੀ, ਅਤੇ ਤੁਸੀਂ ਆਪਣੇ ਜ਼ਿੰਦਗੀ ਦੇ ਤਜ਼ਰਬੇ ਤੋਂ ਸਾਡੇ ਸੁਣਨ ਵਾਲਿਆਂ ਨੂੰ ਕੀ ਸਾਂਝਾ ਕਰਨਾ ਚਾਹੋਗੇ ਕਿ ਤੁਸੀਂ ਉਹਨਾਂ ਨੂੰ ਜੋ ਖੁਦ ਸਿੱਖਿਆ ਉਹ ਵੀ ਉਸਦੇ ਬਾਰੇ ਕੁਝ ਦੱਸੋ।
0: ਹਾਂਜੀ, ਮੇਰੀ ਪੰਜਾਬੀ ਮਾਂ ਬੋਲੀ ਦੇ ਜਿਹੜੇ ਬੜੇ ਬੜੇ ਲੇਖਕ ਨੇ ਜੀ ਕਈ, ਜਿਵੇਂ ਸੰਤ ਸਿੰਘ ਸੇਖੋਂ,
1: ਜੀ
0: ਜਸਵੰਤ ਕਮਲ, ਅਤੇ ਸਾਡੇ ਬਰਨਾਲੇ ਏਰੀਏ ਦੇ ਰਾਮ ਸਰੂਪ ਅਣਖੀ, ਅਤੇ ਹੋਰ ਬੜੇ ਸਾਰੇ ਜਿਹੜੇ ਲੇਖਕ ਨੇ ਜੀ, ਮੇਰਾ ਉਹਨਾਂ ਨਾਲ ਵੀ ਕਿਸੇ ਨਾ ਕਿਸੇ ਸਮੇਂ ਬਾਹਰ ਰਹਿੰਦਾ।
1: ਠੀਕ ਹੈ
0: ਅਤੇ ਇਸ ਤਰ੍ਹਾਂ ਮੇਰਾ ਇਹ ਭਾਵਨਾ ਹੈ ਕਿ ਹਰ ਬੰਦੇ ਨੂੰ ਆਪਦੀ ਮਾਂ ਬੋਲੀ, ਆਪਦੀ ਵਿਰਾਸਤ
1: ਜੀ
0: ਅਤੇ ਜਿਹੜੀਆਂ ਚੀਜ਼ਾਂ ਵਸਤਾਂ ਨੇ
1: ਜੀ
0: ਉਹਨਾਂ ਦੇ ਨਾਲ, ਜਾਂ ਪੰਜਾਬ ਦੀ ਜਿਹੜੀ ਮਿੱਟੀ ਹੈ ਸਾਡੀ, ਜਾਂ ਸਾਡੇ ਕੋਈ ਪੇੜ ਪੌਦੇ ਨੇ, ਸਾਡੇ ਦਰਖਤ ਨੇ ਅਤੇ ਪੁਰਾਣੀਆਂ ਬਿਲਡਿੰਗਾਂ ਨੇ,
1: ਜੀ
0: ਜੋ ਜੋ ਵੀ ਉਹ ਇਤਿਹਾਸਕ ਚੀਜ਼ਾਂ ਨੇਗੀਆਂ, ਉਹਨਾਂ ਨਾਲ ਅਸੀਂ ਜੇ ਜੁੜ ਕੇ ਰਹਾਂਗੇ ਤਾਂ ਅਸੀਂ ਉਹ ਆਪਦਾ ਜਿਹੜਾ ਜੀਵਨ ਹੈ ਤਾਂ ਅੱਛੇ ਢੰਗ ਨਾਲ ਜਿਉਂ ਸਕਾਂਗੇ।
1: ਸਭ ਤੋਂ ਜ਼ਰੂਰੀ ਗੱਲ ਤਾਂ ਇਹੀ ਹੈ ਕਿ ਇੱਕ ਇਨਸਾਨ ਦੇ ਅੰਦਰ ਇੱਕ ਉਤਸੁਕਤਾ ਹੋਣੀ ਚਾਹੀਦੀ ਹੈ ਚੀਜ਼ਾਂ ਨੂੰ ਜਾਣਨ ਦੀ, ਕਿ ਜੇਕਰ ਮੈਂ ਕੋਈ ਚੀਜ਼ ਦੇਖ ਰਿਹਾ ਤਾਂ ਉਸਦੇ ਪਿੱਛੇ ਕੀ ਇਤਿਹਾਸ ਹੈ, ਅਤੇ ਜੇਕਰ ਕੋਈ ਇਤਿਹਾਸ ਹੈ ਤਾਂ ਉਸਨੂੰ ਅਸੀਂ ਸਾਂਭ ਕੇ ਰੱਖੀਏ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ। ਤੁਸੀਂ ਬਹੁਤ ਚੰਗਾ ਉਪਰਾਲਾ ਕਰ ਰਹੇ ਹੋ ਜਗਤਾਰ ਸਿੰਘ ਜੀ, ਅਤੇ ਸਾਡੀ ਬਹੁਤ ਬਹੁਤ ਸ਼ੁਭਕਾਮਨਾਵਾਂ ਨੇ ਤੁਹਾਨੂੰ ਕਿ ਤੁਸੀਂ ਜੋ ਸੁਪਨਾ ਦੇਖ ਰਹੇ ਹੋ ਕਿ ਤੁਸੀਂ ਅਜਾਇਬ ਘਰ ਬਣਾਓਗੇ, ਆਉਣ ਵਾਲੇ ਪੀੜ੍ਹੀਆਂ ਨੂੰ ਉਹ ਸਮਰਪਿਤ ਕਰੋਗੇ, ਇਹ ਬਹੁਤ ਵੱਡੀ ਦੇਣ ਹੋਏਗੀ ਤੁਹਾਡੇ ਸਮਾਜ ਨੂੰ। ਸਾਡੇ ਵੱਲੋਂ ਇੱਕ ਵਾਰ ਫਿਰ ਬਹੁਤ ਸ਼ੁਭਕਾਮਨਾਵਾਂ, ਅਤੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਪ੍ਰੋਗਰਾਮ 'ਚ ਆਏ, ਸਾਡੇ ਨਾਲ ਤੁਸੀਂ ਇਹ ਸਾਰੇ ਸਾਂਭ ਸੰਭਾਲ ਦੇ ਬਾਰੇ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ।
0: ਤੁਹਾਡਾ ਵੀ ਧੰਨਵਾਦ ਜੀ।
2: ਵਾਹ ਜੀ ਵਾਹ, ਬਹੁਤ ਹੀ ਵਧੀਆ ਲੱਗਾ ਇਹਨਾਂ ਨਾਲ ਕੀਤੀ ਗੱਲਬਾਤ ਜੋ ਪੂਨਮ ਹੋਰਾਂ ਨੇ ਕੀਤੀ ਸੀ, ਅਸੀਂ ਸੁਣੀ, ਬਹੁਤ ਵਧੀਆ ਲੱਗਾ।
3: ਹਰਪ੍ਰੀਤ, ਦੇਖੋ ਜਗਤਾਰ ਸਿੰਘ ਹੋਰਾਂ ਨੇ ਕਿੰਨੀ ਸੋਹਣੀਆਂ ਚੀਜ਼ਾਂ ਹੈ ਨਾ ਵਿਰਸੇ ਵਾਲੀਆਂ ਸਾਂਭ ਕੇ ਰੱਖੀਆਂ ਹੋਈਆਂ ਨੇ, ਬੱਚੇ ਭੁੱਲ ਜਾਣਗੇ। ਤੁਸੀਂ ਮੈਨੂੰ ਕਈ ਬੱਚਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਘਰਾਂ ਦੇ ਵਿੱਚ ਜਿਹੜੇ ਛੱਜ ਹੁੰਦੇ ਨੇ ਉਹਨਾਂ ਦਾ ਇਸਤੇਮਾਲ ਕਿਉਂ ਕੀਤਾ ਜਾਂਦਾ ਸੀ। ਅਸੀਂ ਆਟੇ ਦੀ ਥੈਲੀਆਂ ਲਿਆਉਣ ਲੱਗ ਪਏ ਹਾਂ, ਹੈ ਨਾ। ਪਹਿਲੇ ਸਾਡੇ ਘਰ ਕਣਕ ਆਉਂਦੀ ਸੀ, ਕਣਕ ਨੂੰ ਛੱਟਦੇ ਸੀਗੇ, ਸਾਫ਼ ਕਰਦੇ ਸੀ, ਧੋਂਦੇ ਸੀ, ਅਤੇ ਛੱਜਾਂ ਦਾ ਇਸਤੇਮਾਲ ਹੁੰਦਾ ਸੀਗਾ। ਵਿਆਹਾਂ ਸ਼ਾਦੀਆਂ ਦੇ ਉੱਤੇ ਵੀ ਹੁੰਦਾ ਹੈ ਛੱਜ ਦਾ ਇਸਤੇਮਾਲ। ਸੋ ਇਹ ਜਦੋਂ ਇਹ ਚੀਜ਼ਾਂ ਸਾਂਭੀਆਂ ਜਾਣਗੀਆਂ, ਜਿਵੇਂ ਉਹਨਾਂ ਨੇ ਕਿਹਾ ਕਿ ਇੱਕ ਅਜਾਇਬ ਘਰ ਬਣਾਉਣਾ ਉਹਨਾਂ ਨੇ, ਹੈ ਨਾ, ਅਤੇ ਜਦੋਂ ਬੱਚੇ ਉੱਥੇ ਜਾਣਗੇ, ਸਿੱਖਣਗੇ ਆਪਣੇ ਵਿਰਸੇ ਦੇ ਬਾਰੇ, ਤਾਂ ਵਾਕਈ ਇਹ ਚੀਜ਼ਾਂ ਨਾ ਬਾ ਕਮਾਲ ਨੇ।
2: ਅਤੇ ਸਾਡੀ ਕੋਸ਼ਿਸ਼ ਪ੍ਰੋਗਰਾਮ ਵਸਦੇ ਵੇੜੇ ਦੀ ਔਰ ਪੂਰੀ ਟੀਮ ਦੀ ਕੋਸ਼ਿਸ਼ ਵੀ ਆਈ ਹੈ ਕਿ ਐਸੀ ਕਰਕੇ ਅਸੀਂ ਵੀ ਆਪਣੇ ਪ੍ਰੋਗਰਾਮ 'ਚ ਸਿਲਸਿਲਾ ਸਾਡਾ ਵਿਰਸਾ ਸ਼ੁਰੂ ਕੀਤਾ, ਕਿ ਅਸੀਂ ਵੀ ਕੋਸ਼ਿਸ਼ ਕਰੀਏ ਕਿ ਵਿਰਸੇ ਦੇ ਨਾਲ ਸਾਂਝ ਪਾਈ ਜਾਈਏ, ਤਾਂ ਕਿ ਜੋ ਅੱਜ ਦੀ ਪੀੜ੍ਹੀ ਹੈ ਜਿਨ੍ਹਾਂ ਨੂੰ ਸਾਡੇ ਵਿਰਸੇ ਬਾਰੇ ਨਹੀਂ ਪਤਾ, ਉਹ ਵੀ ਜਾਣੂ ਹੋ ਸਕਣ। ਉਹਨਾਂ ਸਾਹਮਣੇ ਅਗਰ ਕੋਈ ਇੱਦਾਂ ਦਾ ਕੋਈ ਅਲਫਾਜ਼ ਵਰਤਿਆ ਜਾਵੇ ਤਾਂ ਉਹ ਇੱਧਰ ਹੈਰਾਨੀ ਦੇ ਨਾਲ ਨਾ ਦੇਖਣ, ਉਹਨਾਂ ਨੂੰ ਪਤਾ ਹੋਵੇ ਕਿ ਹਾਂ ਵੀ ਇਹ ਸਾਡਾ ਵਿਰਸਾ ਆ, ਸਾਡੀ ਵਿਰਾਸਤ ਹੈਗੀ ਹੈ। ਅਤੇ ਜਗਤਾਰ ਸਿੰਘ ਕੱਟੂ ਜੀ ਨੇ ਤਾਂ ਸਾਨੂੰ ਬਹੁਤ ਵਧੀਆ ਗੱਲਾਂ ਦੱਸੀਆਂ,
3: ਬਿਲਕੁਲ,
2: ਔਰ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਕੁਝ ਉਹਨਾਂ ਨੇ ਕੀਤਾ ਆ, ਮਜ਼ਾ ਆਇਆ ਸੁਣ ਕੇ, ਅਤੇ ਹੁਣ ਉਹ ਵੀ ਸੁਣਦੇ ਪਏ ਨੇ ਪ੍ਰੋਗਰਾਮ, ਅਤੇ ਉਹਨਾਂ ਲਈ ਇਹ ਗੀਤ ਮੈਨੂੰ ਲੱਗਦਾ ਬਹੁਤ ਹੀ ਢੁਕਵਾਂ ਹੋਏਗਾ, ਜੇ ਉਹ ਸੁਣਨਗੇ ਤਾਂ ਉਹਨਾਂ ਨੂੰ ਬਹੁਤ ਵਧੀਆ ਲੱਗੇਗਾ। ਆਪਾਂ ਕਰਦੇ ਹਾਂ ਚੁੱਪ, ਅਤੇ ਗੀਤ ਹੋਣ ਲੱਗਾ ਸ਼ੁਰੂ
3: ਜੀ।

ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਡੀਡੀ ਨਿਊਜ਼ ਡੀਡੀ ਭਾਰਤੀ ਡੀਡੀ ਇੰਡੀਆ ਤੇ ਡੀਡੀ ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ FM 102.7 ਮੈਗਾਹਰਟਜ਼ DTH ਦੀ AIR ਪੰਜਾਬ ਸੇਵਾ DRM 864 ਕਿਲੋਹਰਟਜ਼ FM 100.6 ਮੈਗਾਹਰਟਜ਼ ਵਿਵਿਧ ਭਾਰਤੀ FM 103.6 ਮੈਗਾਹਰਟਜ਼ ਅੰਮ੍ਰਿਤਸਰ FM 100.9 ਮੈਗਾਹਰਟਜ਼ ਅਤੇ FM 100.8 ਮੈਗਾਹਰਟਜ਼ ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ ਸੁਣਨਾ ਜ਼ਰੂਰ ਮਨ ਕੀ ਬਾਤ ਦੀ 134ਵੀਂ ਕੜੀ

0: ਪ੍ਰੋਗਰਾਮ ਵੱਜਦੇ ਵਿਹੜੇ ਦੇ ਵਿੱਚ ਹਰ ਰੋਜ਼ ਹੀ ਆਪਣੇ ਸਰੋਤਿਆਂ ਨਾਲ ਸਾਂਝਾ ਕਰਦੇ ਪਏ ਹਾਂ ਲੂ ਦਾ ਜ਼ਿਕਰ ਕਰਦੇ ਹਾਂ ਕਿ ਪਾਣੀ ਪੀਓ, ਹੈ ਨਾ। ਸਨ ਸਟ੍ਰੋਕ, ਲੂ ਨੂੰ ਮਤਲਬ ਆਪਾਂ ਇੰਗਲਿਸ਼ 'ਚ ਜੇ ਵਰਤੀਏ ਤਾਂ ਸਨ ਸਟ੍ਰੋਕ ਕਹਿੰਦੇ ਹਾਂ ਆਪਾਂ। ਤਾਂ ਜੇ ਅਸੀਂ ਕੱਚੀ ਅੰਬੀ ਦੀ ਵਰਤੋਂ ਕਰਦੇ ਪਏ ਹੈਗੇ ਹਾਂ, ਜਿਹਨੂੰ ਆਪਾਂ ਆਮ ਪੰਨਾ ਵੀ ਕਹਿੰਦੇ ਨੇ, ਜਿਹੜਾ ਆਮ ਪੰਨਾ ਬੜਾ ਸਟਾਈਲਿਸ਼ ਵਰਡ ਹੈਗਾ, ਉਹ ਅਗਰ ਅਸੀਂ ਪੀ ਲਈਏ ਤਾਂ ਅਸੀਂ ਡੀਹਾਈਡਰੇਟਡ ਨਹੀਂ ਹੋਵਾਂਗੇ, ਹੈ ਨਾ।
1: ਬਿਲਕੁਲ ਸਹੀ ਗੱਲ।
0: ਤੋ ਲੂ ਤੋਂ ਡੈਫੀਨੇਟਲੀ ਬਚਾਅ ਹੁੰਦਾ, ਸਾਡੀ ਇਮਿਊਨਿਟੀ ਵਧਾਉਂਦਾ, ਕਿਉਂਕਿ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਇਹਦੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਦੇ ਵਿੱਚ ਹੈਗਾ, ਅਤੇ ਵਿਟਾਮਿਨ ਸੀ ਸਾਡੀ ਇਮਿਊਨਿਟੀ ਨੂੰ ਬੂਸਟ ਕਰਦਾ ਹੈ।
1: ਬਿਲਕੁਲ, ਪਿੱਤ ਤੋਂ ਵੀ ਛੁਟਕਾਰਾ ਮਿਲਦਾ ਹੈ ਹਰਪ੍ਰੀਤ, ਇਹਦੇ ਨਾਲ ਇੱਕ ਚੰਗਾ ਉਪਾਅ ਹੈ ਜੇ ਤੁਹਾਨੂੰ ਪਿੱਤ ਦੀ ਸਮੱਸਿਆ ਹੈਗੀ ਹੈ। ਇਹ ਇਸ 'ਚ ਕੁਝ ਅਜੇ ਤੱਤ ਮੌਜੂਦ ਹੁੰਦੇ ਨੇ ਜੋ ਤੁਹਾਨੂੰ ਸੂਰਜ ਦੇ ਪ੍ਰਭਾਵ ਤੋਂ ਵੀ ਬਚਾਉਂਦੇ ਨੇ ਅਤੇ ਪਿੱਤ ਤੋਂ ਵੀ ਦੂਰ ਕਰਦੇ ਨੇ। ਸੈਕਿੰਡ, ਥਕਾਵਟ, ਹੈ ਨਾ, ਕਈ ਵਾਰ ਸਾਨੂੰ ਥਕਾਵਟ ਹੁੰਦੀ ਹੈ ਅਤੇ ਥਕਾਵਟ ਦੇ ਵਿੱਚ ਵੀ ਫਾਇਦੇਮੰਦ ਹੈ। ਗਰਭਵਤੀ ਔਰਤਾਂ ਨੂੰ ਵੀ ਕਹਿੰਦੇ ਨੇ ਕਿ ਅਚਾਰ ਦੇ ਰੂਪ ਦੇ ਵਿੱਚ ਇਸ ਨੂੰ ਖਾਣ ਦਾ ਫਾਇਦਾ ਹੈ
0: ਜੀ। ਔਰ ਲਿਵਰ ਦੇ ਲਈ ਵੀ ਕੱਚੀ ਅੰਬੀ ਬਹੁਤ ਫਾਇਦੇਮੰਦ ਹੁੰਦੀ ਹੈ। ਡੀਟੋਕਸੀਫਾਈ, ਅੱਜ ਕੱਲ੍ਹ ਜਿੱਦਾਂ ਆਪਾਂ ਵਰਡ ਯੂਜ਼ ਕਰਦੇ ਹਾਂ, ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਦੇ ਵਿੱਚ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੈ। ਤਾਂ ਡੈਫੀਨੇਟਲੀ ਫਿਰ ਸਾਡਾ ਜਿਹੜਾ ਲਿਵਰ ਹੈ ਉਹ ਸਹੀ ਹੋ ਜਾਂਦਾ ਹੈ। ਅਤੇ ਮੇਰੇ ਵਰਗੇ ਜਿਹੜੇ ਲੋਕ ਨੇ ਜਿਹੜੇ ਭਾਰੇ ਭਾਰੇ ਨੇ, ਭਾਰ ਕਢਾਉਣ ਦੇ ਵਿੱਚ ਵੀ ਕਹਿੰਦੇ ਇਹਦਾ ਬਹੁਤ ਜ਼ਿਆਦਾ ਫਾਇਦੇਮੰਦ ਹੈ। ਕੱਚੀ ਅੰਬੀ ਜਿਹੜੀ ਉਹਦੇ ਵਿੱਚ ਜਿਹੜੀ ਕੈਲੋਰੀਜ਼ ਨੇ ਉਹ ਬਹੁਤ ਘੱਟ ਹੁੰਦੀਆਂ ਨੇ
1: ਅਤੇ ਫਾਈਬਰ ਬਹੁਤ ਜ਼ਿਆਦਾ,
0: ਫਾਈਬਰ ਬਹੁਤ ਜ਼ਿਆਦਾ। ਅਤੇ ਜਦੋਂ ਫਾਈਬਰ, ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਫਾਈਬਰ ਦਾ ਇਨਟੇਕ ਜ਼ਿਆਦਾ ਕਰੋ। ਅਤੇ ਕਾਫੀ ਚੀਜ਼ਾਂ ਨੇ, ਮਤਲਬ ਇੱਦਾਂ ਕਰੋ ਅਤੇ ਇੱਦਾਂ ਹੁੰਦਾ। ਪੁਆਇੰਟ ਤਾਂ ਹੈ ਕਿ ਕਰਨਾ ਤਾਂ ਤੁਸੀਂ ਆਪ ਹੀ ਹੈ ਨਾ। ਅਸੀਂ ਤਾਂ ਫਾਇਦੇ ਦੱਸ ਰਹੇ ਹਾਂ। ਕੋਲੈਸਟਰੋਲ ਤੋਂ ਵੀ ਸਾਨੂੰ ਬੈਨੀਫਿਟ ਮਿਲਦਾ ਕਿ ਕੋਲੈਸਟਰੋਲ ਵੀ ਘੱਟਦਾ ਇਹਦੇ ਨਾਲ, ਉਹ ਤੁਹਾਡੀ ਸਿਹਤ ਨੂੰ ਸਹੀ ਕਰਦਾ। ਅਤੇ ਜੇ ਕੋਲੈਸਟਰੋਲ ਘੱਟੇਗਾ ਤਾਂ ਬਲੱਡ ਸ਼ੂਗਰ ਦਾ ਲੈਵਲ ਆਪੇ ਘੱਟ ਜਾਏਗਾ। ਔਰ ਹਰ ਚੀਜ਼ ਜੁੜੀ ਹੋਈ ਹੈ ਸਾਡੀ ਅੰਦਰੂਨੀ ਇੱਕ ਦੂਸਰੇ ਦੇ ਨਾਲ।
1: ਬਿਲਕੁਲ। ਅਤੇ ਦੇਖੋ, ਕੱਚੇ ਅੰਬ ਨੂੰ ਜੇ ਤੁਸੀਂ ਇੱਦਾਂ ਨਹੀਂ ਪਸੰਦ ਕਰਦੇ ਤਾਂ ਕਿੰਨੀਆਂ ਹੀ ਰੈਸਪੀਜ਼ ਨੇ, ਕਿੰਨੀਆਂ ਹੀ ਡਿਸ਼ਿਜ਼ ਨੇ, ਪਿਛਲੀ ਵਾਰ ਅਸੀਂ ਦੱਸੀਆਂ ਵੀ ਸੀਗੀ, ਹੈ ਨਾ। ਕੱਚੇ ਕੈਰੀ ਦਾ ਜਿਹੜਾ ਆਮ ਪੰਨਾ ਹੈ ਤੁਸੀਂ ਉਹ ਖਾ ਸਕਦੇ ਹੋ। ਇਸ ਤੋਂ ਇਲਾਵਾ ਕਿੰਨੇ ਡਰਿੰਕ ਬਣਦੇ ਨੇ ਇਹਦੇ ਨਾਲ, ਇਹਨਾਂ ਨੂੰ ਉਬਾਲ ਕੇ ਕਾਫੀ ਸਾਰੀਆਂ ਚਟਨੀਆਂ ਬਣਦੀਆਂ।
0: ਉਹ ਤਾਂ ਸਾਡਾ ਸਿਲਸਿਲਾ ਪਕਵਾਨ ਹੈ ਨਾ, ਜਿਹਦੇ ਵਿੱਚ ਅਸੀਂ ਰੈਸਪੀਜ਼ ਦੱਸਦੇ ਹਾਂ। ਅੱਜ ਤਾਂ ਅਸੀਂ ਗੁਣ ਦੱਸ ਰਹੇ ਹਾਂ, ਅਤੇ ਉਮੀਦ ਹੈ ਕਿ ਗੁਣਕਾਰੀ ਰਸੋਈ ਦੇ ਵਿੱਚ ਸਾਡੇ ਜਿਹੜੀਆਂ ਭੈਣਾਂ ਨੇ ਉਹ ਘਰ ਬੈਠੀਆਂ ਹੋਈਆਂ ਨੇ, ਵਰਤਦੀਆਂ ਵੀ ਪਈਆਂ ਹੋਣਗੀਆਂ ਕੱਚੀ ਅੰਬੀ ਨੂੰ, ਅਤੇ ਹੁਣ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਸੁਣ ਕੇ ਹੋਰ ਵਰਤਣਗੀਆਂ। ਅਤੇ ਇੱਕ ਗੀਤ ਜ਼ਰੂਰ ਸਾਂਝਾ ਕਰਨਾ ਚਾਹੁੰਦੇ ਹਾਂ ਆਪਣੇ ਸੁਣਨ ਵਾਲਿਆਂ ਦੇ ਨਾਲ, ਅਤੇ ਫਿਰ ਹਾਜ਼ਰ ਹੁੰਦੇ ਹਾਂ।
1: ਬਿਲਕੁਲ।

0: ਹਰਪ੍ਰੀਤ, ਅੰਬੀਆਂ ਨੂੰ ਤਾਂ ਤਰਸ ਨਹੀਂ ਸਕਦੇ ਕਿਉਂਕਿ ਜੂਨ ਦਾ ਮਹੀਨਾ ਚੱਲ ਰਿਹਾ, ਅੰਬ ਹੀ ਅੰਬ ਨਜ਼ਰ ਆ ਰਹੇ ਨੇ ਬਾਜ਼ਾਰਾਂ ਦੇ ਵਿੱਚ।
1: ਬਿਲਕੁਲ ਜੀ, ਜੂਨ ਦਾ ਮਹੀਨਾ ਆਉਣ ਵਾਲਾ ਆ, ਅਜੇ ਤਾਂ ਦੋ ਦਿਨ ਰਹਿ ਗਏ ਰਹਿੰਦੇ ਨੇ, ਮਈ ਜੂਨ ਇਕੱਠਾ ਹੀ ਚੜਿਆ, ਆਪਾਂ ਵਰਲਡ ਯੂਜ਼ ਕਰਦੇ ਹਾਂ। ਐਨੀਵੇਜ਼, ਗੱਲਾਂ ਕਰਦਿਆਂ ਕਰਦਿਆਂ, ਗਾਣੇ ਸੁਣਦਿਆਂ ਸੁਣਦਿਆਂ ਵੇਲਾ ਆ ਗਿਆ ਕਿ ਸਾਨੂੰ ਹੁਣ ਆਪਣੇ ਸਰੋਤਿਆਂ ਤੋਂ ਇਜਾਜ਼ਤ ਲੈਣੀ ਪਏਗੀ। ਪਰ ਜਾਣ ਤੋਂ ਪਹਿਲਾਂ ਅਸੀਂ ਜਿੱਦਾਂ ਹਰ ਵਾਰ ਕਹਿ ਕੇ ਜਾਂਦੇ ਹਾਂ, ਅੱਜ ਫਿਰ ਕਹਾਂਗੇ ਕਿ ਪਲੀਜ਼ ਆਪਣਾ ਧਿਆਨ ਰੱਖੋ।
0: ਬਿਲਕੁਲ,
1: ਅੱਜ ਕੱਲ੍ਹ ਦੇ ਸਮੇਂ ਦੇ ਅਨੁਸਾਰ ਆਪਣਾ ਖਾਣਾ ਪੀਣਾ ਰੱਖੋ, ਮੌਸਮ ਦੇ ਹਿਸਾਬ ਦੇ ਨਾਲ ਖਾਓ, ਕਿਉਂਕਿ ਹੁਣ ਘੁੰਮਣ ਫਿਰਨ ਦਾ ਮੌਸਮ ਵੀ ਆ ਰਿਹਾ, ਛੁੱਟੀਆਂ ਵੀ ਨੇ, ਔਰ ਤੁਸੀਂ ਚਾਹੋਗੇ ਕਿ ਅਸੀਂ ਬਾਹਰ ਜਾਈਏ, ਹੈ ਨਾ। ਤੋ ਖਾਣ ਪੀਣ ਦਾ ਖਾਸ ਇਹਤਿਆਤ ਰੱਖੋ।
0: ਦੇਖੋ ਹਰਪ੍ਰੀਤ, ਗਰਮੀਆਂ ਜਦੋਂ ਆਉਂਦੀਆਂ ਨੇ ਨਾ, ਤਾਂ ਗਰਮੀਆਂ ਕਾਫੀ ਸੋਹਣੀਆਂ ਸੁਗਾਤਾਂ ਵੀ ਲੈ ਕੇ ਆਉਂਦੀਆਂ ਨੇ, ਸਬਜ਼ੀਆਂ ਦੇ ਰੂਪ 'ਚ, ਫਰੂਟਸ ਦੇ ਰੂਪ 'ਚ, ਔਰ ਖਾਣਿਆਂ ਦੇ ਰੂਪ 'ਚ। ਪਰ ਗਰਮੀਆਂ ਦੀ ਇੱਕ ਜਿਹੜੀ ਨੁਕਸਾਨਦਾਇਕ ਚੀਜ਼ ਇਹ ਹੈ ਕਿ ਲੂਜ਼ ਮੋਸ਼ਨ ਵਗੈਰਾ, ਇਹ ਸਭ ਦਿੱਤਾ ਜਿਹੜੀ ਚੀਜ਼ਾਂ ਨੇ, ਇਹ ਦਿੱਕਤਾਂ ਇਸੇ ਮੌਸਮ ਦੇ ਵਿੱਚ ਆਉਂਦੀਆਂ ਨੇ, ਕਿਉਂਕਿ ਅਸੀਂ ਜੇ ਹੱਥ ਨਹੀਂ ਸਾਫ਼ ਕਰਾਂਗੇ ਜਾਂ ਚੰਗੀ ਜਗ੍ਹਾ ਤੋਂ ਖਾਵਾਂਗੇ ਇਹਨੀ ਥਾਵਾਂ ਤੋਂ, ਤਾਂ ਫਿਰ ਨੁਕਸਾਨ ਹੋਣੇ ਲਾਜ਼ਮੀ ਨੇ। ਸੋ ਹੁਣ ਛੁੱਟੀਆਂ ਦੇ ਵਿੱਚ ਲੋਕ ਜਾਣਗੇ ਬਾਹਰ ਘੁੰਮਣ ਵਾਸਤੇ, ਸੋ ਗੁਜ਼ਾਰਿਸ਼ ਇਹੀ ਕਰਦੇ ਹਾਂ ਕਿ ਜਿੱਥੇ ਵੀ ਜਾਓ ਸਾਫ਼ ਸੁਥਰੀ ਜਗ੍ਹਾ ਤੋਂ ਖਾਓ, ਔਰ ਜ਼ਿਆਦਾ ਮਸਾਲੇਦਾਰ ਨਾ ਹੀ ਖਾਓ ਤਾਂ ਵਧੀਆ ਹੈ।
1: ਤਲਿਆ ਹੋਇਆ ਨਾ ਹੀ ਖਾਓ ਤਾਂ ਵਧੀਆ ਆ। ਹਰ ਚੀਜ਼ ਆਪਣੇ ਹਿਸਾਬ ਦੀ ਹੁੰਦੀ ਹੋਵੇ ਤਾਂ ਉਹ ਵਧੀਆ ਲੱਗਦੀ ਮੈਨੂੰ ਜੀ। ਹਰ ਵੀ ਕੋਈ ਵੀ ਚੀਜ਼, ਬੈਲੈਂਸਡ ਡਾਇਟ, ਬੈਲੈਂਸਡ ਜ਼ਿੰਦਗੀ, ਹਰ ਚੀਜ਼ ਦੇ ਵਿੱਚ ਸੰਤੁਲਨ ਬਣਾ ਕੇ ਰੱਖਣਾ ਹੀ ਜ਼ਿੰਦਗੀ ਹੈ। ਉਤਾਰ ਚੜਾਵ ਆਉਂਦੇ ਰਹਿੰਦੇ ਆ, ਉਹਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਨੂੰ ਬੈਲੈਂਸ ਕਰਨਾ, ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਨਜਿੱਠਣਾ, ਇਹੀ ਜ਼ਿੰਦਗੀ ਹੈ
0: ਹੱਥ 'ਚ। ਔਰ ਜੇ ਤੁਸੀਂ ਬਾਹਰ ਘੁੰਮਣ ਫਿਰਨ ਜਾਂਦੇ ਹੋ ਤਾਂ ਸੋਹਣੀਆਂ ਸੋਹਣੀਆਂ ਫੋਟੋਜ਼ ਲਓ, ਯਾਦਾਂ ਨੂੰ ਇਕੱਠੇ ਕਰੋ, ਤਾਂ ਕਿ ਜਦੋਂ ਦੁਬਾਰਾ ਕੰਮ 'ਤੇ ਆਓ ਤਾਂ ਫਿਰ ਇੱਕ ਦੋ ਵਾਰੀ ਦੇਖ ਕੇ ਸੋਹਣੀਆਂ ਯਾਦਾਂ ਦੇ ਵਿੱਚ ਖੋ ਜਾਓ
1: ਜੀ,
0: ਹੈ ਨਾ। ਸੋ ਸਵਾਣੀਆਂ ਵਾਸਤੇ ਇੱਕ ਬੜਾ ਸੋਹਣਾ ਮੌਕਾ ਹੁੰਦਾ ਜੂਨ ਦੀ ਛੁੱਟੀਆਂ, ਅਤੇ ਜਾ ਸਕਦੀਆਂ ਨੇ, ਅਤੇ ਆਪਣਾ ਧਿਆਨ ਰੱਖੋ, ਸੋਹਣੇ ਸੋਹਣੇ ਕੱਪੜੇ ਪਾਓ, ਫੋਟੋ ਖਿਚਾਓ, ਇੰਜੋਏ ਕਰੋ
1: ਸੋਹਣੇ ਸੋਹਣੇ ਕੱਪੜਿਆਂ ਦੇ ਵਿੱਚ ਮੌਸਮ ਦੇ ਹਿਸਾਬ ਨਾਲ। ਅੰਨਾ ਇਹ ਵੀ ਬਹੁਤ ਜ਼ਰੂਰੀ ਹੈ ਜੀ, ਕੋਟਨ ਦੇ ਕੱਪੜੇ ਤੁਸੀਂ ਪਾਓ, ਔਰ ਸੂਤੀ ਕੱਪੜਿਆਂ ਦੇ ਵਿੱਚ ਗਰਮੀ ਘੱਟ ਲੱਗਦੀ ਹੈ। ਅਤੇ ਇਸ ਉਮੀਦ ਦੇ ਨਾਲ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਵਧੀਆ ਲੱਗਾ, ਔਰ ਤੁਸੀਂ ਇਸੇ ਤਰੀਕੇ ਦੇ ਨਾਲ ਸਾਡੇ ਨਾਲ ਰਾਬਤਾ ਕਾਇਮ ਰੱਖੋਗੇ, ਔਰ ਅਸੀਂ ਵੀ ਇਸੇ ਤਰੀਕੇ ਦੇ ਨਾਲ ਆਪਣੇ ਵੱਖ ਵੱਖ ਸਿਲਸਿਲੇ ਤੋਂ ਲੈ ਕੇ ਤੁਹਾਡੇ ਨਾਲ ਸਾਂਝ ਪਾਉਂਦੇ ਰਹਾਂਗੇ। ਅਤੇ ਹੁਣ ਮੈਨੂੰ ਹਰਪ੍ਰੀਤ ਨੂੰ
0: ਅਤੇ ਮੈਨੂੰ ਮੀਨੂ ਨੂੰ ਇਜਾਜ਼ਤ ਦਿਓ,
1: ਅਸੀਂ ਕੱਲ੍ਹ ਫਿਰ ਮਿਲਾਂਗੇ ਤੁਹਾਨੂੰ ਪ੍ਰੋਗਰਾਮ ਵਸਦੇ ਵੇੜੇ ਦੇ ਵਿੱਚ। ਅਤੇ ਚੱਲੀਏ ਜੀ ਫਿਰ,
0: ਬਿਲਕੁਲ,
1: ਨਮਸਕਾਰ।

0: ਤੁਸੀਂ ਸੁਣ ਰਹੇ ਸੀ ਪਰਿਵਾਰਕ ਪ੍ਰੋਗਰਾਮ ਵਸਦੇ ਵੇਲੇ। ਦੁਪਹਿਰ ਦਾ 1 ਵੱਜ ਰਿਹਾ ਹੈ। ਥੋੜ੍ਹੀ ਹੀ ਦੇਰ ਵਿੱਚ ਸੁਣਦੇ ਹਾਂ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਕਨਕਲਤਾ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 1:15 ਤੋਂ ਲੈ ਕੇ 1:40 ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ।

ਦੁਪਹਿਰ 2:30 ਵਜੇ ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਨੀਤਾ ਬਾਬੂ ਦੀ ਆਵਾਜ਼ ਵਿੱਚ ਲੋਕ ਗੀਤ ਸੁਣੋਗੇ। ਸਾਡੀ ਦੂਜੀ ਸਭਾ ਦੇ ਸ਼ੁਰੂ ਵਿੱਚ 4:00 ਵਜੇ ਮੁੱਖ ਸਮਾਚਾਰਾਂ ਤੋਂ ਬਾਅਦ 4:02 ਵਜੇ ਤੇ ਸੁਣੋਗੇ ਪ੍ਰੋਗਰਾਮ ਸੂਫੀਆਨਾ ਕਲਾਮ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਸਵਰਨ ਨੂਰਾ ਜੀ ਨੂੰ। ਸ਼ਾਮ 4:30 ਵਜੇ ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਅੱਜ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ ਅਤੇ ਮੰਡੀਆਂ ਦੇ ਭਾਅ ਤੋਂ ਇਲਾਵਾ ਡਾਕਟਰ ਰਮਨਦੀਪ ਸਿੰਘ ਪਾਸੋਂ ਖੇਤੀ ਵਪਾਰ 'ਤੇ ਜਾਣਕਾਰੀ ਲਵੋਗੇ। ਰਾਤ 7:40 'ਤੇ ਸੁਣੋਗੇ ਸਾਡਾ ਉਰਦੂ ਪ੍ਰੋਗਰਾਮ ਸਬਰੰਗ। ਅੱਜ ਦੇ ਇਸ ਪ੍ਰੋਗਰਾਮ ਵਿੱਚ ਕਲਾਮ ਏ ਸ਼ਾਇਰ ਪ੍ਰੇਮ ਕੁਮਾਰ ਨਜ਼ਰ ਜੀ ਨੂੰ ਸੁਣਨ ਤੋਂ ਬਾਅਦ ਗਜ਼ਲਾਂ ਦਾ ਆਨੰਦ ਮਾਣੋਗੇ।

नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਮੇਤ 12 ਸੂਬਿਆਂ ਨੂੰ 10,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਹੈ। ਇਸ ਮੌਕੇ ਸ੍ਰੀ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਯਕੀਨੀ ਬਣਾਉਣ ਲਈ ਵਚਨਬੱਧ ਨੇ ਕਿ ਦੇਸ਼ ਵਿੱਚ ਕੋਈ ਵੀ ਗਰੀਬ ਵਿਅਕਤੀ ਕੱਚੇ ਘਰ ਵਿੱਚ ਨਾ ਰਹੇ। ਉਹਨਾਂ ਕਿਹਾ ਕਿ 4.95 ਕਰੋੜ ਘਰਾਂ ਦੇ ਟੀਚੇ ਦੇ ਮੁਕਾਬਲੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ 3.91 ਕਰੋੜ ਘਰਾਂ ਨੂੰ ਪਹਿਲਾਂ ਹੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸ੍ਰੀ ਚੌਹਾਨ ਨੇ ਕਿਹਾ ਕਿ 3 ਕਰੋੜ ਤੋਂ ਵੱਧ ਘਰਾਂ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਖ ਵੱਖ ਭਲਾਈ ਯੋਜਨਾਵਾਂ ਨਾਲ ਪੇਂਡੂ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਆਵਾਸ ਯੋਜਨਾ ਗ੍ਰਾਮੀਣ ਅਧੀਨ ਮਨਜ਼ੂਰ ਕੀਤੇ ਗਏ ਲਗਭਗ 75% ਘਰ ਜਾਂ ਤਾਂ ਔਰਤਾਂ ਦੇ ਨਾਮ 'ਤੇ ਨੇ ਜਾਂ ਸਾਂਝੀ ਮਾਲਕੀ ਹੇਠ ਨੇ। ਸੂਬੇ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ ਹੈ। ਸਾਡੇ ਪੱਤਰਕਾਰਾਂ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਕਈ ਥਾਵਾਂ 'ਤੇ ਉਮੀਦਵਾਰ ਜੇਤੂ ਐਲਾਨ ਦਿੱਤੇ ਨੇ ਅਤੇ ਉਹ ਆਪਣੀ ਜਿੱਤ ਦਾ ਜਸ਼ਨ ਮਨਾ ਰਹੇ ਨੇ। ਇਸੇ ਦੌਰਾਨ ਰਾਜ ਚੋਣ ਕਮਿਸ਼ਨ ਮੁਤਾਬਕ ਖਬਰ ਲਿਖੇ ਜਾਣ ਤੱਕ ਆਪ ਨੇ 201, ਕਾਂਗਰਸ ਨੇ 55, ਸ਼੍ਰੋਮਣੀ ਅਕਾਲੀ ਦਲ ਨੇ 61, ਆਜ਼ਾਦ ਉਮੀਦਵਾਰਾਂ ਨੇ 61, ਭਾਜਪਾ ਨੇ 11 ਅਤੇ ਬਸਪਾ ਨੇ 1 ਸੀਟ ਉੱਤੇ ਜਿੱਤ ਪ੍ਰਾਪਤ ਕੀਤੀ ਹੈ। ਕਮਿਸ਼ਨ ਮੁਤਾਬਕ ਸੂਬੇ ਭਰ ਦੇ 1977 ਵਾਰਡਾਂ 'ਚੋਂ 80 ਵਾਰਡ ਅਜਿਹੇ ਨੇ ਜਿੱਥੇ ਉਮੀਦਵਾਰ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਨੇ। ਇਹਨਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਆਜ਼ਾਦ ਸਮੇਤ ਕੁੱਲ 7,554 ਉਮੀਦਵਾਰ ਚੋਣ ਮੈਦਾਨ ਵਿੱਚ ਨੇ। ਅੰਤਿਮ ਗਿਣਤੀ ਰਾਜ ਚੋਣ ਕਮਿਸ਼ਨ ਵੱਲੋਂ ਜਲਦ ਹੀ ਜਾਰੀ ਕੀਤੀ ਜਾਵੇਗੀ। ਇਹਨਾਂ ਚੋਣਾਂ ਲਈ 26 ਮਈ ਨੂੰ ਵੋਟਾਂ ਪਈਆਂ ਸਨ, ਜਿਸ ਵਿੱਚ ਕੁੱਲ 35 ਲੱਖ ਤੋਂ ਵੱਧ ਵੋਟਾਂ 'ਚੋਂ 22,38,241 ਵੋਟਾਂ ਨੇ ਵੋਟਾਂ ਪਾਈਆਂ, ਜਿਸ ਨਾਲ ਲਗਭਗ 64% ਮਤਦਾਨ ਦਰਜ ਕੀਤਾ ਗਿਆ। ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਕਿਸ਼ੋਰ ਅਵਸਥਾ ਦੀਆਂ ਕੁੜੀਆਂ ਲਈ ਭਾਰਤ ਦੀ ਇੱਕ ਸਭ ਤੋਂ ਵੱਡੀ ਸਕੂਲ ਅਧਾਰਿਤ ਮਹਾਂਵਾਰੀ ਸਿਹਤ ਸਿੱਖਿਆ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਬੀਤੇ ਕੱਲ੍ਹ ਮਾਹਵਾਰੀ ਸਿਹਤ ਸਫਾਈ ਦਿਵਸ ਮੌਕੇ ਪੰਜਾਬ ਸਰਕਾਰ ਨੇ ਸੂਬੇ ਦੇ 28 ਜ਼ਿਲ੍ਹਿਆਂ ਦੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਮਾਹਵਾਰੀ ਸਫਾਈ ਪਾਠਕ੍ਰਮ ਦੇ ਪੜਾਵਾਰ ਸੂਬਾ ਪੱਧਰੀ ਵਿਸਥਾਰ ਦਾ ਐਲਾਨ ਕੀਤਾ ਸੀ, ਜਿਸ ਦਾ ਪਹਿਲਾ ਸੈਸ਼ਨ ਇਹਨਾਂ ਸਰਕਾਰੀ ਸਕੂਲਾਂ ਵਿੱਚ ਅੱਜ ਕਰਵਾਇਆ ਜਾ ਰਿਹਾ ਹੈ। ਇਸ ਪਹਿਲਕਦਮੀ ਨਾਲ 3600 ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ 6ਵੀਂ ਤੋਂ 10ਵੀਂ ਜਮਾਤ ਦੀਆਂ 3.4 ਲੱਖ ਤੋਂ ਵੱਧ ਵਿਦਿਆਰਥਣਾਂ ਨੂੰ ਸਿੱਧੇ ਤੌਰ 'ਤੇ ਲਾਭ ਹੋਣ ਦੀ ਉਮੀਦ ਹੈ। ਇਹ ਪਹਿਲਕਦਮੀ ਸਰਕਾਰ ਵੱਲੋਂ ਜਨਤਕ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਅਤੇ ਸਾਰਿਆਂ ਲਈ ਪਹੁੰਚਯੋਗ ਬਣਾਉਣ ਵੱਲ ਦਿੱਤੀ ਜਾ ਰਹੀ ਤਰਜੀਹ ਨੂੰ ਦਰਸਾਉਂਦੀ ਹੈ, ਜਿੱਥੇ ਕੁੜੀਆਂ ਨੂੰ ਜਾਗਰੂਕਤਾ, ਆਤਮ ਵਿਸ਼ਵਾਸ, ਮਾਣ ਅਤੇ ਮਿਆਰੀ ਸਿਹਤ ਜਾਣਕਾਰੀ ਤੱਕ ਪਹੁੰਚਾਉਣ ਪ੍ਰਦਾਨ ਕੀਤੀ ਜਾਂਦੀ ਹੈ। ਮਾਹਵਾਰੀ ਸਿਹਤ ਸਿੱਖਿਆ ਨੂੰ ਵੱਡੇ ਪੱਧਰ 'ਤੇ ਜਮਾਤਾਂ ਤੱਕ ਲਿਜਾ ਕੇ ਪੰਜਾਬ ਸਰਕਾਰ ਨੇ ਇੱਕ ਅਜਿਹੇ ਸਮਾਜ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਜੋ ਰਵਾਇਤੀ ਤੌਰ 'ਤੇ ਚੁੱਪ, ਝਿਜਕ, ਮਿੱਥਾਂ ਅਤੇ ਸਮਾਜਿਕ ਭੈਣ ਨਾਲ ਘਿਰਿਆ ਹੋਇਆ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਇੱਕ ਸਮਾਗਮ ਦੌਰਾਨ ਕਪੂਰਥਲਾ ਪਿੰਡ ਸੀਚੇਵਾਲ ਵਿਖੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਤ ਅਵਤਾਰ ਸਿੰਘ ਮੈਮੋਰੀਅਲ ਹਾਕੀ ਸਟੇਡੀਅਮ ਵਿਖੇ ਇੱਕ ਨਵੇਂ ਐਸਟ੍ਰੋ ਟਰਫ ਗਰਾਊਂਡ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਪੱਧਰੀ ਸਰਕਾਰੀ ਸਕੂਲਾਂ, ਹਸਪਤਾਲਾਂ, ਸੜਕਾਂ ਅਤੇ ਖੇਡ ਸਹੂਲਤਾਂ ਰਾਹੀਂ ਤੇਜ਼ੀ ਨਾਲ ਪ੍ਰਗਤੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਮਹਾਨ ਗੁਰੂਆਂ, ਸੰਤਾਂ ਅਤੇ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ, ਜਿੱਥਾਂ ਸਾਨੂੰ ਆਪਸੀ ਪਿਆਰ ਅਤੇ ਸਹਿਨਸ਼ੀਲਤਾ ਰਸਤਾ ਦਿਖਾਇਆ। ਉਹਨਾਂ ਕਿਹਾ ਕਿ ਲੋਕਾਂ ਦਰਮਿਆਨ ਸਮਾਜਿਕ ਤੰਤਾਂ ਪਹਿਲਾਂ ਹੀ ਬਹੁਤ ਮਜ਼ਬੂਤ ਨੇ ਅਤੇ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਜੀਰਕਪੁਰ ਵਿਖੇ ਬਿਲਡਰ ਵੈਲਫੇਅਰ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਗਈ, ਜਿਸ ਦਾ ਉਦੇਸ਼ ਵਾਤਾਵਰਣ ਸੰਬੰਧੀ ਨਿਯਮਾਂ ਨੂੰ ਸਰਲ ਬਣਾਉਣ ਅਤੇ ਬਿਲਡਰਾਂ ਨੂੰ ਉਸਾਰੀ ਅਤੇ ਹਾਊਸਿੰਗ ਪ੍ਰੋਜੈਕਟਾਂ ਨਾਲ ਸੰਬੰਧਿਤ ਕਾਨੂੰਨੀ ਨਿਯਮਾਂ ਨਾਲ ਸੇਧ ਦੇਣਾ ਸੀ। ਅਧਿਕਾਰੀਆਂ ਨੇ ਇਸ ਗੋਲ 'ਤੇ ਜ਼ੋਰ ਦਿੱਤਾ ਕਿ ਬੋਰਡ ਦਾ ਮਕਸਦ ਸਿਰਫ ਕਾਨੂੰਨ ਲਾਗੂ ਕਰਨਾ ਹੀ ਨਹੀਂ, ਸਗੋਂ ਬਿਹਤਰ ਤਾਲਮੇਲ ਅਤੇ ਪਾਰਦਰਸ਼ਤਾ ਰਾਹੀਂ ਵਾਤਾਵਰਣ ਪੱਖੀ ਅਤੇ ਟਿਕਾਊ ਸ਼ਹਿਰੀ ਵਿਕਾਸ ਵਿੱਚ ਮਦਦ ਕਰਨਾ ਹੈ। ਮੀਟਿੰਗ ਦੌਰਾਨ ਪ੍ਰੋਜੈਕਟਾਂ ਦੀ ਉਸਾਰੀ ਦੌਰਾਨ ਵਾਤਾਵਰਣ ਕਲੀਅਰੈਂਸ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਗਰਜ ਅਤੇ ਚਮਕਣਾ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਅਤੇ ਇੱਥੇ ਔਰੇਂਜ ਅਤੇ ਰੈੱਡ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਚੰਡੀਗੜ੍ਹ ਵਿੱਚ ਵੀ ਭਾਰੀ ਬਾਰਿਸ਼, ਤੇਜ਼ ਹਵਾਵਾਂ ਅਤੇ ਗੜੇਮਾਰੀ ਨਾਲ ਲਾਲ ਅਲਰਟ ਜਾਰੀ ਕੀਤਾ ਹੈ, ਜਿੱਥੇ ਅੱਜ ਸ਼ਾਮ ਨਿਊ ਚੰਡੀਗੜ੍ਹ ਦੇ PCA ਕ੍ਰਿਕਟ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਅਤੇ ਰਾਜਸਥਾਨ ਰਾਇਲਸ ਵਿਚਕਾਰ IPL ਕੁਆਲੀਫਾਇਰ 2 ਦਾ ਮੁਕਾਬਲਾ ਹੋਣਾ ਹੈ। ਇਸ ਦੌਰਾਨ ਅੱਜ ਦੋਵਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਤਾਪਮਾਨ ਕੱਲ੍ਹ ਦੇ ਮੁਕਾਬਲੇ ਘੱਟ ਹੈ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @ AIR RNG ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਮਿੰਟ 'ਤੇ। ਨਮਸਕਾਰ।

0: ਫੌਜੀ ਵੀਰੋ ਜੈ ਹਿੰਦ। ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਭਾਵਿਨੀ। ਪੇਸ਼ ਹੈ ਜੀ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ, ਕੈਲਾਸ਼ ਖੇਰ ਦੀ ਆਵਾਜ਼ ਵਿੱਚ।
1: ਪ੍ਰੀਤ ਕੀ ਲਤ ਮੋਹੇ ਐਸੀ ਲਾਗੀ,

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ, ਅਲਕਾ ਯਾਗਨਿਕ ਅਤੇ ਉਦਿਤ ਨਾਰਾਇਣ ਦੀ ਆਵਾਜ਼ ਵਿੱਚ।

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਫੌਜੀ ਵੀਰਾਂ ਲਈ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ ਵਿਸ਼ਾਲ ਮਿਸ਼ਰਾ ਦੀ ਆਵਾਜ਼ ਵਿੱਚ।

0: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਭਾਰਤ ਨੇ ਸਵੱਛ ਊਰਜਾ ਦੇ ਖੇਤਰ 'ਚ ਇੱਕ ਇਤਿਹਾਸਕ ਉਪਲਬਧੀ ਹਾਸਲ ਕਰਦਿਆਂ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਤਹਿਤ 40 ਲੱਖ ਘਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਏ ਸਰਵਉੱਚ ਅਦਾਲਤ ਨੇ ਦੇਸ਼ ਦੀਆਂ ਸਾਰੀਆਂ ਉੱਚ ਅਦਾਲਤਾਂ ਨੂੰ ਆਪਣੇ ਫੈਸਲੇ ਰਾਖਵੇਂ ਰੱਖਣ ਦੇ 3 ਮਹੀਨਿਆਂ ਦੇ ਅੰਦਰ ਅੰਦਰ ਉਸ ਨੂੰ ਸੁਣਾਉਣ ਦੇ ਨਿਰਦੇਸ਼ ਦਿੱਤੇ ਭਾਰਤ ਤੇ ਕੈਨੇਡਾ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਤਹਿਤ ਇਸ ਸਾਲ ਦੇ ਅਖੀਰ ਤੱਕ ਗੱਲਬਾਤ ਪੂਰੀ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ ਵਾਸਤੇ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ ਏਸ਼ੀਅਨ ਅੰਡਰ 20 ਅਥਲੈਟਿਕ ਚੈਂਪੀਅਨਸ਼ਿਪ 'ਚ ਭਾਰਤੀ ਅਥਲੀਟਾਂ ਨੇ ਟਰੈਕ ਤੇ ਫੀਲਡ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਈ ਪੀ ਐਲ ਕ੍ਰਿਕਟ ਵਿਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਵੇਗਾ। ਭਾਰਤ ਨੇ ਸਵੱਛ ਊਰਜਾ ਦੇ ਖੇਤਰ ਵਿਚ ਇਕ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। ਕੇਂਦਰੀ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਦਸਿਆ ਕਿ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਦੇ ਤਹਿਤ ਹੁਣ ਤੱਕ 40 ਲੱਖ ਘਰਾਂ ਦੀਆਂ ਛੱਤਾਂ ਤੇ ਸੋਲਰ ਪੈਨਲ ਲਗਾਏ ਗਏ ਨੇ। ਉਨਾਂ ਕਿਹਾ ਕਿ ਇਹ ਯੋਜਨਾ ਸਿਰਫ ਇਕ ਨਵਿਆਉਣਯੋਗ ਊਰਜਾ ਪਹਿਲਕਦਮੀ ਨਹੀਂ ਸਗੋਂ ਨਾਗਰਿਕਾਂ ਨੂੰ ਬਿਜਲੀ ਖਪਤਕਾਰਾਂ ਤੋਂ ਬਿਜਲੀ ਉਤਪਾਦਕਾਂ 'ਚ ਬਦਲ ਰਹੀ ਹੈ। ਇਹ ਯੋਜਨਾ ਪਰਿਵਾਰਾਂ ਨੂੰ ਬਿਜਲੀ ਦੀਆਂ ਲਾਗਤਾਂ ਘਟਾਉਣ, ਸਰਕਾਰੀ ਸਬਸਿਡੀਆਂ ਦਾ ਫਾਇਦਾ ਉਠਾਉਣ ਤੇ ਜ਼ੀਰੋ ਬਿਜਲੀ ਬਿੱਲਾਂ ਵੱਲ ਵਧਣ 'ਚ ਮਦਦ ਕਰ ਰਹੀ ਹੈ। ਉਨਾਂ ਕਿਹਾ ਕਿ ਸੂਰਜੀ ਊਰਜਾ ਨਾਲ ਚੱਲਣ ਵਾਲੇ ਹਰੇਕ ਘਰ ਦੇ ਨਾਲ ਦੇਸ਼ ਊਰਜਾ ਸੁਰੱਖਿਆ, ਵਾਤਾਵਰਨ ਸਥਿਰਤਾ ਤੇ ਇਕ ਆਤਮ ਨਿਰਭਰ ਤੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਅੱਗੇ ਵਧ ਰਿਹਾ। ਸਰਵਉੱਚ ਅਦਾਲਤ ਨੇ ਅੱਜ ਦੇਸ਼ ਦੀਆਂ ਸਾਰੀਆਂ ਉੱਚ ਅਦਾਲਤਾਂ ਨੂੰ ਆਪਣੇ ਫੈਸਲੇ ਰਾਖਵੇਂ ਰੱਖਣ ਦੇ 3 ਮਹੀਨਿਆਂ ਦੇ ਅੰਦਰ ਅੰਦਰ ਉਸ ਨੂੰ ਸੁਣਾਉਣ ਦੇ ਨਿਰਦੇਸ਼ ਦਿੱਤੇ ਨੇ। ਸਰਵਉੱਚ ਅਦਾਲਤ ਨੇ ਕਿਹੈ ਕਿ ਫੈਸਲਿਆਂ 'ਚ ਦੇਰੀ ਪਟੀਸ਼ਨਕਰਤਾਵਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾ ਸਕਦੀ ਹੈ। ਚੀਫ਼ ਜਸਟਿਸ ਸੂਰਿਆਕਾਂਤ ਤੇ ਜਸਟਿਸ ਜੋਏ ਮਾਲਿਆ ਬਾਗਚੀ ਦੀ ਬੈਂਚ ਨੇ ਨਿੱਜੀ ਆਜ਼ਾਦੀ ਨਾਲ ਜੁੜੇ ਮਾਮਲਿਆਂ 'ਚ ਤੇਜ਼ੀ ਨਾਲ ਫੈਸਲੇ ਲੈਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਬੈਂਚ ਨੇ ਕਿਹੈ ਕਿ ਜ਼ਮਾਨਤ ਅਰਜ਼ੀਆਂ ਦੇ ਹੁਕਮ ਉਸੇ ਦਿਨ ਜਾਂ ਅਗਲੇ ਦਿਨ ਸੁਣਾਉਣੇ ਜਾਣੇ ਚਾਹੀਦੇ ਨੇ ਤੇ ਅਪਲੋਡ ਕੀਤੇ ਜਾਣੇ ਚਾਹੀਦੇ ਨੇ। ਸਿਖਰਲੀ ਅਦਾਲਤ ਨੇ ਕਿਹੈ ਕਿ ਜ਼ਮਾਨਤ ਦੇਣ ਜਾਂ ਸਜ਼ਾ ਮੁਅੱਤਲ ਕਰਨ ਦੇ ਹੁਕਮ ਦੇ ਐਲਾਨ ਤੋਂ ਤੁਰੰਤ ਬਾਅਦ ਜੇਲ੍ਹ ਅਧਿਕਾਰੀਆਂ ਨੂੰ ਸੂਚਿਤ ਕਰਨਾ ਲਾਜ਼ਮੀ ਹੈ। ਵਿਚਾਰਧੀਨ ਕੈਦੀ ਨੂੰ ਉਸੇ ਦਿਨ ਜਾਂ ਘੱਟੋ ਘੱਟ ਅਗਲੇ ਦਿਨ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਭਾਰਤ ਵਿਚ ਸਬ ਸਟਰੇਟ ਨਿਰਮਾਣ ਤਕਨਾਲੋਜੀ ਲਿਆਉਣ ਲਈ ਸਮਝੌਤੇ ਤੇ ਉੜੀਸਾ ਸਰਕਾਰ, ਇੰਟੇਲ ਅਤੇ 3DGS ਨੂੰ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਵੈਸ਼ਨਵ ਨੇ ਕਿਹਾ ਕਿ ਇਹ ਭਾਰਤ ਵਿੱਚ ਸੈਮੀ ਕੰਡਕਟਰ ਇਕੋਸਿਸਟਮ ਨੂੰ ਹੋਰ ਉਤਸ਼ਾਹ ਦੇਵੇਗਾ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਹਿਸ਼ਤਗਰਦੀ ਖਿਲਾਫ਼ ਫੈਸਲਾਕੁੰਨ ਕਾਰਵਾਈ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਰੂਸ ਵਿੱਚ ਆਯੋਜਿਤ ਅੰਤਰਰਾਸ਼ਟਰੀ ਸੁਰੱਖਿਆ ਫੋਰਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦਹਿਸ਼ਤਗਰਦੀ ਖਿਲਾਫ਼ ਲੜਾਈ 'ਚ ਦੋਹਰੇ ਮਾਪਦੰਡ ਨਹੀਂ ਅਪਣਾਏ ਜਾ ਸਕਦੇ। ਮਾਸਕੋ 'ਚ ਹੋਈ ਮੀਟਿੰਗ ਵਿੱਚ ਸ੍ਰੀ ਡੋਵਾਲ ਨੇ ਕਿਹਾ ਕਿ ਜ਼ਿੰਮੇਵਾਰ ਮੁਲਕਾਂ ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਕੀ ਉਹ ਦਹਿਸ਼ਤਗਰਦੀ ਨੂੰ ਉਤਸ਼ਾਹਿਤ ਕਰਨ ਵਾਲਿਆਂ ਦਾ ਸਮਰਥਨ ਕਰਨਗੇ ਜਾਂ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰਨਗੇ।
1: आतंकवाद अंतर्राष्ट्रीय सुरक्षा के लिए सबसे गंभीर खतरों में से एक है। राष्ट्रपति पुतिन ने हाल ही में इसे बहुत ही प्रभावशाली ढंग से रेखांकित किया है। उन्होंने महसूस किया है कि एक ऐसा मुद्दा है जिस पर सभी अंतर्राष्ट्रीय सुरक्षा विशेषज्ञों को ध्यान देने की जरूरत है। ये मानवता के सभी मूल्यों पर प्रहार करता है। भारत खुद ही इस प्रायोजित आतंकवाद का शिकार रहा है। अप्रैल 2025 में पूरी दुनिया ने जम्मू कश्मीर में 26 निर्दोष नागरिकों की जघन्य हत्या देखी है।
0: ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਥਾਪਿਤ ਆਲਮੀ ਸੰਸਥਾਵਾਂ 'ਚ ਸੁਧਾਰ ਦਾ ਮੁੱਦਾ ਵੀ ਉਠਾਇਆ ਤੇ ਗਲੋਬਲ ਸਾਊਥ ਵਿੱਚ ਦੇਸ਼ਾਂ ਦੀ ਵਧੇਰੇ ਨੁਮਾਇੰਦਗੀ ਦੀ ਮੰਗ ਕੀਤੀ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਨਿਊਯਾਰਕ ਵਿੱਚ ਇੱਕ ਗੋਲਮੇਜ਼ ਮੀਟਿੰਗ 'ਚ ਹਿੱਸਾ ਲਿਆ ਤੇ ਪੰਜਾਬ ਤੋਂ ਵੱਧ ਕਾਰੋਬਾਰੀ ਤੇ ਉਦਯੋਗਿਕ ਆਗੂਆਂ ਨਾਲ ਗੱਲਬਾਤ ਕੀਤੀ। ਇਹ ਮੀਟਿੰਗ ਭਾਰਤੀ ਕੌਂਸਲੇਟ ਜਨਰਲ ਵੱਲੋਂ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਫੋਰਮ ਦੇ ਸਹਿਯੋਗ ਨਾਲ ਕਰਵਾਈ ਗਈ ਸੀ। ਸ੍ਰੀ ਗੋਇਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਨੇ ਭਾਰਤ ਦੇ ਮਜ਼ਬੂਤ ਆਰਥਿਕ ਵਿਕਾਸ, ਸੁਧਾਰ ਆਧਾਰਿਤ ਵਪਾਰ ਅਤੇ ਵਾਤਾਵਰਣ ਤੇ ਆਲਮੀ ਨਿਵੇਸ਼ਕਾਂ ਲਈ ਵੱਧ ਰਹੇ ਮੌਕਿਆਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਤੇਜ਼ੀ ਨਾਲ ਆਰਥਿਕ ਸੁਧਾਰਾਂ ਵਿੱਚੋਂ ਲੰਘ ਰਿਹਾ। ਮੀਟਿੰਗ ਵਿੱਚ ਭਾਰਤ ਅਮਰੀਕਾ ਵਪਾਰ, ਨਿਵੇਸ਼, ਨਵੀਨਤਾ ਤੇ ਸਪਲਾਈ ਚੇਨ ਭਾਈਵਾਲੀ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਗਈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਅਤੇ ਕੈਨੇਡਾ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਤੇ ਇਸ ਸਾਲ ਦੇ ਅਖੀਰ ਤੱਕ ਗੱਲਬਾਤ ਪੂਰੀ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਵਪਾਰ ਅਤੇ ਨਿਵੇਸ਼ ਫੋਰਮ ਵਿਖੇ ਭਾਰਤੀ ਕੈਨੇਡਾ ਸਾਂਝੇ ਬਿਆਨ ਵਿਚ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ CEPA ਸਮਝੌਤੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਦੋਵਾਂ ਦੇਸ਼ਾਂ ਦੇ ਮੰਤਰੀਆਂ ਨੇ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਤੇ ਕਾਰੋਬਾਰਾਂ ਲਈ

0: ਫੌਜੀ ਵੀਰੋ, ਪ੍ਰੋਗਰਾਮ ਹਜੇ ਜਾਰੀ ਹੈ। 1:40 ਹੋ ਰਹੇ ਨੇ। ਹੁਣ ਸੁਣਦੇ ਹਾਂ ਪੰਜਾਬੀ 'ਚ ਖ਼ਬਰਾਂ ਅਤੇ ਫਿਰ ਇਸਦੇ ਕੁਝ ਪਲਾਂ ਬਾਅਦ ਉਰਦੂ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ।

ਵਪਾਰਕ ਮੌਕਿਆਂ ਨੂੰ ਵਧਾਉਣ ਲਈ ਦੁਵੱਲੇ ਵਪਾਰ ਤੇ ਨਿਵੇਸ਼ ਸਬੰਧਾਂ ਦੀ ਸੰਭਾਵਨਾ ਦੀ ਪੁਸ਼ਟੀ ਕੀਤੀ। ਕੈਨੇਡਾ ਵਪਾਰ ਅਤੇ ਨਿਵੇਸ਼ ਫੋਰਮ ਵਿਚ ਇਕ ਨਵੀਂ ਵਪਾਰਕ ਭਾਈਵਾਲੀ ਤੇ ਵਪਾਰਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦਿਆਂ ਸ੍ਰੀ ਸਿੱਧੂ ਨੇ ਸਵੱਛ ਊਰਜਾ, ਮਹੱਤਵਪੂਰਨ ਖਣਿਜ, ਖੇਤੀਬਾੜੀ, ਭੋਜਨ, ਉੱਨਤ ਨਿਰਮਾਣ, ਡਿਜੀਟਲ ਤਕਨਾਲੋਜੀਆਂ ਤੇ ਹੁਨਰ ਵਿਕਾਸ ਵਰਗੇ ਪੂਰਕ ਖੇਤਰਾਂ 'ਚ ਸਹਿਯੋਗ ਵਧਾਉਣ ਦੇ ਮੌਕਿਆਂ 'ਤੇ ਵੀ ਜ਼ੋਰ ਦਿੱਤਾ। ਭਾਰਤ ਲਈ ਪੈਟਰੋਲੀਅਮ ਲੈ ਕੇ ਆ ਰਿਹਾ ਇੱਕ ਟੈਂਕਰ ਸਫਲਤਾਪੂਰਵਕ ਹਾਰਮੁਜ਼ ਸਟ੍ਰੀਟ ਪਾਰ ਕਰ ਗਿਆ। ਇਹ ਜਾਣਕਾਰੀ ਸਮੁੰਦਰੀ ਆਵਾਜਾਈ ਦੀ ਨਿਗਰਾਨੀ ਕਰਨ ਵਾਲੀਆਂ ਕਈ ਵੈਬਸਾਈਟਾਂ ਤੋਂ ਪ੍ਰਾਪਤ ਹੋਈ ਹੈ। ਟੈਂਕਰ ਨਿਸੋਸ ਕੇਰੋਸ ਹਾਰਮੁਜ਼ ਸਟ੍ਰੀਟ ਪਾਰ ਕਰਕੇ ਵਿਸ਼ਾਖਾਪਟਨਮ ਵੱਲ ਅੱਗੇ ਵੱਧ ਰਿਹਾ। ਇਸ ਦੇ 3 ਜੂਨ ਨੂੰ ਪਹੁੰਚਣ ਦੀ ਉਮੀਦ ਹੈ। ਮਾਰਸ਼ਲ ਦੀਪ ਸਮੂਹ ਦੇ ਝੰਡੇ ਵਾਲਾ ਜਹਾਜ਼ 21 ਮਈ ਨੂੰ ਸ਼ਾਰਜਾਹ ਤੋਂ ਰਵਾਨਾ ਹੋਇਆ ਅਤੇ ਅੱਜ ਸਵੇਰੇ ਭਾਰਤ ਦੇ ਪੱਛਮੀ ਤੱਟ ਤੋਂ ਉੱਤਰੀ ਅਰਬ ਸਾਗਰ 'ਚ ਪਹੁੰਚਿਆ। ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਦੱਸਿਆ ਕਿ ਈਰਾਨ ਦੀ ਤਜਵੀਜ਼ਸ਼ੁਦਾ ਆਵਾਜਾਈ ਫੀਸਾਂ ਨੂੰ ਲੈ ਕੇ ਚੱਲ ਰਹੇ ਤਣਾਅ ਦੇ ਦਰਮਿਆਨ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ 24 ਘੰਟਿਆਂ ਵਿੱਚ 23 ਵਪਾਰਕ ਜਹਾਜ਼ਾਂ ਨੂੰ ਸਟੇਟ ਵਿੱਚੋਂ ਲੰਘਣ ਦੀ ਇਜਾਜ਼ਤ ਦਿੱਤੀ ਹੈ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ ਵਾਸਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ ਹੈ। ਸਾਡੇ ਪੱਤਰਕਾਰਾਂ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਕਈ ਥਾਵਾਂ 'ਤੇ ਜੇਤੂ ਐਲਾਨ ਦਿੱਤੇ ਨੇ ਅਤੇ ਉਹ ਆਪਣੀ ਜਿੱਤ ਦਾ ਜਸ਼ਨ ਮਨਾ ਰਹੇ ਨੇ। ਇਸੇ ਦੌਰਾਨ ਰਾਜ ਚੋਣ ਕਮਿਸ਼ਨ ਮੁਤਾਬਕ ਖ਼ਬਰ ਲਿਖੇ ਜਾਣ ਤੱਕ ਆਮ ਆਦਮੀ ਪਾਰਟੀ ਨੇ 201, ਕਾਂਗਰਸ ਨੇ 55, ਸ਼੍ਰੋਮਣੀ ਅਕਾਲੀ ਦਲ ਨੇ 61, ਆਜ਼ਾਦ ਉਮੀਦਵਾਰਾਂ ਨੇ 61, BJP ਨੇ 11 ਤੇ ਬਹੁਜਨ ਸਮਾਜ ਪਾਰਟੀ ਨੇ 1 ਸੀਟ ਉੱਤੇ ਜਿੱਤ ਹਾਸਲ ਕੀਤੀ ਹੈ। ਕਮਿਸ਼ਨ ਮੁਤਾਬਕ ਸੂਬੇ ਭਰ ਵਿੱਚ 1,977 ਵਾਰਡਾਂ ਵਿੱਚੋਂ 80 ਵਾਰਡ ਅਜਿਹੇ ਨੇ ਜਿੱਥੇ ਕਈ ਉਮੀਦਵਾਰ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਨੇ। ਇਹਨਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ, ਕਾਂਗਰਸ, BJP, ਸ਼੍ਰੋਮਣੀ ਅਕਾਲੀ ਦਲ ਤੇ ਆਜ਼ਾਦ ਸਮੇਤ ਕੁੱਲ 7,554 ਉਮੀਦਵਾਰ ਚੋਣ ਮੈਦਾਨ 'ਚ ਨੇ। ਆਖਰੀ ਗਿਣਤੀ ਰਾਜ ਚੋਣ ਕਮਿਸ਼ਨ ਵੱਲੋਂ ਜਲਦ ਹੀ ਜਾਰੀ ਕੀਤੀ ਜਾਵੇਗੀ। ਇਹਨਾਂ ਚੋਣਾਂ ਲਈ 26 ਮਈ ਨੂੰ ਵੋਟਾਂ ਪਈਆਂ ਸਨ, ਜਿਸ ਵਿੱਚ ਕੁੱਲ 35 ਲੱਖ ਤੋਂ ਵੱਧ ਵੋਟਰਾਂ ਵਿੱਚੋਂ 22,38,241 ਵੋਟਰਾਂ ਨੇ ਵੋਟਾਂ ਪਾਈਆਂ ਸਨ, ਜਿਸ ਨਾਲ ਲਗਭਗ 64% ਪੋਲਿੰਗ ਦਰਜ ਕੀਤੀ ਗਈ ਸੀ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਮਾਜਿਕ ਨਿਆਂ, ਪੇਂਡੂ ਵਿਕਾਸ ਅਤੇ ਕਿਸਾਨ ਭਾਈਚਾਰੇ ਦੇ ਸਸ਼ਕਤੀਕਰਨ ਪ੍ਰਤੀ ਚੌਧਰੀ ਚਰਨ ਸਿੰਘ ਦੀ ਅਟੁੱਟ ਵਚਨਬੱਧਤਾ ਹਮੇਸ਼ਾ ਯਾਦ ਰੱਖੀ ਜਾਏਗੀ। ਲੋਕ ਸਭਾ ਸਪੀਕਰ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਪੂਰਾ ਜੀਵਨ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਅਤੇ ਪਿੰਡਾਂ ਦੇ ਉੱਨਤੀ ਲਈ ਸਮਰਪਿਤ ਸੀ। ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਰਤਨ ਚੌਧਰੀ ਚਰਨ ਸਿੰਘ ਨੇ ਆਜ਼ਾਦੀ ਸੰਗਰਾਮ ਤੋਂ ਲੈ ਕੇ ਐਮਰਜੈਂਸੀ ਦੇ ਸਮੇਂ ਤੱਕ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਜੰਮੂ ਵਿੱਚ ਕਠੂਆ ਅਤੇ ਮਾਧੋਪੁਰ ਰੇਲ ਹਿੱਸੇ ਦੇ ਦਰਮਿਆਨ ਸਥਿਤ ਰੇਲਵੇ ਪੁਲ ਨੰਬਰ 17 ਤੇ ਮੁਰੰਮਤ ਦਾ ਕੰਮ ਪੂਰਾ ਹੋਣ ਤੋਂ ਬਾਅਦ 31 ਮਈ ਤੋਂ ਦੋਵਾਂ ਰੇਲ ਪਟੜੀਆਂ ਉੱਤੇ ਰੇਲ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਕਰ ਦਿੱਤੀਆਂ ਜਾਣਗੀਆਂ। ਇਹ ਪੁਲ ਪਿਛਲੇ ਸਾਲ ਹੜ੍ਹਾਂ ਕਾਰਨ ਨੁਕਸਾਨਿਆ ਗਿਆ ਸੀ। ਇਸ ਤੋਂ ਇਲਾਵਾ ਉੱਤਰੀ ਰੇਲਵੇ ਦੇ ਜੰਮੂ ਡਿਵੀਜ਼ਨ ਨੇ ਗਰਮੀ ਦੀਆਂ ਛੁੱਟੀਆਂ ਦੌਰਾਨ ਵਧੇ ਹੋਏ ਮੁਸਾਫਰਾਂ ਦੇ ਟ੍ਰੈਫਿਕ ਨੂੰ ਪੂਰਾ ਕਰਨ ਲਈ 2 ਰੇਲ ਗੱਡੀਆਂ 'ਚ ਸਥਾਈ ਤੌਰ 'ਤੇ ਵਾਧੂ ਡੱਬੇ ਜੋੜਨ ਦਾ ਫੈਸਲਾ ਕੀਤਾ। 6 ਜੂਨ ਤੋਂ 12 ਜੂਨ ਤੱਕ ਜੰਮੂ ਤਵੀ ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਵਿੱਚ ਇੱਕ ਵਾਧੂ 3rd AC ਡੱਬਾ ਜੋੜਿਆ ਜਾਏਗਾ। 6 ਤੋਂ 13 ਜੂਨ ਤੱਕ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਨਵੀਂ ਦਿੱਲੀ ਐਕਸਪ੍ਰੈਸ ਵਿੱਚ ਵੀ ਇੱਕ ਸਲਿੱਪਰ ਕਲਾਸ ਡੱਬਾ ਜੋੜਿਆ ਜਾਵੇਗਾ। ਜੰਮੂ ਦੇ ਸੀਨੀਅਰ ਡਿਵੀਜ਼ਨਲ ਕਮਿਸ਼ਨਰ ਮੈਨੇਜਰ ਉਚਿਤ ਸਿੰਘਲ ਨੇ ਕਿਹਾ ਕਿ ਇਹ ਕਦਮ ਮੁਸਾਫਰਾਂ ਨੂੰ ਪੁਸ਼ਟੀ ਕੀਤੀਆਂ ਟਿਕਟਾਂ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਏਸ਼ੀਅਨ ਅੰਡਰ 20 ਅਥਲੈਟਿਕ ਚੈਂਪੀਅਨਸ਼ਿਪ ਵਿੱਚ ਭਾਰਤੀ ਅਥਲੀਟਾਂ ਨੇ ਟਰੈਕ ਅਤੇ ਫੀਲਡ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਔਰਤਾਂ ਦੀ 100 ਮੀਟਰ ਦੌੜ ਵਿੱਚ ਨਿਪਮ ਨੇ ਕਾਂਸੀ ਦਾ ਤਮਗਾ ਜਿੱਤਿਆ। ਪਿਛਲੇ 25 ਸਾਲਾਂ 'ਚ ਇਸ ਇਵੈਂਟ 'ਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਸਾਧਨਾ ਰਵੀ ਨੇ ਔਰਤਾਂ ਦੀ 30 ਛਾਲ 'ਚ ਵੀ ਚਾਂਦੀ ਦਾ ਤਮਗਾ ਜਿੱਤਿਆ। ਉਧਰ ਨਿਤਿਨ ਗੁਪਤਾ ਨੇ ਮਰਦਾਂ ਦੇ ਵਰਗ 'ਚ 5000 ਮੀਟਰ ਪੈਦਲ ਚਾਲ 'ਚ ਖਿਤਾਬ ਜਿੱਤਿਆ। IPL ਕ੍ਰਿਕਟ ਵਿੱਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਵੇਗਾ। ਇਹ ਮੈਚ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਸ਼ਾਮੀ 7:30 ਵਜੇ ਸ਼ੁਰੂ ਹੋਵੇਗਾ। ਇਸ ਮੈਚ ਦੀ ਜੇਤੂ ਟੀਮ ਐਤਵਾਰ ਨੂੰ ਅਹਿਮਦਾਬਾਦ 'ਚ ਹੋਣ ਵਾਲੇ ਫਾਈਨਲ ਮੁਕਾਬਲੇ 'ਚ ਰਾਇਲ ਚੈਲੰਜਰਸ ਬੰਗਲੁਰੂ ਖਿਲਾਫ਼ ਖੇਡੇਗੀ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਭਾਰਤ ਨੇ ਸਵੱਛ ਊਰਜਾ ਦੇ ਖੇਤਰ ਵਿੱਚ ਇੱਕ ਇਤਿਹਾਸਕ ਉਪਲਬਧੀ ਹਾਸਲ ਕਰਦਿਆਂ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਤਹਿਤ 40 ਲੱਖ ਘਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਏ। ਸਰਵਉੱਚ ਅਦਾਲਤ ਨੇ ਦੇਸ਼ ਦੀਆਂ ਸਾਰੀਆਂ ਉੱਚ ਅਦਾਲਤਾਂ ਨੂੰ ਆਪਣੇ ਫੈਸਲੇ ਰਾਖਵੇਂ ਰੱਖਣ ਦੇ 3 ਮਹੀਨਿਆਂ ਦੇ ਅੰਦਰ ਅੰਦਰ ਉਸ ਨੂੰ ਸੁਣਾਉਣ ਦੇ ਨਿਰਦੇਸ਼ ਦਿੱਤੇ। ਭਾਰਤ ਤੇ ਕੈਨੇਡਾ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਦੇ ਇਸ ਸਾਲ ਦੇ ਅਖੀਰ ਤੱਕ ਗੱਲਬਾਤ ਪੂਰੀ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ ਵਾਸਤੇ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਹੈ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ, ਆਤਿਫ ਅਸਲਮ ਦੀ ਆਵਾਜ਼ ਵਿੱਚ।

0: ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 134ਵੀਂ ਕੜੀ।
1: ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਰੰਗਲੀ ਧਰਤੀ ਵਿੱਚ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣ ਰਹੇ ਹੋ ਸ਼੍ਰੀਮਤੀ ਸੁਨੀਤਾ ਬਾਬੂ ਜੀ ਦੀ ਆਵਾਜ਼ ਵਿੱਚ ਲੋਕ ਗੀਤ। ਸੁਣਦੇ ਹਾਂ ਅਗਲਾ ਗੀਤ, ਵੇ ਮੈਂ ਪਾਣੀ ਭਰਨੀ ਹਾਂ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣ ਰਹੇ ਹੋ ਸੁਨੀਤਾ ਬਾਬੂ ਦੀ ਆਵਾਜ਼ ਵਿੱਚ ਲੋਕ ਗੀਤ। ਸੁਣਦੇ ਹਾਂ ਇਹਨਾਂ ਦੀ ਹੀ ਆਵਾਜ਼ ਵਿੱਚ ਗੀਤ, ਤੇਰੀ ਬਾਜਰੇ ਦੀ ਰਾਖੀ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਪ੍ਰੋਗਰਾਮ ਰੰਗਲੀ ਧਰਤੀ ਵਿੱਚ ਅੱਜ ਤੁਸੀਂ ਸੁਣ ਰਹੇ ਹੋ ਸ਼੍ਰੀਮਤੀ ਸੁਨੀਤਾ ਬਾਬੂ ਦੀ ਆਵਾਜ਼ ਵਿੱਚ ਲੋਕ ਗੀਤ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ ਵਿੱਚ ਸੁਨੀਤਾ ਬਾਬੂ ਦੀ ਆਵਾਜ਼ ਵਿੱਚ ਲੋਕ ਗੀਤ। ਸਾਡੇ ਇਸ ਸਭਾ ਦੇ ਪ੍ਰੋਗਰਾਮ ਹੁਣ ਸਮਾਪਤ ਹੁੰਦੇ ਨੇ। ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। DTH ਦੀ ਆਕਾਸ਼ਵਾਣੀ ਦੀ ਪੰਜਾਬ ਸੇਵਾ ਰਾਹੀਂ ਤੁਸੀਂ ਹੁਣ ਸੁਣ ਸਕਦੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ।
1: DTH ਦੀ AIR ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਦਿਨ ਦੇ ਦਿਨ ਵੱਜ ਰਹੇ ਨੇ ਲੋ ਸੁਣਦੇ ਹਾਂ ਹੁਣ ਤੱਕ ਦੇ ਮੁੱਖ ਸਮਾਚਾਰ। ਸਰਵ ਉੱਚ ਅਦਾਲਤ ਦੇ ਦੇਸ਼ ਦੀਆਂ ਸਾਰੀਆਂ ਉੱਚ ਅਦਾਲਤਾਂ ਨੂੰ ਆਪਣੇ ਫੈਸਲੇ ਰਾਖਵੇਂ ਰੱਖਣ ਦੇ 3 ਮਹੀਨਿਆਂ ਦੇ ਅੰਦਰ ਉਸ ਨੂੰ ਸੁਣਾਉਣ ਦੇ ਨਿਰਦੇਸ਼ ਦਿੱਤੇ। ਭਾਰਤ ਨੇ ਸਵੱਛ ਊਰਜਾ ਦੇ ਖੇਤਰ ਵਿੱਚ ਇੱਕ ਇਤਿਹਾਸਿਕ ਉਪਲਬਧੀ ਹਾਸਲ ਕਰਦਿਆਂ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਤਹਿਤ 40 ਲੱਖ ਘਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਾਏ। ਭਾਰਤ ਅਤੇ ਕੈਨੇਡਾ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ 'ਤੇ ਇਸ ਸਾਲ ਦੇ ਆਖਿਰ ਤੱਕ ਗੱਲਬਾਤ ਪੂਰੀ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਭਰੋਸਾ ਦਿੱਤਾ ਕਿ ਦੁਬਾਰਾ ਪ੍ਰਕਿਰਿਆ ਬਿਨਾਂ ਕਿਸੇ ਗਲਤੀ ਦੇ ਨਿਰਪੱਖ ਅਤੇ ਯੋਜਨਾਬੰਧ ਢੰਗ ਨਾਲ ਕਰਵਾਈ ਜਾਵੇਗੀ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਡੀਓ ਕਾਨਫਰੰਸ ਰਾਹੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਪੰਜਾਬ ਹਰਿਆਣਾ

ਅਤੇ ਹਿਮਾਚਲ ਪ੍ਰਦੇਸ਼ ਸਮੇਤ 12 ਰਾਜਾਂ ਨੂੰ 10,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਦੀ ਹੋਈਆਂ ਚੋਣਾਂ ਵਾਸਤੇ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ। ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਕਿਸ਼ੋਰ ਅਵਸਥਾ ਦੀਆਂ ਕੁੜੀਆਂ ਲਈ ਭਾਰਤ ਦੀ ਇੱਕ ਸਭ ਤੋਂ ਵੱਡੀ ਸਕੂਲ ਆਧਾਰਿਤ ਮਾਹਵਾਰੀ ਸਿਹਤ ਸਿੱਖਿਆ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਏਅਰ ਇੰਡੀਆ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੀਆਂ ਭੂ ਰਾਜਨੀਤਿਕ ਅਸ਼ਨਿਚਤਾਵਾਂ ਦੇ ਵਿਚਕਾਰ ਇਜ਼ਰਾਈਲ ਲਈ ਆਪਣੀ ਉਡਾਨਾਂ ਜੁਲਾਈ ਦੇ ਆਖਿਰ ਤੱਕ ਮੁਅੱਤਲ ਕੀਤੀ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਗਰਜ ਅਤੇ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਏਸ਼ੀਅਨ ਅੰਡਰ 20 ਐਥਲੈਟਿਕ ਚੈਂਪੀਅਨਸ਼ਿਪ ਵਿੱਚ ਭਾਰਤੀ ਐਥਲੀਟ ਨਿਪਮ ਨੇ ਔਰਤਾਂ ਦੀ 100 ਮੀਟਰ ਦੌੜ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਇਸ ਈਵੈਂਟ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। IPL ਕ੍ਰਿਕਟ 'ਚ ਅੱਜ ਦੂਜੇ ਕੁਆਲੀਫਾਈਡ ਮੁਕਾਬਲੇ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਸ਼ਾਮੀ 7:30 ਵਜੇ ਗੁਜਰਾਤ ਟਾਈਟੈਨਸ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਸਮਾਂ ਹੋ ਰਿਹਾ ਤੁਹਾਡਾ ਪਸੰਦੀਦਾ ਪ੍ਰੋਗਰਾਮ ਸ਼ੁਰੂ ਕਰਨ ਦਾ, ਚਿੱਠੀਆਂ ਮਿੱਠੀਆਂ, ਜੋ ਕਿ ਲੈ ਕੇ ਹਾਜ਼ਰ ਹੋਈ ਹੈ ਤੁਹਾਡੀ ਆਪਣੀ ਦੋਸਤ ਰਿਤੂ। ਇਹ ਇੱਕ ਅਜਿਹਾ ਸਫ਼ਰ ਹੈ ਜਿੱਥੇ ਹਰ ਚਿੱਠੀ ਨਾਲ ਜੁੜੀਆਂ ਹੁੰਦੀਆਂ ਨੇ ਮਿੱਠੀਆਂ ਯਾਦਾਂ, ਪਿਆਰ ਭਰੇ ਜਜ਼ਬਾਤ ਅਤੇ ਦਿਲ ਨੂੰ ਛੂਹਣ ਵਾਲੀਆਂ ਗੱਲਾਂ। ਚਲੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਇਸ ਮਿੱਠੇ ਜਿਹੇ ਗੀਤ ਨਾਲ, ਜੋ ਕਿ ਦਲੇਰ ਮਹਿੰਦੀ ਦਾ ਗਾਣਾ ਹੈ। ਸੁਣਦੇ ਹਾਂ ਦਲੇਰ ਮਹਿੰਦੀ ਦਾ ਇੱਕ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਪਹਿਲੀ ਚਿੱਠੀ ਜੋ ਸਾਨੂੰ ਭੇਜੀ ਹੈ, ਸੈਕਟਰ 67 67 ਮੋਹਾਲੀ ਚੰਡੀਗੜ੍ਹ ਤੋਂ TD ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ। ਕਾਲਗਾ ਤੋਂ ਨੇ ਸ਼ੁਭ ਚੰਦਰ ਬਜਾਜ, ਬਿੱਟਾ ਬਜਾਜ, ਸਾਹਿਲ ਬਜਾਜ। ਅਗਲੀ ਚਿੱਠੀ ਭੇਜੀ ਸਾਨੂੰ ਰਾਜਪੁਰਾ ਤੋਂ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਧਰਮਵੀਰ ਸਿੰਘ, ਮੁਕੇਸ਼, ਜਗਸੀਰ ਸਿੰਘ, ਪੰਜੂ। ਕੁੜਿਆਲਾ ਤੋਂ ਭੇਜੀ ਸਾਨੂੰ ਚਿੱਠੀ ਤ੍ਰਿਲੋਕ ਸਿੰਘ, ਸ਼ਿਵਜੋਤ ਸਿੰਘ, ਰਾਜਦੀਪ ਸਿੰਘ, ਗੁਰੂ ਸਿਮਰਨ ਕੌਰ, ਰਹਿਮਤ ਕੌਰ, ਬਲਤੇਜ ਸਿੰਘ, ਨਵੀ ਸਿੰਘ। ਇਹਨਾਂ ਸਾਰਿਆਂ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ, ਸਰਤਾਜ ਵਿਰਕ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਇਹ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਤੁਸੀਂ ਵੀ ਸਾਨੂੰ ਚਿੱਠੀ ਪਾ ਕੇ ਸਾਡੇ ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ ਅਤੇ ਆਪਣਾ ਮਨਪਸੰਦ ਦਾ ਗਾਣਾ ਸੁਣ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ। ਅਗਲੀ ਚਿੱਠੀ ਭੇਜੀ ਹੈ ਜੀ ਸਾਨੂੰ ਨੁਕੇਰੀਆਂ ਤੋਂ ਕਸ਼ਮੀਰ ਸਿੰਘ ਕਨਵਰ, ਸੁਖਜੀਤ ਸਿੰਘ, ਅਨਮੋਲ, ਸੁੱਖਾ, ਖੁਸ਼ਪ੍ਰੀਤ, ਕਰਤਾਰ ਸਿੰਘ, ਸੁੱਚਾ ਸਿੰਘ। ਰਾਜਸਥਾਨ ਤੋਂ ਭੇਜੀ ਹੈ ਬ੍ਰਿਜ ਲਾਲ ਚੌਹਾਨ, ਨੀਰਜ ਕੁਮਾਰ ਚੌਹਾਨ, ਦਿਲਪ੍ਰੀਤ, ਸੋਨੂ। ਜਮਸ਼ੇਦਪੁਰ ਤੋਂ ਭੇਜੀ ਹੈ ਜੀ ਸਾਨੂੰ ਚਿੱਠੀ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਪੱਪੀ ਭਾਟੀਆ, ਨਵਨੀਤ ਭਾਟੀਆ। ਸਹਾਰਨਪੁਰ ਤੋਂ ਭੇਜੀ ਹੈ ਸਾਨੂੰ ਚਿੱਠੀ ਸੋਨਾਲੀ, ਆਸ਼ਾ, ਸੂਰਜ, ਰਿਤੇਸ਼, ਯਸ਼ਿਕਾ, ਰਾਹੁਲ, ਗਗਨ, ਨਿਸ਼ਾ, ਸਿਧਾਰਥ। ਇਹਨਾਂ ਸਾਰੇ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਹੰਸਰਾਜ ਹੰਸ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ ਪੜ੍ਹਦੇ ਹਾਂ ਹੁਣ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਫਾਜ਼ਿਲਕਾ ਤੋਂ ਅਮਨ ਵਰਮਾ, ਸਿੱਧਕ ਵਰਮਾ, ਕੀਰਤੀ ਵਰਮਾ, ਕ੍ਰਿਸ਼ਨ ਰਾਣੀ ਅਤੇ ਉਹਨਾਂ ਦਾ ਸਾਰਾ ਪਰਿਵਾਰ। ਜਮੁਨਾ ਨਗਰ ਤੋਂ ਭੇਜੀ ਹੈ ਜੀ ਸਾਨੂੰ ਚਿੱਠੀ ਰਣਧੀਰ, ਗੌਰਵ, ਪ੍ਰਵੀਨ, ਯੁਗਮ, ਵੀਰੇਨ, ਮਨਰਾਜ। ਬਾਗਾ ਪੁਰਾਣਾ ਤੋਂ ਭੇਜੀ ਹੈ ਜੀ ਸਾਨੂੰ ਚਿੱਠੀ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ ਅਤੇ ਪਰਮਜੀਤ ਸਿੰਘ। ਅਜੀਤ ਨਗਰ ਤੋਂ ਮਲੌੜ ਤੋਂ ਭੇਜੀ ਹੈ ਸ਼ਿੰਦਰ ਸਿੰਘ ਸ਼ਿੰਦਾ, ਸਤਨਾਮ ਕੌਰ, ਦਿਲਪ੍ਰੀਤ ਕੌਰ, ਗਗਨਦੀਪ ਕੌਰ ਅਤੇ ਰੌਣਕਦੀਪ ਕੌਰ। ਇਹਨਾਂ ਸਾਰਿਆਂ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਰਣਜੀਤ ਬਾਵਾ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਆਪਣਾ ਮਨਪਸੰਦ ਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਕਰਨਾਲ ਤੋਂ ਮਾਡਲ ਟਾਊਨ ਸੁਧੀਰ, ਸੰਦੀਪ, ਸੁਨੀਤਾ ਸ਼ਰਮਾ, ਰਿਹਾਨ, ਜਗਮੋਹਨ, ਇਸ਼ਪ੍ਰੀਤ, ਸੋਨੀਆ। ਅਗਲੀ ਚਿੱਠੀ ਭੇਜੀ ਸਾਨੂੰ ਸੰਗਰੂਰ ਤੋਂ ਅਸ਼ਵਨੀ, ਪ੍ਰਿਯੰਕਾ, ਪੂਜਾ, ਵਿਨੋਦ, ਮਹੇਸ਼, ਸੁਸ਼ਮਾ, ਜਸ਼ਨ, ਵਿਨੋਦ, ਗਗਨ। SBS ਨਗਰ ਤੋਂ ਭੇਜੀ ਹੈ ਤਰਲੋਚਨ, ਨਿੱਕੀ, ਜਸਕੀਰਤ, ਬਿੰਦੀ, ਲਵਲੀ, ਮੀਨਾ, ਗੁਰਪ੍ਰੀਤ। ਇਹਨਾਂ ਸਾਰੇ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਜੈਸਮਿਨ ਦੀ ਆਵਾਜ਼ ਵਿੱਚ। ਆ ਸੁਣਦੇ ਹਾਂ ਇਹ ਗੀਤ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਮੋਗੇ ਤੋਂ ਲਕਸ਼ਮਣ ਸਿੰਘ, ਰਹਿਮਤ, ਹਰਪ੍ਰੀਤ, ਵੀਰੂ, ਲਵਪ੍ਰੀਤ, ਲਕਸ਼ਮਣ, ਵੀਰਪਾਲ। ਬਠਿੰਡਾ ਤੋਂ ਭੇਜੀ ਹੈ ਹਰਜਿੰਦਰ ਸ਼ਿੰਦਾ, ਜਸਬੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਫਾਜ਼ਿਲਕਾ ਆਜ਼ਮਵਾਲਾ ਤੋਂ ਭੇਜੀ ਹੈ ਸੋਹਨ ਸਿੰਘ ਬੁੱਕ, ਨਿਸ਼ਾਨ ਸਿੰਘ, ਸੀਰਤ ਕੌਰ, ਜਸਵੰਤ ਕੌਰ, ਬਲਵਿੰਦਰ ਕੌਰ, ਸੁਰਿੰਦਰ ਕੌਰ। ਹੀਰਾਪੁਰ ਅਬੋਹਰ ਤੋਂ ਭੇਜੀ ਹੈ ਮਹਿੰਦਰ ਬਿਸ਼ਨੋਈ, ਵੇਦ ਪ੍ਰਕਾਸ਼, ਅਮਿਤ, ਅਜੇ, ਗਿਆਨ। ਇਹਨਾਂ ਸਾਰੇ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਜੱਜੀਬੀ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।
1: ਕੁੜਤੇ ਚਾਦਰੇ ਪਾਏ ਹੋਏ ਨੇ, ਮੁੱਛਾਂ ਨੂੰ ਵੱਟ ਚੜਾਏ ਹੋਏ ਨੇ,
2: ਕਿਆ ਬਾਤ ਆ ਬਈ,
1: ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ,
2: ਸੱਦ ਕੇ ਜਾਵਾਂ
1: ਓਏ ਸਾਡੇ ਨਾਲ ਨੱਚੋ ਸੋਹਣਿਓ, ਕਿਉਂਕਿ ਜੈਜੀ ਬੈਂਸ ਦੁਰਗਾਪੁਰੀਆ ਤੇ ਪੌਪਸੀ ਯਾਰ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਇਕਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਰਾਜਸਥਾਨ ਤੋਂ ਰਾਜੂ ਟੁਟੇਜਾ, ਖੁਸ਼ਦਿਲ, ਉਰਮਿਲਾ, ਗੁੱਡੂ, ਜਿਨੂ, ਮਨੂ, ਅਦਿੱਤੇ, ਭੂਮੀ, ਰਾਖੀ, ਅੰਮ੍ਰਿਤ, ਸ਼ਿਵ ਸੇਠੀ, ਕਨਪੁਰੀ, ਸਮਾਈਲੀ ਅਤੇ ਉਹਨਾਂ ਦਾ ਸਾਰਾ ਪਰਿਵਾਰ। ਅਮਨਗੜ੍ਹ ਤੋਂ ਭੇਜੀ ਹੈ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ, ਗੁਰਨੂਰ, ਹਰਵਿੰਦਰ, ਰਾਜ ਸਿੰਘ ਮਾਨ, ਕੁਲਵਿੰਦਰ ਕੌਰ ਮਾਨ, KS ਮਾਨ। ਮਹਾਦੇਵ ਗਾਟ ਅਮਲੇਸ਼ਵਰ ਤੋਂ ਭੇਜੀ ਹੈ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼, ਤਾਰਨੀ ਠਾਕੁਰ, ਸੂਰਜ ਠਾਕੁਰ, ਜੋਤੀ ਅਤੇ ਬਾਬੂ ਰਿਆਸ਼ ਠਾਕੁਰ। ਕਰਨਾਲ ਫਰੈਂਡਸ ਕਲੋਨ ਤੋਂ ਭੇਜੀ ਹੈ ਗੁਰਵਿੰਦਰ ਸਿੰਘ ਪਾਂਥਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਥਾ। ਇਹਨਾਂ ਸਾਰੇ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ, ਜੱਸੀ ਸਿੱਧੂ ਦੀ ਆਵਾਜ਼ ਵਿੱਚ। ਜੱਸੀ ਸਿੱਧੂ ਦੀ ਆਵਾਜ਼ ਵਿੱਚ ਆਓ ਸੁਣਦੇ ਹਾਂ ਇਹ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿਸ ਵਿੱਚ ਅਸੀਂ ਤੁਹਾਡੀ ਹੀ ਭੇਜੀਆਂ ਹੋਈਆਂ ਚਿੱਠੀਆਂ ਪੜ੍ਹਦੇ ਹਾਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਗਿੱਦੜ ਬਾਹਾਂ ਤੋਂ, ਮਨਜੀਤ, ਪਰਵੀਨ, ਟਾਹਲੀਵਾਲਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ। ਅਗਲੀ ਚਿੱਠੀ ਭੇਜੀ ਹੈ ਸਾਨੂੰ ਗੁਰੂ ਗੋਬਿੰਦ ਸਿੰਘ ਨਗਰ ਤੋਂ, ਮਨਜੀਤ ਕੌਰ ਜੋੜਾ, ਕਰਨਵੀਰ, ਦੁਪਿੰਦਰ, ਵਰਿੰਦਰ ਅਤੇ ਸਿਮਰਨ, ਕੁਲਦੀਪ, ਦਮਨ, ਅਭਿਜੋਤ। ਮੁਕਤਸਰ ਤੋਂ ਭੇਜੀ ਹੈ ਬਾਬੂ ਸਿੰਘ ਦੀਮਾਨ, ਬਲਜਿੰਦਰ ਕੌਰ, ਰਵਨੀਤ, ਨਿਸ਼ੂ ਅਤੇ ਭੁਪਿੰਦਰ। ਸਾਧੂ ਸ਼ਹਿਰ ਤੋਂ ਭੇਜੀ ਹੈ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ। ਮਲੋਟ ਪੰਜਾਬ ਤੋਂ ਭੇਜੀ ਹੈ ਸਾਨੂੰ ਚਿੱਠੀ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ, ਬੇਬੀ ਆਰਜੂ ਜਾਜੋਰੀਆ ਅਤੇ ਉਹਨਾਂ ਦਾ ਸਾਰਾ ਪਰਿਵਾਰ। ਇਹਨਾਂ ਸਾਰੇ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਫਿਰੋਜ਼ ਖਾਨ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਇਹ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਅਸ਼ੀਸ਼ ਸ਼ਰਮਾ, ਬਿੱਟੂ ਜੈਨ, ਦੀਪਕ, ਟੀਟੂ ਜੈਨ, ਜੇ ਬੀ ਰਾਓ, ਰਜੇਸ਼ ਜੈਨ, ਅਰੁਣਾ ਜੈਨ, ਗੌਤਮ ਜੈਨ, ਨਗੀਨਾ ਜੈਨ। ਮਲੋਟ ਕੈਂਪ ਪੰਜਾਬ ਤੋਂ ਭੇਜੀ ਹੈ ਸ਼ਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ, ਲਖਵਿੰਦਰ, ਮਹਾਵੀਰ, ਗੁਰੂਚਰਨ, ਰਮੇਸ਼ ਮਿਗਲਾਨੀ। ਅਗਲੀ ਚਿੱਠੀ ਭੇਜੀ ਹੈ ਸਾਨੂੰ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮਿੱਕਾ, ਬਲਵਿੰਦਰ ਬੀਰਕ, ਜੈਤਕ ਬੀਰਕ, ਮਿੱਕਾ ਬੀਰਕ। ਅਗਲੀ ਚਿੱਠੀ ਸਾਨੂੰ ਭੇਜੀ ਹੈ ਮਾਡਲ ਟਾਊਨ ਕਰਨਾਲ ਤੋਂ ਸੁਧੀਰ, ਸੰਦੀਪ, ਸੁਨੀਤਾ, ਰਿਆਨ, ਜਸਪ੍ਰੀਤ, ਸੋਨੀਆ। ਇਹਨਾਂ ਸਾਰੇ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਭੇਜੀ ਹੈ ਰੋਪੜ ਤੋਂ ਹਰਦੀਪ ਸਿੰਘ, ਜਸਵੀਰ, ਜਵਾਲਾ, ਧਰਮਵੀਰ, ਜਗਬੀਰ। ਮੁਕਤਸਰ ਤੋਂ ਪਾਲਗਿੱਲ, ਗੁਰਦਿਆਲ, ਸੱਧੂ, ਦਿਸ਼ਾ, ਦਰਸ਼ਨ, ਮਲਕੀਤ। ਗੁਰੂ ਗੋਬਿੰਦ ਸਿੰਘ ਤੋਂ ਭੇਜੀ ਹੈ ਸਾਨੂੰ ਚਿੱਠੀ ਪ੍ਰੇਮ ਸਿੰਘ, ਮਨਜੀਤ ਕੌਰ ਅਤੇ ਕਰਨਵੀਰ, ਦੁਪਿੰਦਰ, ਵਰਿੰਦਰ, ਸਿਮਰਨਜੀਤ ਕੌਰ, ਏਕਮ, ਦਮਨਪ੍ਰੀਤ, ਆਕਾਸ਼ਜੋਤ।

ਪਟਿਆਲਾ ਤੋਂ ਭੇਜੀ ਹੈ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ। ਇਹਨਾਂ ਸਾਰੇ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਬਲਕਾਰ ਸਿੱਧੂ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਪਟੇਲ ਨਗਰ ਤੋਂ ਰਮੇਸ਼ ਕੁਮਾਰ, ਗੀਤਾ ਰਾਣੀ, ਸ਼ਕੁੰਤਲਾ, ਗਗਨਦੀਪ, ਰੀਆ, ਆਰਜੂ। ਰਾਜਸਥਾਨ ਤੋਂ ਭੇਜੀ ਹੈ ਸਾਨੂੰ ਚਿੱਠੀ ਉਰਮਿਲਾ, ਗੁੱਡੂ, ਮਨੂ, ਅਦਿੱਤਯ, ਭੂਮੀ, ਰਾਖੀ, ਸ਼ਿਵ ਸੇਠੀ। ਗੁਰੂ ਗੋਬਿੰਦ ਸਿੰਘ ਤੋਂ ਭੇਜੀ ਹੈ ਸਾਨੂੰ, ਗੁਰੂ ਗੋਬਿੰਦ ਸਿੰਘ ਨਗਰ ਤੋਂ ਭੇਜੀ ਹੈ ਸਾਨੂੰ ਪ੍ਰੇਮ ਸਿੰਘ, ਮਨਜੀਤ ਕੌਰ, ਕਰਨਵੀਰ, ਦੁਪਿੰਦਰ, ਵਰਿੰਦਰ, ਸਿਮਰਨ, ਏਕਮ, ਅਭਿਜੋਤ। ਇਹਨਾਂ ਸਾਰਿਆਂ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ, ਜੁਗਰਾਜ ਸੰਧੂ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਪਟੇਲ ਨਗਰ ਤੋਂ ਰਮੇਸ਼ ਕੁਮਾਰ, ਗੀਤਾ ਰਾਣੀ, ਸ਼ਕੁੰਤਲਾ, ਗਗਨਦੀਪ, ਰੀਆ, ਆਰਜੂ। ਰਾਜਸਥਾਨ ਤੋਂ ਭੇਜੀ ਹੈ ਸਾਨੂੰ ਚਿੱਠੀ ਉਰਮਿਲਾ, ਗੁੱਡੂ, ਮਨੂ, ਅਦਿੱਤਯ, ਭੂਮੀ, ਰਾਖੀ, ਸ਼ਿਵ ਸੇਠੀ। ਗੁਰੂ ਗੋਬਿੰਦ ਸਿੰਘ ਤੋਂ ਭੇਜੀ ਹੈ ਸਾਨੂੰ, ਗੁਰੂ ਗੋਬਿੰਦ ਸਿੰਘ ਨਗਰ ਤੋਂ ਭੇਜੀ ਹੈ ਸਾਨੂੰ ਪ੍ਰੇਮ ਸਿੰਘ, ਮਨਜੀਤ ਕੌਰ, ਕਰਨਵੀਰ, ਦੁਪਿੰਦਰ, ਵਰਿੰਦਰ, ਸਿਮਰਨ, ਏਕਮ, ਅਭਿਜੋਤ। ਇਹਨਾਂ ਸਾਰਿਆਂ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ, ਜੁਗਰਾਜ ਸੰਧੂ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਅੱਜ ਦਾ ਸਫ਼ਰ ਇੱਥੇ ਹੀ ਮੁਕਾਨ ਦਾ ਸਮਾਂ ਆ ਗਿਆ ਹੈ। ਉਮੀਦ ਕਰਦੀ ਹਾਂ ਕਿ ਅੱਜ ਦਾ ਸਫ਼ਰ ਤੁਹਾਨੂੰ ਪਸੰਦ ਆਇਆ ਹੋਵੇਗਾ, ਸਾਡੇ ਨਾਲ ਬਿਤਾਇਆ ਹਰ ਪਲ ਤੁਹਾਡੇ ਚਿਹਰੇ 'ਤੇ ਮੁਸਕਾਨ ਲੈ ਕੇ ਆਇਆ ਹੋਵੇਗਾ। ਤੁਹਾਡਾ ਬੇਅੰਤ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਲਈ। ਇਸੇ ਤਰ੍ਹਾਂ ਸਾਡੇ ਨਾਲ ਪਿਆਰ ਅਤੇ ਸਹਿਯੋਗ ਦਿੰਦੇ ਰਹੋ। ਫਿਰ ਮਿਲਾਂਗੇ ਨਵੇਂ ਚਿੱਠੀਆਂ ਅਤੇ ਨਵੀਆਂ ਗੀਤਾਂ ਦੇ ਨਾਲ। ਤਦ ਤੱਕ ਖੁਸ਼ ਰਹੋ, ਚੜ੍ਹਦੀ ਕਲਾ 'ਚ ਰਹੋ। ਨਮਸਕਾਰ।

0: ਹੁਣ ਸਿੱਧਾ ਪ੍ਰਸਾਰਣ ਵਿਵਿਧ ਭਾਰਤੀ ਤੋਂ,
1: ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ ਤੇ FM 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 4 ਵੱਜ ਰਹੇ ਨੇ। ਸਾਡੀ ਦੂਸਰੀ ਸਭਾ ਹੁਣ ਸ਼ੁਰੂ ਹੁੰਦੀ ਹੈ। ਸਭਾ ਦੇ ਸ਼ੁਰੂ ਵਿੱਚ ਲਓ ਸੁਣਦੇ ਹਾਂ ਹੁਣ ਤੱਕ ਦੇ ਮੁੱਖ ਸਮਾਚਾਰ। ਸਰਵਉੱਚ ਅਦਾਲਤ ਨੇ ਦੇਸ਼ ਦੀਆਂ ਸਾਰੀਆਂ ਉੱਚ ਅਦਾਲਤਾਂ ਨੂੰ ਆਪਣੇ ਫੈਸਲੇ ਰਾਖਵੇਂ ਰੱਖਣ ਦੇ 3 ਮਹੀਨਿਆਂ ਦੇ ਅੰਦਰ ਅੰਦਰ ਉਸਨੂੰ ਸੁਣਾਉਣ ਦੇ ਨਿਰਦੇਸ਼ ਦਿੱਤੇ ਨੇ। ਭਾਰਤ ਨੇ ਸਵੱਛ ਊਰਜਾ ਦੇ ਖੇਤਰ ਵਿੱਚ ਇੱਕ ਇਤਿਹਾਸਕ ਉਪਲਬਧੀ ਹਾਸਲ ਕਰਦਿਆਂ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਤਹਿਤ 40 ਲੱਖ ਘਰਾਂ ਦੀ ਛੱਤਾਂ 'ਤੇ ਸੋਲਰ ਪੈਨਲ ਲਗਾਏ ਨੇ। ਭਾਰਤ ਅਤੇ ਕੈਨੇਡਾ ਨੇ ਵਿਆਪਕ ਆਰਥਿਕੀ ਭਾਈਵਾਲੀ ਸਮਝੌਤੇ 'ਤੇ ਇਸ ਸਾਲ ਦੇ ਅਖੀਰ ਤੱਕ ਗੱਲਬਾਤ ਪੂਰੀ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਭਰੋਸਾ ਦਿੱਤਾ ਕਿ ਦੁਬਾਰਾ ਪ੍ਰੀਖਿਆ ਪ੍ਰਕਿਰਿਆ ਬਿਨਾਂ ਕਿਸੇ ਗਲਤੀ ਦੇ ਨਿਰਪੱਖ ਅਤੇ ਯੋਜਨਾਬੱਧ ਢੰਗ ਨਾਲ ਕਰਵਾਈ ਜਾਵੇਗੀ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਮ ਸਿੰਘ ਚੌਹਾਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਮੇਤ 12 ਰਾਜਾਂ ਨੂੰ 10,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਹੈ।

ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਕਿਸ਼ੋਰ ਅਵਸਥਾ ਦੀਆਂ ਕੁੜੀਆਂ ਲਈ ਭਾਰਤ ਦੀ ਇੱਕ ਸਭ ਤੋਂ ਵੱਡੀ ਸਕੂਲ ਅਧਾਰਤ ਮਾਹਵਾਰੀ ਸਿਹਤ ਸਿੱਖਿਆ ਪਹਿਲਕਦਮੀ ਨੂੰ ਸ਼ੁਰੂਆਤ ਕੀਤਾ ਹੈ। ਏਅਰ ਇੰਡੀਆ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੀਆਂ ਭੂ ਰਾਜਨੀਤਿਕ ਅਨਿਸ਼ਚਿਤਤਾਵਾਂ ਦੇ ਵਿਚਕਾਰ ਇਜ਼ਰਾਈਲ ਲਈ ਆਪਣੀਆਂ ਉਡਾਨਾਂ ਜੁਲਾਈ ਦੇ ਅਖੀਰ ਤੱਕ ਮੁਅੱਤਲ ਕੀਤੀਆਂ ਨੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਗਰਜ ਅਤੇ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਏਸ਼ੀਅਨ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤੀ ਐਥਲੀਟ ਨਿਪਮ ਨੇ ਔਰਤਾਂ ਦੀ 100 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਸ ਈਵੈਂਟ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਅਤੇ ਆਈ ਪੀ ਐਲ ਕ੍ਰਿਕਟ 'ਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ ਵਿੱਚ ਰਾਜਸਥਾਨ ਰੋਇਲਸ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਸ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੁਫੀਆਨਾ ਕਲਾਮ ਦਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸੁਣਦੇ ਹਾਂ ਸਵਰਨ ਨੂਰਾ ਜੀ ਦੀ ਆਵਾਜ਼ ਵਿੱਚ ਇਹ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਫੀਆਨਾ ਕਲਾਮ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣ ਰਹੇ ਹੋ ਸਵਰਨ ਨੂਰਾ ਜੀ ਨੂੰ। ਸੁਣਦੇ ਹਾਂ ਇਹਨਾਂ ਦੀ ਆਵਾਜ਼ ਵਿੱਚ ਅੱਜ ਦੇ ਪ੍ਰੋਗਰਾਮ ਦਾ ਆਖਰੀ ਲੋਕ ਗੀਤ।

ਇਸ ਦੇ ਨਾਲ ਹੀ ਇਹ ਪ੍ਰੋਗਰਾਮ ਸਮਾਪਤ ਹੁੰਦਾ ਹੈ। ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਹੋ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: बलिहारी कुदरत वसिया तेरा अंत न जाई लख्या। इस श्लोक का गायन किया सी भाई इकबाल सिंह ते उन्हां दे रागी जत्थे ने। हुण सरवण करदे हां इस शब्द की व्याख्या। व्याख्याकार ने ज्ञानी खड़क सिंह।
1: श्लोक महला पहला। दुख दारू सुख रोग भया जा सुख ताम न होई, तू करता करना मैं नाही जा हों करी न होई। बलिहारी कुदरत वसिया तेरा अंत न जाई लखिया, रहाओ जात मह जोत जोत मह जाता, अकाल कला भरपूर रहया। तू सच्चा साहिब सिफत सवालियो, जिन कीती सो पार पया। कहो नानक करते कियां बातां, जो किश करना सो कर रहया। आसा दी वार दा ए पावन श्लोक पहले पातशाह श्री गुरु नानक देव जी दी पावन रसना विच्चों उचारण कीता होया। श्री गुरु ग्रंथ साहिब जी दे पावन अंक 469 उपर सुभायमान है। विचार अधीन इस श्लोक दियां रहाउ वालियां पंक्तियां विच संपूर्ण आसा दी वार दा केंद्री भाव दर्ज कीता गया है, जो इस प्रकार है। बलिहारी कुदरत वसिया तेरा अंत न जाई लखिया, रहाओ। अर्थात कुदरत विच वसदे होए हे मालक प्रभु जी, मैं तेरे तो कुर्बान जांदा हाँ, सदके जांदा हाँ। तेरा अंत मेरे कोलों नहीं पाया जा सकता, क्योंकि तू बेअंत गुणा दा मालक है। परमात्मा दी रची हुई संपूर्ण सृष्टि नूं गुरबाणी विच कुदरत आख्या गया है। कुदरत दी रचना करन वाला कादर शक्ति अते प्रकाश दे रूप विच हर थां व्यापक हो रहा है। आसा दी वार अंदर ही रचे हुए एक होर श्लोक अंदर गुरु नानक देव जी कादर अते कुदरत दी सुमेलता दी व्याख्या बड़े सुंदर ढंग नाल करदिआं इस तरह फरमाउंदे हन। कुदरत दिसै कुदरत सुणीऐ, कुदरत भौ सुखसार, कुदरत पाताली आकाशी, कुदरत सर्ब आकार, कुदरत वेद पुराण कतेबां, कुदरत सर्ब विचार, कुदरत खाना पीना पहनण, कुदरत सर्ब प्यार, कुदरत जाति जिनसी रंगी, कुदरत जी जहान, कुदरत नेकियां कुदरत बदियां, कुदरत मान अभिमान, कुदरत पौन पाणी बै संतर, कुदरत धरती खाक, सब तेरी कुदरत तू कादिर करता, पाकी नाही पाक। नानक हुक्में अंदर वेखै वरतै ताको ताक। अर्थात सानू जो कुछ दिखाई देंदा है अते सुनाई देंदा है ਉਹ ਕੁਦਰਤ ਦਾ ਹੀ ਰੂਪ ਹੈ। ਰੱਬੀ ਡਰ ਅਤੇ ਸ੍ਰੇਸ਼ਟ ਸੁੱਖ ਵੀ ਕੁਦਰਤ ਦਾ ਹੀ ਨਜ਼ਾਰਾ ਹੈ। ਪਾਤਾਲਾਂ ਆਕਾਸ਼ਾਂ ਵਿੱਚ ਅਤੇ ਸੰਪੂਰਨ ਸਰਗੁਣ ਪਸਾਰੇ ਵਿੱਚ ਰੱਬੀ ਕੁਦਰਤ ਦਾ ਹੀ ਨਿਵਾਸ ਹੈ। ਵੇਦਾਂ ਪੁਰਾਣਾਂ ਕਿਤਾਬਾਂ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਕਥਾ ਵਿਚਾਰ ਵਿੱਚ ਵੀ ਰੱਬੀ ਕੁਦਰਤ ਦੀ ਰਹਿਨੁਮਾਈ ਹੈ। ਜੀਵਾਂ ਜੰਤੂਆਂ ਅਤੇ ਉਹਨਾਂ ਦੀਆਂ ਵੱਖ ਵੱਖ ਜਾਤੀਆਂ ਕਿਸਮਾਂ ਅਤੇ ਰੰਗਾਂ ਵਿੱਚ ਵੀ ਰੱਬੀ ਕੁਦਰਤ ਹੀ ਝਲਕਾਰੇ ਮਾਰਦੀ ਹੈ। ਚੰਗਿਆਈਆਂ ਬੁਰਿਆਈਆਂ ਆਦਰ ਸਤਿਕਾਰ ਅਤੇ ਹੰਕਾਰ ਦੀ ਬੋਲੀ ਵਿੱਚ ਵੀ ਰੱਬੀ ਕੁਦਰਤ ਦਾ ਹੀ ਰੂਪ ਝਲਕਦਾ ਹੈ। ਹਵਾ ਪਾਣੀ ਅੱਗ ਅਤੇ ਮਿੱਟੀ ਆਦਿਕ ਪੰਜ ਤੱਤਾਂ ਵਿੱਚ ਵੀ ਕੁਦਰਤੀ ਸ਼ਕਤੀਆਂ ਹੀ ਕੰਮ ਕਰਦੀਆਂ ਹਨ। ਹੇ ਕੁਦਰਤ ਨੂੰ ਪੈਦਾ ਕਰਨ ਵਾਲੇ ਪ੍ਰਭੂ ਪਿਤਾ ਜੀ, ਸਾਰੀ ਕੁਦਰਤ ਤੇਰੀ ਆਪਣੀ ਹੀ ਹੈ। ਤੂੰ ਕਾਦਰ ਕਰਤਾ ਹੈ ਅਤੇ ਤੇਰਾ ਨਾਮ ਸਭ ਤੋਂ ਪਵਿੱਤਰ ਹੈ। ਤੂੰ ਆਪਣੇ ਹੁਕਮ ਅੰਦਰ ਆਪਣੀ ਰਚੀ ਹੋਈ ਕੁਦਰਤ ਨੂੰ ਆਪ ਹੀ ਦੇਖਦਾ ਹੈ ਅਤੇ ਉਸ ਵਿੱਚ ਵਰਤਦਾ ਹੈ। ਇਸੇ ਪ੍ਰਥਾਏ ਰਾਗ ਬਸੰਤ ਹਿੰਡੋਲ ਵਿੱਚ ਪੰਚਮ ਗੁਰਦੇਵ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਹੇ ਪ੍ਰਭੂ ਜੀ, ਤੂੰ ਆਪਣੀ ਰਚੀ ਹੋਈ ਕੁਦਰਤ ਵਿੱਚ ਵੱਸ ਕੇ ਕੁਦਰਤ ਦੀ ਵਿਸ਼ਾਲਤਾ ਅਤੇ ਉਸ ਦੇ ਗੁਣਾਂ ਨੂੰ ਆਪ ਹੀ ਜਾਣਦਾ ਹੈ। ਕੋਈ ਹੋਰ ਦੂਜੀ ਹਸਤੀ ਜਾਂ ਸ਼ਕਤੀ ਤੇਰੀ ਕੁਦਰਤ ਦੀ ਵਿਸ਼ਾਲਤਾ ਨੂੰ ਨਹੀਂ ਜਾਣ ਸਕਦੀ। ਜਿਸ ਮਨੁੱਖ ਉੱਤੇ ਤੂੰ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਹ ਤੇਰੀ ਕੁਦਰਤ ਦੇ ਰਾਹੀਂ ਤੇਰੇ ਨਾਲ ਜੁੜਦਾ ਹੈ ਅਤੇ ਤੇਰੇ ਨਿਰਾਕਾਰ ਰੂਪ ਨੂੰ ਪਛਾਣ ਲੈਂਦਾ ਹੈ। ਫੁਰਮਾਨ ਇਸ ਪ੍ਰਕਾਰ ਹੈ, ਤੇਰੀ ਕੁਦਰਤ ਤੂੰ ਹੈ ਜਾਣੈ, ਔਰ ਨਾ ਦੂਜਾ ਜਾਣੈ, ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੇ, ਸੋਈ ਤੁਜੈ ਪਛਾਣੈ। ਵਿਆਖਿਆ ਵਾਲੇ ਸ਼ਬਦ ਦੀ ਆਰੰਭਕ ਪੰਕਤੀ ਇਸ ਪ੍ਰਕਾਰ ਹੈ, ਦੁੱਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ। ਅਰਥਾਤ ਹੇ ਪ੍ਰਭੂ ਜੀ, ਤੇਰੀ ਅਸਚਰਜ ਕੁਦਰਤ ਨੂੰ ਨੀਝ ਲਾ ਕੇ ਵੇਖਿਆ ਪਤਾ

0: ਲੱਗਦਾ ਹੈ ਕਿ ਮਨੁੱਖੀ ਜੀਵਨ ਵਿੱਚ ਪੈਦਾ ਹੋਣ ਵਾਲੇ ਦੁੱਖ, ਮੁਸ਼ਕਲਾਂ ਅਤੇ ਮੁਸੀਬਤਾਂ ਦਾਰੂ ਦਾ ਕੰਮ ਕਰਦੇ ਹਨ ਅਤੇ ਪੈਦਾ ਹੋਣ ਵਾਲੇ ਸਰੀਰਕ ਸੁੱਖ ਰੋਗਾਂ ਦਾ ਕਾਰਨ ਬਣਦੇ ਹਨ। ਪਰੰਤੂ ਜੇ ਅਸਲੀ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਵੇ ਤਾਂ ਮਨੁੱਖੀ ਜੀਵਨ ਅੰਦਰ ਕੋਈ ਦੁੱਖ ਰਹਿੰਦਾ ਹੀ ਨਹੀਂ। ਭਾਵ ਸਰੀਰਕ ਜਾਂ ਮਾਨਸਿਕ ਦੁੱਖ ਮਨੁੱਖ ਨੂੰ ਹਰ ਵੇਲੇ ਸੁਚੇਤ ਰੱਖਦਾ ਹੈ ਅਤੇ ਪ੍ਰਭੂ ਦੀ ਯਾਦ ਵਿੱਚ ਜੋੜਦਾ ਹੈ। ਅਵੇਸਲਾਪਣ ਪੈਦਾ ਨਹੀਂ ਹੋਣ ਦਿੰਦਾ, ਪਰੰਤੂ ਇਸ ਦੇ ਉਲਟ ਹਰ ਪ੍ਰਕਾਰ ਦਾ ਸੁੱਖ ਮਨੁੱਖੀ ਮਨ ਵਿੱਚ ਆਲਸ ਅਤੇ ਅਵੇਸਲਾਪਣ ਪੈਦਾ ਕਰਦਾ ਹੈ, ਪ੍ਰਭੂ ਦੀ ਯਾਦ ਭੁਲਾ ਦਿੰਦਾ ਹੈ ਅਤੇ ਚਿੰਤਾ ਰੋਗ ਦਾ ਕਾਰਨ ਬਣਦਾ ਹੈ। ਮਨੁੱਖੀ ਜੀਵਨ ਦੀ ਚਾਲ ਡਗਮਗਾ ਜਾਂਦੀ ਹੈ ਅਤੇ ਮਨੁੱਖ ਆਪਣੇ ਆਪ ਨੂੰ ਢਹਿੰਦੀ ਕਲਾ ਵਿੱਚ ਮਹਿਸੂਸ ਕਰਦਾ ਹੈ। ਇਸੇ ਕਾਰਨ ਹੀ ਗੁਰੂ ਅੰਗਦ ਦੇਵ ਜੀ ਹਰ ਪ੍ਰਾਣੀ ਮਾਤਰ ਨੂੰ ਦੁੱਖ ਅਤੇ ਸੁੱਖ ਵਿੱਚ ਪ੍ਰਭੂ ਦੀ ਯਾਦ ਵਿੱਚ ਜੁੜੇ ਰਹਿਣ ਦਾ ਉਪਦੇਸ਼ ਦਿੰਦੇ ਹਨ ਤਾਂ ਕਿ ਜੀਵ ਇਸਤਰੀ ਕਾਦਰ ਅਤੇ ਕੁਦਰਤ ਨਾਲ ਇੱਕਮਿਕ ਹੋ ਸਕੇ। ਫੁਰਮਾਨ ਹੈ, ਜਾਂ ਸੁੱਖ ਤਾਂ ਸ਼ਹਿਰਾਵਿਓ, ਦੁੱਖ ਵੀ ਸੰਭਾਲਿਓਏ, ਨਾਨਕ ਕਹੇ ਸਿਆਣੀਏ, ਇਉਂ ਕੰਤ ਮਿਲਾਵਾ ਹੋਏ। ਵਿਚਾਰ ਅਧੀਨ ਸ਼ਬਦ ਦੀ ਅਗਲੀ ਪੰਕਤੀ ਇਸ ਪ੍ਰਕਾਰ ਹੈ, ਤੂੰ ਕਰਤਾ ਕਰਨਾ ਮੈਂ ਨਾਹੀਂ, ਜਾ ਹੋਂ ਕਰੀ ਨਾ ਹੋਈ। ਹੇ ਪ੍ਰਭੂ, ਤੂੰ ਕਰਨ ਕਾਰਨ ਸਮਰੱਥ ਹੈ, ਮੇਰੇ ਵਿੱਚ ਸਮਰੱਥਾ ਨਹੀਂ ਕਿ ਮੈਂ ਤੇਰੇ ਕਿਸੇ ਭੇਦ ਨੂੰ ਸਮਝ ਕੇ ਕੁਝ ਕਰ ਸਕਾਂ। ਜੇਕਰ ਮੈਂ ਭੁੱਲ ਭੁਲੇਖੇ ਕੁਝ ਕਰਨ ਅਤੇ ਸਮਝਣ ਦਾ ਦਾਅਵਾ ਵੀ ਕਰਾਂਗਾ ਤਾਂ ਵੀ ਮੇਰੇ ਵਾਸਤੇ ਇਹ ਬਹੁਤ ਵੱਡੀ ਗੁਸਤਾਖੀ ਭਰੀ ਭੁੱਲ ਹੋਵੇਗੀ। ਇਸੇ ਕਾਰਨ ਹੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਸਾਡਾ ਮਾਰਗਦਰਸ਼ਨ ਕਰਦੇ ਹੋਏ ਸੂਹੀ ਰਾਗ ਵਿਚਲੇ ਸ਼ਬਦ ਅੰਦਰ ਗਿਆਨ ਬਖਸ਼ਦਿਆਂ ਫਰਮਾਉਂਦੇ ਹਨ, ਕੀਤਾ ਕਰਨਾ ਸਰਬ ਰਜ਼ਾਈ, ਕਿਛ ਕੀਚੈ ਜੇਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਅਰਥਾਤ ਜਗਤ ਪਸਾਰੇ ਅੰਦਰ ਜੋ ਕੁਝ ਵੀ ਹੁੰਦਾ ਹੈ ਪ੍ਰਭੂ ਦਾ ਕੀਤਾ ਹੀ ਹੁੰਦਾ ਹੈ। ਅਸੀਂ ਜੀਵ ਤਾਂ ਹੀ ਕੁਝ ਕਰ ਸਕਦੇ ਹਾਂ ਜੇ ਸਾਡੇ ਵਿੱਚ ਕੁਝ ਕਰਨ ਦੀ ਸਮਰੱਥਾ ਹੋਵੇ। ਅਸਲੀਅਤ ਤਾਂ ਇਹ ਹੈ ਕਿ ਜਿਵੇਂ ਪ੍ਰਭੂ ਪਿਤਾ ਦਾ ਹੁਕਮ ਹੁੰਦਾ ਹੈ ਉਸ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਜੀਵਾਂ ਦੀ ਰੱਖਿਆ ਹੁੰਦੀ ਹੈ। ਵਿਚਾਰ ਅਧੀਨ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਪ੍ਰਭੂ ਪਿਤਾ ਅੱਗੇ ਅਰਜੋਈ ਕਰਦਿਆਂ ਇਸ ਤਰ੍ਹਾਂ ਫਰਮਾਉਂਦੇ ਹਨ, ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਾਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ। ਅਰਥਾਤ ਹੇ ਪ੍ਰਭੂ ਜੀ, ਸਾਰੀ ਸ੍ਰਿਸ਼ਟੀ ਵਿੱਚ ਤੇਰਾ ਹੀ ਨੂਰ ਵਿਆਪਕ ਹੋ ਰਿਹਾ ਹੈ ਅਤੇ ਸਾਰੇ ਜੀਵਾਂ ਵਿੱਚ ਤੇਰੀ ਹੀ ਜੋਤ ਦਾ ਪ੍ਰਕਾਸ਼ ਹੈ। ਤੂੰ ਸਭ ਥਾਵਾਂ 'ਤੇ ਇੱਕ ਰਸ ਭਰਪੂਰ ਅਤੇ ਵਿਆਪਕ ਹੈ, ਤੂੰ ਸਦਾ ਥਿਰ ਰਹਿਣ ਵਾਲਾ ਹੈ ਅਤੇ ਤੇਰੀਆਂ ਸੁੰਦਰ ਵਡਿਆਈਆਂ ਸਾਰੇ ਪਾਸੇ ਦਿਖਾਈ ਦੇ ਰਹੀਆਂ ਹਨ। ਜਿਸ ਕਿਸੇ ਨੇ ਵੀ ਤੇਰੀ ਸਿਫਤ ਸਲਾਹ ਕੀਤੀ, ਤੇਰੇ ਗੁਣ ਗਾਏ, ਉਹ ਸੰਸਾਰ ਸਾਗਰ ਤੋਂ ਪਾਰ ਹੋ ਗਿਆ। ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦੇ ਹੋਏ ਗੁਰੂ ਰਾਮਦਾਸ ਜੀ ਕਾਨੜੇ ਦੀ ਵਾਰ ਦੀ ਦੂਜੀ ਪੌੜੀ ਵਿੱਚ ਇਸ ਤਰ੍ਹਾਂ ਫੁਰਮਾਨ ਕਰਦੇ ਹਨ, ਸਭ ਜੋਤ ਤੇਰੀ ਜਗਜੀਵਨਾ, ਤੂੰ ਘੱਟ ਘੱਟ ਹਰ ਰੰਗ ਰੰਗਣਾ, ਸਭ ਧਿਆਵਹਿ ਤੁਧ ਮੇਰੇ ਪ੍ਰੀਤਮਾ, ਤੂੰ ਸਤ ਸਤ ਪੁਰਖ ਨਿਰੰਜਨਾ। ਵਿਚਾਰ ਅਧੀਨ ਸ਼ਬਦ ਦੀ ਅਖੀਰਲੀ ਪੰਕਤੀ ਵਿੱਚ ਅਕਾਲ ਪੁਰਖ ਦੇ ਸਰਬ ਕਲਾ ਸਮਰੱਥ ਹੋਣ ਦੀ ਗਵਾਹੀ ਦਿੰਦਿਆਂ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਫਰਮਾਉਂਦੇ ਹਨ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਅਰਥਾਤ ਹੇ ਨਾਨਕ, ਤੂੰ ਵੀ ਕਰਤਾ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦਿਆਂ ਆਖਿਆ ਕਰ ਕਿ ਪ੍ਰਭੂ ਪਿਤਾ ਜੋ ਕੁਝ ਕਰਨਾ ਚਾਹੁੰਦਾ ਹੈ ਅਤੇ ਜੋ ਕੁਛ ਚੰਗਾ ਸਮਝਦਾ ਹੈ ਉਹ ਸਭ ਕੁਛ ਕਰ ਰਿਹਾ ਹੈ ਅਤੇ ਕਰਦਾ ਰਹੇਗਾ। ਭਾਵ ਕਿਸੇ ਹੋਰ ਹਸਤੀ ਜਾਂ ਸ਼ਕਤੀ ਦੀ ਕਿਸੇ ਪ੍ਰਕਾਰ ਦੀ ਕੋਈ ਦਖਲ ਅੰਦਾਜ਼ੀ ਨਹੀਂ ਹੋ ਸਕਦੀ।
1: ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਖੜਕ ਸਿੰਘ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਸਹਿਬਾਨ, ਪ੍ਰਭੂ ਪਿਆਰੇ ਭਗਤਾਂ, ਅਰਸ਼ੀ ਭੱਟਾਂ ਅਤੇ ਅਨਿੰਨ ਪਿਆਰੇ ਗੁਰਸਿੱਖਾਂ ਨੇ ਸਰਬ ਕਲਾ ਸਮਰੱਥ, ਸਰਬ ਕਲਾ ਭਰਪੂਰ ਅਕਾਲ ਪੁਰਖ ਦੀ ਬੇਅੰਤਤਾ ਦਾ ਚਿਤਰਣ ਕੀਤਾ ਹੈ। ਉਹ ਅਕਾਲ ਪੁਰਖ ਜਿਹੜਾ ਘੱਟ ਘੱਟ ਵਿੱਚ ਵਸਦਾ ਹੈ, ਕੁੱਲ ਸ੍ਰਿਸ਼ਟੀ ਦੇ ਜੀਵਾਂ, ਬਨਸਪਤ, ਗਲਕਿ ਸਭਨੀ ਥਾਈਂ ਵਿਆਪਕ ਹੈ। ਉਸ ਅਕਾਲ ਪੁਰਖ ਪ੍ਰਭੂ ਨੂੰ ਕਈ

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੀ ਕੜੀ 'ਤੇ 6 ਵੱਜ ਰਹੇ ਨੇ। ਹੁਣ ਤੁਸੀਂ ਹਿੰਦੀ 'ਚ ਸਮਾਚਾਰ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ।

ਸ਼ਾਮ 6 ਵਜ ਕੇ 30 ਮਿੰਟ ਤੇ ਪੇਸ਼ ਕਰਾਂਗੇ ਦਿਹਾਤੀ ਪ੍ਰੋਗਰਾਮ। ਅੱਜ ਇਸ 'ਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਅਤੇ ਖੇਤੀ ਵਪਾਰ ਬਾਰੇ ਜਾਣਕਾਰੀ ਲਵਾਂਗੇ ਡਾਕਟਰ ਰਮਨਦੀਪ ਸਿੰਘ ਹੁਣਾਂ ਕੋਲੋਂ। ਸ਼ਾਮ 7 ਵਜ ਕੇ 40 ਮਿੰਟ ਤੇ ਸਮਾਂ ਰਹੇਗਾ ਪ੍ਰੋਗਰਾਮ ਸਭ ਰੰਗ ਦਾ, ਜਿਸ ਕਲਾਮੇ ਸ਼ਾਇਰ ਹੋਣਗੇ ਪ੍ਰੇਮ ਕੁਮਾਰ ਅਤੇ ਨਾਲ ਸਮਾਤ ਫਰਮਾਓਗੇ ਚੰਨ ਗਜ਼ਲਾਂ। ਰਾਤ 8 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

ਰਾਤ 9:30 ਸੁਣ ਕੇ ਪੁਰਾਣੇ ਪੰਜਾਬੀ ਫਿਲਮੀ ਸੰਗੀਤ, 10:00 ਸਮਾਂ ਰਹੇਗਾ ਮੁੱਖ ਖ਼ਬਰਾਂ ਦਾ, 10:02 'ਤੇ ਪੇਸ਼ ਕਰਾਂਗੇ ਸੁਰ ਛਨਕਾਰ, ਅਤੇ ਰਾਤ 10:30 ਸੁਣੋਗੇ ਪ੍ਰੋਗਰਾਮ ਸਰਗਮ। ਇਹ ਸੀ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ। ਆਓ ਹੁਣ ਸੁਣਦੇ ਹਾਂ ਆਕਾਸ਼ਵਾਣੀ ਦਾ ਗੀਤ। ਇਹ ਆਕਾਸ਼ਵਾਣੀ ਹੈ, ਸੁਣ ਮਹਿਰਮਾ।

ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ 7:20 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

0: ਦੌਰਾਨ ਦੇਸ਼ ਦੇ ਕੁਝ ਹਿੱਸਿਆਂ 'ਚ ਆਮ ਜਾਂ ਆਮ ਤੋਂ ਵੱਧ ਬਾਰਿਸ਼ ਹੋਣ ਦੀ ਵੀ ਉਮੀਦ ਹੈ ਉਹਨਾਂ ਦੱਸਿਆ।
1: 2026 के मानसून ऋतु जून से सितंबर के दौरान पूरे देश में सामान्य से कम बारिश होने का सबसे ज्यादा संभावना है। दक्षिण पश्चिम मानसून ऋतु जून से सितंबर 2026 में उत्तर पूर्व भारत में सामान्य वर्षा होने का संभावना है। ये सामान्य का अर्थ है कि लॉन्ग टर्म एवरेज का 94 to 106% और उत्तर पश्चिम भारत में 92% से कम यानी वहां भी सामान्य से कम बारिश होने का ज्यादा संभावना है।
0: ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ 'ਚ ਸ਼ਾਮਲ 3 ਮੁਲਜ਼ਮਾਂ ਨੂੰ 5 ਪਿਸਤੌਲਾਂ ਅਤੇ 22 ਕਾਰਤੂਸਾਂ ਸਮੇਤ ਗ੍ਰਿਫਤਾਰ ਕਰਕੇ ਇਸ ਮੋਡਿਊਲ ਦਾ ਪਰਦਾਫਾਸ਼ ਕੀਤਾ। ਗ੍ਰਿਫਤਾਰ ਗਏ ਵਿਅਕਤੀਆਂ ਦੀ ਪਛਾਣ ਗੁਰਦਾਸਪੁਰ ਦੇ ਮਨਜੋਤ ਸਿੰਘ, ਸੰਦੀਪ ਸਿੰਘ ਅਤੇ ਅਮਨਦੀਪ ਸਿੰਘ ਵਜੋਂ ਹੋਈ ਹੈ। ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਟੀਮ ਨੇ ਸ਼ੱਕੀ ਮਨਜੋਤ ਸਿੰਘ ਨੂੰ ਬੱਸ ਅੱਡੇ ਜਲੰਧਰ ਨੇੜਿਓਂ ਇੱਕ ਪਿਸਤੌਲ ਅਤੇ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ। ਪੁੱਛਗਿੱਛ ਦੌਰਾਨ ਇਸ ਮੋਡਿਊਲ 'ਚ ਸ਼ਾਮਲ ਉਸਨੇ ਆਪਣੇ ਦੋ ਸਾਥੀਆਂ ਬਾਰੇ ਜਾਣਕਾਰੀ ਦਿੱਤੀ। ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਗੁਰਦਾਸਪੁਰ ਦੇ ਪਿੰਡ ਭੈਣੀ ਪਸਵਾਲ ਤੋਂ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। IPL ਕ੍ਰਿਕਟ ਵਿੱਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਵੇਗਾ। ਇਹ ਮੈਚ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਸ਼ਾਮੀ 7:30 ਤੋਂ ਖੇਡਿਆ ਜਾਵੇਗਾ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਸਰਵਉੱਚ ਅਦਾਲਤ ਨੇ ਦੇਸ਼ ਦੀਆਂ ਸਾਰੀਆਂ ਉੱਚ ਅਦਾਲਤਾਂ ਨੂੰ ਆਪਣੇ ਫੈਸਲੇ ਰਾਖਵੇਂ ਰੱਖਣ ਦੇ 3 ਮਹੀਨਿਆਂ ਦੇ ਅੰਦਰ ਅੰਦਰ ਉਸਨੂੰ ਸੁਣਾਉਣ ਦੇ ਨਿਰਦੇਸ਼ ਦਿੱਤੇ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ ਵਾਸਤੇ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ। ਮੌਸਮ ਵਿਭਾਗ ਵੱਲੋਂ ਕੱਲ੍ਹ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਗਰਜ ਚਮਕ ਨਾਲ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ। ਅਤੇ IPL ਕ੍ਰਿਕਟ ਵਿੱਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਸ਼ਾਮੀ 7:30 ਗੁਜਰਾਤ ਟਾਈਟਨਸ ਨਾਲ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
2: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6:30 ਹੋ ਰਹੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਹਾਂਜੀ ਰੁੜੀਏ ਰਾਮ ਜੀ ਉਹ ਲੰਘ ਆਈਏ ਜੀ
1: ਆਜੂ ਬਲ ਸਾਹਿਬ ਆਜੂ ਬਚਾਲਿਓ ਆਜੂ
0: ਰੁੜੀਏ ਰਾਮ ਜੀ ਜੈ ਹਿੰਦ ਜੀ
1: ਜੈ ਜੀ ਜੈ ਜੀ ਬਲ ਸਾਹਿਬ ਬਚਾਲਿਓ ਕੀ ਹਾਲ ਚਾਲ ਹੈ ਤੁਹਾਡਾ
0: ਹਾਲ ਚਾਲ ਵਾਹਵਾ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ
1: ਹਾਲ ਚਾਲ ਤਕੜਾ ਦੇਖੋ ਜਿੱਦਾਂ ਕਹਿੰਦੇ ਆ ਨਾ ਵੀ ਨੀਅਤ
0: ਜੀ
1: ਅਤੇ ਨੀਤੀ
0: ਅੱਛਾ ਜੀ
1: ਨੀਅਤ ਜਿਹੜੀ ਹੈ ਉਹ ਤੁਹਾਡੀ ਕਿੱਦਾਂ ਦੀ ਹੈ
0: ਜੀ
1: ਉਹ ਤੁਹਾਡੀ ਨੀਤੀ ਨੂੰ ਨਿਰਧਾਰਿਤ ਕਰਦੀ ਹੈ
0: ਅੱਛਾ ਜੀ
1: ਕਹਿੰਦਾ ਕਿ ਸਾਫ਼ ਨੀਤਾਂ ਜਿਹੜੀਆਂ
0: ਜੀ
1: ਅਤੇ ਨੀਤਾਂ ਨੂੰ ਮੁਰਾਦਾਂ ਜਿੱਦਾਂ ਅਲੱਗ ਅਲੱਗ ਜਿੱਦਾਂ ਮੁਹਾਵਰਿਆਂ ਦੇ ਨਾਲ ਨੀਅਤ ਜਿਹੜੀ ਹੈ ਉਹਦਾ ਦ੍ਰਿਸ਼ਟੀਕੋਣ ਆਪਾਂ ਸਾਰੇ ਜਾਣਦੇ ਹਾਂ ਕਿ ਸਾਡੇ ਜਿਹੜੇ ਪੁਰਾਣੇ ਸੱਭਿਆਚਾਰ ਨਾਲ ਜੁੜੇ ਲੋਕ ਹੈ
0: ਹਾਂਜੀ
1: ਉਹਨਾਂ ਨੇ ਸਾਨੂੰ ਦਿੱਤਾ ਹੈ ਅਗਲਾ ਕਹਿੰਦਾ ਯਾਰ ਨੀਤ ਬੜੀ ਮਾੜੀ ਹੈ ਬੰਦੇ
0: ਸਹੀ ਗੱਲ ਹੈ ਜੀ
1: ਸੋ ਨੀਅਤ ਦੇ ਉੱਤੇ ਬੰਦੇ ਨੂੰ ਬਹੁਤ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਹੈ
0: ਜੀ
1: ਕਿਉਂਕਿ ਇਹ ਤੁਹਾਡੀ ਪ੍ਰਸ਼ੰਸਾ ਔਰ ਤੁਹਾਡੀ ਜਿੱਦਾਂ ਕਹਿੰਦੇ ਹੁੰਦੇ ਆ ਵੀ ਕਿਤੇ ਨਾ ਕਿਤੇ ਬਦਖੋਈ
0: ਹਾਂਜੀ
1: ਇਹ ਦੋਨਾਂ ਚੀਜ਼ਾਂ ਨੂੰ ਤੁਹਾਡੀ ਨੀਅਤ ਨਿਰਧਾਰਿਤ ਕਰਦੀ ਹੈ
0: ਬਿਲਕੁਲ ਜੀ
1: ਜੇ ਆਪਣੀ ਨੀਅਤ ਦੇ ਵਿੱਚ ਕੋਈ ਖੋਟ ਨਹੀਂ ਨਾ ਬਲ ਸਾਹਿਬ
0: ਹਾਂਜੀ
1: ਅਤੇ ਜਿਹੜਾ ਸੁਭਾਵਿਕ ਹੈ ਕਿ ਤੁਹਾਨੂੰ ਅੱਗੇ ਵੀ ਸਾਰਾ ਕੁਛ ਉਸ ਲਿਹਾਜ਼ ਨਾਲ ਹੀ ਮਿਲਣਾ ਹੈ
0: ਠੀਕ ਹੈ ਜੀ
1: ਆਪਾਂ ਕਹਿੰਦੇ ਨੇ ਕਿ ਬੰਦੇ ਨੂੰ ਯਾਰ ਬੜੀਆਂ ਪ੍ਰਾਪਤੀਆਂ ਹੋਈਆਂ ਜਾਂ ਬੰਦੇ ਨੇ ਬਹੁਤ ਤਰੱਕੀ ਕਰ ਲਈ ਹੈ
0: ਬਿਲਕੁਲ ਜੀ
1: ਤਰੱਕੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਤੁਹਾਡੀ ਨੀਅਤ ਅਤੇ ਤੁਹਾਡੀ ਨੀਤੀ ਦੇ ਉੱਤੇ ਜਿਹੜਾ ਨਿਰਭਰ ਕਰ
0: ਸਹੀ ਗੱਲ ਹੈ ਜੀ ਜੇ ਨੀਤ ਤੁਹਾਡੀ ਚੰਗੀ ਹੋਊਗੀ ਜੇ ਨੀਤ ਸਾਫ਼ ਹੋਊਗੀ ਅਤੇ ਪਰਮਾਤਮਾ ਜਿਹੜਾ ਆ ਉਹ ਦੇਖ ਰਿਹਾ ਕਿ ਇਹਦੀ ਬੰਦੇ ਦੀ ਨੀਤ ਸਾਫ਼ ਆ ਅਤੇ ਇਹਨੂੰ ਮੈਂ ਤਰੱਕੀ ਦੇਵਾਂ
1: ਹਾਂ
0: ਹੁਣ ਨੀਤ ਤੁਹਾਡੀ ਜਿਹੜੀ ਆ ਉਹ ਮਾੜੀ ਆ ਤੁਸੀਂ ਆਪਣੇ ਵੱਲ ਧਿਆਨ ਨਹੀਂ ਦੇ ਰਹੇ ਦੂਜੇ ਜਿਹੜੇ ਤਰੱਕੀ ਕਰ ਰਹੇ ਆ ਉਹਨਾਂ ਵੱਲ ਦੇਖ ਦੇਖ ਕੇ ਹੀ ਝੂਰੀ ਜਾ ਰਹੇ ਹੋ ਤਾਂ ਫਿਰ ਤੁਸੀਂ ਖੁਦ ਦੀ ਤਰੱਕੀ ਸਵਾਹ ਕਰਨੀ ਆ
1: ਹਾਂ ਬਿਲਕੁਲ ਬਿਲਕੁਲ
0: ਜੀ
1: ਅੱਜ ਕੱਲ੍ਹ ਜ਼ਿਆਦਾਤਰ ਇਹ ਹੈ ਕਿ ਅਸੀਂ ਦੂਜਿਆਂ ਵੱਲ ਤਵੱਜੋ ਜ਼ਿਆਦਾ ਦਿੰਦੇ ਹਾਂ
0: ਬਿਲਕੁਲ ਜੀ
1: ਆਪਣੇ ਵੱਲ ਤਵੱਜੋ ਘੱਟ ਦਿੰਦੇ ਹਾਂ
0: ਹਾਂਜੀ
1: ਜੇ ਕਦੇ ਜਿੰਨਾ ਸਮਾਂ ਅਸੀਂ ਦੂਜਿਆਂ 'ਤੇ ਖਰਚਾ ਕਰਦੇ ਹਾਂ
0: ਹਾਂਜੀ
1: ਉਹ ਤੋਂ ਕੁਛ ਫੀਸਦ ਆਪਣੇ 'ਤੇ ਖਰਚਾ ਕਰ ਲਈਏ
0: ਹਾਂਜੀ
1: ਅਤੇ ਕਾਫ਼ੀ ਜ਼ਿਆਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਕਿਉਂਕਿ ਅੱਜ ਸਮਾਜ ਦੇ ਵਿੱਚ ਤਕਰੀਬਨ ਹਰ ਦੂਜੇ

0: ਜੇ ਬੰਦੇ ਦੀ ਸਮੱਸਿਆ ਇਹ ਹੈ ਕਿ ਉਹ ਇਸ ਗੱਲ ਤੋਂ ਬੜਾ ਦੁਖੀ ਹੈ ਕਿ ਯਾਰ ਕੋਈ ਬਦਲਾਅ ਨਹੀਂ ਆ ਰਿਹਾ ਜੀਵਨ ਦੇ ਵਿੱਚ,
1: ਠੀਕ ਹੈ ਜੀ,
0: ਹੈ ਕਿ ਨਹੀਂ?
1: ਹਾਂਜੀ,
0: ਉਹਦੇ ਲਈ ਫਿਰ ਔੜ ਪੌੜ ਪਤਾ ਨਹੀਂ ਢੰਗ ਤਰੀਕੇ ਵਹਿਮਾਂ ਭਰਮਾਂ ਬੜੀਆਂ ਚੀਜ਼ਾਂ ਦੇ ਵਿੱਚ ਫਸਿਆ ਫਿਰਦਾ ਹੈ,
1: ਜਦਕਿ ਲੋੜ ਹੁੰਦੀ ਹੈ ਆਪਣੀ ਨੀਤ ਨੂੰ ਸਿੱਧਾ ਕਰਨ ਦੀ।
0: ਹਾਂ
1: ਬਿਲਕੁਲ,
0: ਹੁਣ ਜਦੋਂ ਵੀ ਆਪਾਂ ਕਿੱਦਾਂ ਜਿਹੜੇ ਪੁੱਛਾਂ ਦੇਣ ਵਾਲੇ ਹੋਏ ਜਾਂ ਇੱਦਾਂ ਦੇ ਲੋਕ ਹੋਏ, ਜਦੋਂ ਉਹਨਾਂ ਕੋਲ ਜਾਂਦੇ ਉਹ ਤੁਹਾਡੇ ਕੀ ਕਰਦੇ ਆ?
1: ਹਾਂਜੀ,
0: ਉਹ ਤੁਹਾਡੀ ਜਿਹੜੀ ਦਿਮਾਗ ਦੀ ਇੱਕ ਜਿੱਦਾਂ ਕਹਿੰਦੇ ਵੀ ਤੁਹਾਡੀ ਮਾਨਸਿਕਤਾ ਨੂੰ ਪੜ੍ਹ ਲੈਂਦੇ ਆ
1: ਜੀ
0: ਕਿ ਬੰਦਾ ਕਿੱਦਾਂ ਦੀ ਵਿਚਾਰਧਾਰਾ, ਇਹੀ ਹੈ ਉਹਨਾਂ ਕੋਲ ਡਾਕਟਰੀ ਹੋਰ ਕਿਹੜੀ ਹੈ?
1: ਬਿਲਕੁਲ ਸਹੀ ਗੱਲ,
0: ਉਹ ਤੁਹਾਡੀ ਮਾਨਸਿਕਤਾ ਦੇ ਨਾਲ ਜਿਹੜਾ ਰਲਗੜ ਇਲਾਜ ਕਰਦੇ ਆ।
1: ਹਾਂਜੀ,
0: ਵੀ ਇਹਨੂੰ ਟੂਣੇ ਟਾਂਬਣਾ 'ਚ ਪਾ ਦਿਓ ਅਤੇ ਟੂਣੇ ਟਾਂਬਣਾ 'ਚ ਪਾ ਜਾਂਦਾ, ਕੋਈ ਕਿਸੇ ਤਰੀਕੇ ਪਾਉਂਦਾ ਕੋਈ ਕਿਸੇ ਤਰੀਕੇ ਪਾਉਂਦਾ।
1: ਬਿਲਕੁਲ ਜੀ,
0: ਗੱਲ ਸਿਰਫ ਇਹੀ ਹੁੰਦੀ ਹੈ ਕਿ ਤੁਹਾਨੂੰ ਜਿਹੜੇ ਦਿਸ਼ਾ 'ਚ ਤੁਸੀਂ ਜਾ ਰਹੇ ਹੋ ਉੱਥੋਂ ਤੁਹਾਨੂੰ ਉਹ ਇੱਕ ਅਲੱਗ ਦਿਸ਼ਾ 'ਚ ਉਹਦੇ ਨਾਲ ਤੁਹਾਨੂੰ ਲੱਗਦਾ ਕਿ ਹਾਂ ਯਾਰ ਬੜਾ ਫਰਕ ਪੈ ਗਿਆ,
1: ਹਾਂਜੀ
0: ਬੜਾ ਆਰਾਮ ਆ ਗਿਆ ਚੀਜ਼ ਨੂੰ
1: ਜੀ,
0: ਜਦਕਿ ਤੁਹਾਨੂੰ ਉਹਨੇ ਇੱਕ ਦਿਸ਼ਾ 'ਚ ਜਿਹੜੀ ਤੁਸੀਂ ਖੜ੍ਹੇ ਹੁੰਦੇ ਹੋ ਨਾ ਉੱਥੋਂ ਤੁਹਾਨੂੰ ਥੋੜ੍ਹਾ ਜਿਹਾ ਪਲਟ ਦਿੰਦਾ।
1: ਅੱਛਾ ਰੁੜੀਏ ਰਾਮ ਜੀ, ਇੱਕ ਗੱਲ ਮੈਨੂੰ ਦੱਸੋ ਕਿ ਨੀਅਤ ਦੀ ਆਪਾਂ ਗੱਲ ਕੀਤੀ ਹੈ ਕਿ ਇਹ ਜਿਹੜੀ ਇਹ ਟੂਣੇ ਟਾਂਬਣਾ ਨਾਲ ਵਹਿਮਾਂ ਭਰਮਾਂ ਦੇ ਨਾਲ ਜੁੜੀ ਹੋਈ ਆ, ਇਹ ਹੈ ਆਪਣੇ ਮੁਲਕ ਵਿੱਚ ਹੀ ਆ,
0: ਬਿਲਕੁਲ
1: ਇਹ ਬਾਹਰ ਕਾਹਤੋਂ ਨਹੀਂ ਨੀਤ ਮਾੜੀ ਹੈ ਕਿਸੇ ਦੀ?
0: ਹਾਂ, ਇਹ ਦੇਖੋ ਇਹੀ ਤਾਂ ਹੈ ਨਾ, ਅਗਾਂਹ ਵਧੂ ਸਮਾਜ 'ਤੇ ਜਿਹੜਾ ਹੈ ਪਿਛਾਂਹ ਖਿੱਚੂ ਸਮਾਜ 'ਚ ਇਹੀ ਤਾਂ ਫਰਕ ਹੈ।
1: ਬਿਲਕੁਲ ਜੀ,
0: ਜੇ ਆਪਾਂ ਦੇਖੀਏ ਕਿ ਸਮਾਜ, ਕਿਉਂਕਿ ਸਮਾਜ ਦੇ ਵਿੱਚੋਂ ਸਾਰੀਆਂ ਚੀਜ਼ਾਂ ਪੈਦਾ ਹੁੰਦੀਆਂ,
1: ਹਾਂਜੀ,
0: ਉਸ ਸਮਾਜ ਅਤੇ ਸਾਡੇ ਸਮਾਜ ਦੇ, ਪੱਛਮੀ ਸਮਾਜ ਅਤੇ ਸਾਡੇ ਸਮਾਜ 'ਚ ਫਰਕ ਇਹੀ ਹੈ
1: ਜੀ
0: ਕਿ ਕਿਤੇ ਨਾ ਕਿਤੇ ਉਹ ਜਾਗਰਤ ਸਮਾਜ ਹੈ, ਇਸੇ ਕਰਕੇ ਉਹਨਾਂ ਮੁਲਕਾਂ ਦੇ ਵਿੱਚ ਤਰੱਕੀ ਬਹੁਤ ਜ਼ਿਆਦਾ ਹੋਈ ਹੈ
1: ਜੀ।
0: ਸਾਡੇ ਨਾ ਤਰੱਕੀ ਹੋਣ ਕਾਰਨ ਦਾ ਕਾਰਨ ਕੀ ਹੈ?
1: ਹਾਂਜੀ,
0: ਪਿਛਾਂਹ ਖਿੱਚੂ ਸੋਚ ਹੀ ਹੈ ਨਾ।
1: ਸਹੀ ਗੱਲ ਹੈ ਜੀ,
0: ਕਿ ਅਸੀਂ ਜੇ ਕੋਈ ਤਰੱਕੀ ਵਾਲੇ ਪਾਸੇ ਤੁਰਨਾ ਵੀ ਚਾਹੁੰਦੇ ਹਾਂ ਜਾਂ ਸਾਨੂੰ ਕੋਈ ਤੋੜਨਾ ਚਾਹੁੰਦਾ,
1: ਉਹਦੇ ਪੈਰ
0: ਉਹਦੇ ਦੋ ਕੁ ਬੰਦੇ ਤਾਂ ਹੱਕ 'ਚ ਹੋਣਗੇ, ਚਾਰ ਬੰਦੇ ਉਹਦੇ ਵਿਰੋਧੀ ਖੜੇ ਹੋਣ।
1: ਸਹੀ ਗੱਲ ਹੈ ਜੀ,
0: ਇਹ ਜਿਹੜੀ ਤੁਹਾਡੀ ਗੱਲ ਦਾ ਜਵਾਬ ਇਹੀ ਹੈ
1: ਹਾਂਜੀ
0: ਕਿ ਉਹ ਸਮਾਜ ਦੇ ਵਿੱਚ ਇਹ ਚੀਜ਼ ਨੂੰ ਪੈਦਾ ਹੀ ਨਹੀਂ ਹੋਣ ਦਿੱਤਾ ਉਹਨਾਂ।
1: ਬਿਲਕੁਲ ਸਹੀ ਗੱਲ ਹੈ ਜੀ,
0: ਉਹ ਜਾਗਰੂਕ ਔਰ ਜਾਗ੍ਰਿਤ ਸਮਾਜ ਹੈ, ਉਹਨਾਂ ਨੂੰ ਆਪਣੇ ਚੰਗੇ ਦਾ ਔਰ ਮਾੜੇ ਦਾ ਪਤਾ ਹੈ
1: ਜੀ।
0: ਇਸੇ ਕਰਕੇ ਦੇਖੋ ਉਹਨਾਂ ਮੁਲਕਾਂ ਦੀ ਜਿਹੜੀ ਜਿੱਦਾਂ ਕਹਿੰਦੇ ਕਿ ਦਿੱਖ,
1: ਹਾਂਜੀ,
0: ਉਹ ਅਲੱਗ ਤਰ੍ਹਾਂ ਦੀ ਦਿੱਖ ਹੈ।
1: ਬਿਲਕੁਲ ਜੀ,
0: ਸੋ ਇਸ ਕਰਕੇ ਚਲੋ ਅਸੀਂ ਉਹਨਾਂ ਦੀ ਜਿੱਦਾਂ ਕਹਿੰਦੇ ਹਾਂ ਕਿ ਸਾਰੇ ਪੱਖਾਂ ਦੀ ਅਸੀਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ।
1: ਹਾਂਜੀ,
0: ਸਾਡੇ 'ਚ ਵੀ ਕੁਝ ਚੀਜ਼ਾਂ ਐਸੀਆਂ ਚੰਗੀਆਂ ਵੀ ਨੇ ਜਿਹੜੀਆਂ ਚੀਜ਼ਾਂ ਉੱਥੇ ਮਾੜੀਆਂ ਨੇ,
1: ਉਹ ਤਾਂ ਹੈ ਹੀ
0: ਹੈ ਨਾ, ਆਪਾਂ ਦੋਨਾਂ ਨੂੰ ਰਲਗੜ ਨਹੀਂ ਕਰ ਸਕਦੇ, ਪਰ ਅਸੀਂ ਇਹ ਕਹਿ ਕੇ ਜੀ ਅਸੀਂ ਆਪਣੇ ਸਮਾਜ ਦੇ ਵਿੱਚੋਂ ਇੰਨੀ ਕੁ ਚੀਜ਼ ਦਾ ਕਿਤੇ ਇਸ ਚੀਜ਼ ਨੂੰ ਥੋੜ੍ਹਾ ਜਿਹਾ ਜਿਹੜੀ ਤਰੁੱਟੀ ਹੈ,
1: ਹਾਂਜੀ,
0: ਜਿਹੜੀ ਕਮਜ਼ੋਰੀ ਹੈ ਇਹ 'ਤੇ ਧਿਆਨ ਦੇਈਏ ਅਤੇ ਸਮਾਜ ਦੇ ਵਿੱਚ ਬਹੁਤ ਸਾਰਾ ਸੁਧਾਰ ਹੋ ਜਾਂਦਾ, ਕਿਉਂਕਿ ਸਾਡੀ ਜਿਹੜੀ ਐਨਰਜੀ ਹੈ, ਸਾਡੀ ਜਿਹੜੀ ਤਾਕਤ ਹੈ, ਅਸੀਂ ਉਹਨੂੰ ਸਹੀ ਪਾਸੇ ਉਹਦੀ ਦਿਸ਼ਾ ਨਹੀਂ ਦੇ ਸਕਦੇ
1: ਜੀ
0: ਜਦ ਤੱਕ ਤੁਹਾਡੀ ਨੀਅਤ ਜਿਹੜੀ ਹੈ ਉਹਦੇ 'ਚ ਖਰਾਪਣ ਨਹੀਂ ਹੈ।
1: ਸਹੀ ਗੱਲ ਹੈ ਜੀ,
0: ਇਸੇ ਕਰਕੇ ਜਦੋਂ ਅਸੀਂ ਭਟਕ ਹੀ ਰਹਾਂਗੇ, ਸਾਡਾ ਕੋਈ ਨਿਸ਼ਾਨਾ ਹੀ ਨਹੀਂ ਹੈ, ਸਾਡਾ ਦ੍ਰਿਸ਼ਟੀਕੋਣ ਹੀ ਨਹੀਂ ਹੈ, ਸਾਡਾ ਸਪਸ਼ਟਤਾ ਹੀ ਨਹੀਂ ਹੈ, ਤੇ ਤੁਸੀਂ ਤਰੱਕੀ ਜਿੱਦਾਂ ਤੁਸੀਂ ਕਿਹਾ ਵੀ ਸਵਾਹ ਕਰਨੀ ਹੈ ਤਰੱਕੀ ਫਿਰ ਹੈ।
1: ਸਹੀ ਗੱਲ,
0: ਸੋ ਤਰੱਕੀ ਦੇ ਰਸਤੇ ਜਿਹੜੇ ਹੈ ਤੁਹਾਨੂੰ ਆਪ ਤੈਅ ਕਰਨੇ ਪੈਂਦੇ ਹੈ
1: ਜੀ,
0: ਤਰੱਕੀ ਜਿਹੜੇ ਹੈ ਤਾਂ ਹੀ ਹੈ ਜੇ ਤੁਹਾਡੀ ਨੀਅਤ ਉਸ ਪ੍ਰਤੀ ਸਾਫ਼ ਹੈ,
1: ਠੀਕ ਹੈ,
0: ਇਰਾਦੇ ਦੇ ਪ੍ਰਤੀ, ਇਰਾਦੇ ਦੇ ਵਿੱਚ ਖੋਟ ਹੈ ਉਹਦੇ 'ਚ ਨੀਅਤ ਹੀ ਤੁਹਾਡੀ ਸਾਫ਼ ਨਹੀਂ ਹੈ,
1: ਹਾਂਜੀ,
0: ਅਤੇ ਉਹਦੇ 'ਚ ਸ਼ੱਕ ਸ਼ੁਭਾ ਹੈ, ਅਤੇ ਫਿਰ ਮੇਰਾ ਖਿਆਲ ਹੈ ਤਰੱਕੀ ਤੁਹਾਤੋਂ ਕੋਸਾਂ ਦੂਰ ਚਲੀ ਜਾਂਦੀ ਹੈ। ਮੀਲ
1: ਠੀਕ ਹੈ ਜੀ,
0: ਬਹੁਤ ਬੋਲ ਗਾਉਣ ਦੇ ਲਾਉਂਦੇ ਹਾਂ,
1: ਸੁਣਾ ਦਿਓ ਜੀ,
2: ਛੱਲੀਏ ਨੀ ਗੱਲ ਸੁਣ ਛੱਲੀਏ।

0: ਹਾਂ ਜੀ, ਜਿੱਦਾਂ ਆਪਾਂ ਜ਼ਿਕਰ ਕਰਦੇ ਸੀ ਕਿ ਦੇਖੋ ਨੀਤਾਂ ਜਿਹੜੀਆਂ ਹੈ ਉਹਦੇ ਨਾਲ ਹੀ ਮੁਰਾਦਾ ਹੈ
1: ਜੀ।
0: ਸੋ ਕੰਮ ਸਾਫ਼ ਨੀਅਤ ਨਾਲ ਜਦੋਂ ਆਪਾਂ ਕਰਦੇ ਹਾਂ
1: ਹਾਂਜੀ,
0: ਅਤੇ ਸੱਚੀ ਜਿੱਦਾਂ ਕਹਿੰਦੇ ਹਾਂ ਕਿ ਸ਼ਰਧਾ ਨਾਲ ਕਰਦੇ ਹਾਂ ਔਰ ਮਿਹਨਤ ਨਾਲ ਕਰਦੇ ਹਾਂ ਅਤੇ ਉਹਦੇ ਸਾਨੂੰ ਬਹੁਤ ਕੁਛ ਮਿਲਦਾ ਹੈ,
1: ਬਰਕਤ ਪੈਂਦੀ ਹੈ ਜੀ,
0: ਬਰਕਤ ਪੈਂਦੀ ਹੈ। ਸੋ ਖੇਤੀ ਦੇ ਵਿੱਚ ਤਾਂ ਕਿਉਂਕਿ ਖੇਤੀ ਹੈ ਹੀ ਬਰਕਤ ਦਾ ਕਿੱਤਾ,
1: ਸਹੀ ਗੱਲ ਹੈ ਜੀ,
0: ਹੈ ਕਿ ਨਹੀਂ?
1: ਹਾਂਜੀ,
0: ਖੇਤੀ ਤਾਂ ਦੇਖੋ ਸਭ ਤੋਂ ਉੱਤਮ ਖੇਤੀ ਕਿਉਂ, ਬਾਬਾ ਨਾਨਕ ਨੇ ਉੱਤਮ ਖੇਤੀ ਦਾ ਸਿਧਾਂਤ ਹੈ ਨਾ, ਉੱਤਮ ਨੂੰ ਖੇਤੀ ਨੂੰ ਉੱਤਮ ਕਿਉਂ ਕਿਹਾ ਹੈ?
1: ਬਿਲਕੁਲ,
0: ਕਿਉਂਕਿ ਖੇਤੀ 'ਚ ਬਾਕੀ ਚੀਜ਼ਾਂ ਹੈ ਨਹੀਂ
1: ਜੀ,
0: ਹੈ ਨਾ। ਇੱਕ ਤਾਂ ਦੇਖੋ ਵੈਸੇ ਇਹ ਪੁੰਨ ਦਾ ਕੰਮ ਹੈ ਕਿ ਜਿਹੜੇ ਦਾਣੇ ਪੈਦਾ ਅਸੀਂ ਕਰਦੇ ਹਾਂ ਉਹ ਸਾਰਾ ਜੀਆ ਜੰਤ ਹਰ ਚੀਜ਼ ਦਾ ਆਧਾਰ ਹੈ।
1: ਬਿਲਕੁਲ ਜੀ,
0: ਹੈ ਨਾ, ਕਿਉਂਕਿ ਆਧਾਰ ਤਾਂ ਭੁੱਖ ਮਿਟਾਉਣਾ ਹੀ ਹੈ ਨਾ, ਸਾਰਾ ਪੇਟ ਭਰਨਾ ਹੀ ਹੈ,
1: ਸਹੀ ਗੱਲ ਹੈ।
0: ਸੋ ਖੇਤੀ ਇੱਕ ਆਧਾਰ ਹੈ ਪੂਰੇ ਸੰਸਾਰ ਦਾ, ਇਸ ਕਰਕੇ ਇਹਦੀ ਉੱਤਮਤਾ ਜਿਹੜੀ ਹੈ ਸ਼ੁਰੂ ਤੋਂ ਬਣੀ ਹੋਈ ਹੈ ਔਰ ਹਮੇਸ਼ਾ ਬਣੀ ਰਹਿਣੀ ਹੈ।
1: ਕਿਤੇ ਨਾ ਕਿਤੇ ਇਹ ਵੀ ਗੱਲ ਹੈ ਕਿ ਜਿਹੜਾ ਕਿਸਾਨ ਹੈ ਉਹ ਨੀਤ ਆਪਣੀ ਮਾੜੀ ਰੱਖ ਨਹੀਂ ਸਕਦਾ,
0: ਰੱਖ ਨਹੀਂ ਸਕਦਾ।

0: ਸੋਚ ਕੇ ਦੇਖੀ ਕਿ ਬੀਜ ਉਹਨੇ ਆਪਣੇ ਖੇਤ ਵਿੱਚ ਬੀਜ ਦਿੱਤਾ, ਉਹ ਇਹ ਵੀ ਨਹੀਂ ਸੋਚ ਸਕਦਾ ਕਿ ਮੇਰੇ ਨਾਲ ਵਾਲੇ ਖੇਤ ਵਿੱਚ ਬਿਮਾਰੀ ਆ ਜਾਵੇ, ਕਿਉਂਕਿ ਉਹਨੂੰ ਪਤਾ ਉੱਧਰ ਮੇਰੇ ਖੇਤ
1: ਚਾਹੂ।
0: ਸੋ ਪਰਮਾਤਮਾ ਨੇ ਕੀਤਾ ਇੱਦਾਂ ਦਾ ਬਣਾਇਆ ਕਿ ਨੀਤ ਉਹ ਚਾਹੁੰਦੇ ਹੋਏ ਵੀ ਮਾੜੀ ਜਿਹੜੀ ਆ ਉਹ ਨਹੀਂ ਰੱਖ ਸਕਦਾ,
1: ਸਾਫ਼ ਸੁਥਰਾ ਕੀਤਾ ਹੈ।
0: ਸਹੀ ਗੱਲ ਹੈ।
1: ਸੋ ਅੱਜ ਜਿਹੜਾ ਇਸ ਕਿੱਤੇ ਦੇ ਵਿੱਚ ਬਹੁਤ ਸੰਭਾਵਨਾਵਾਂ ਆ ਗਈਆਂ, ਜਿੱਦਾਂ ਜਿੱਦਾਂ ਖੋਜਾਂ ਹੋਈਆਂ, ਮਹਾਰਾਜ ਨੇ ਆਪਣੇ ਜਿੱਦਾਂ ਕਹਿੰਦੇ ਹੁੰਦੇ ਆ ਨਾ ਬਿਰਤੀ ਔਰ ਪ੍ਰਵਿਰਤੀ ਨੂੰ ਇੱਧਰ ਉੱਧਰ ਕੀਤਾ, ਤੇ ਬੜੀਆਂ ਸੰਭਾਵਨਾਵਾਂ ਖੇਤੀ ਚ ਪੈਦਾ, ਕਿਉਂਕਿ ਖੇਤੀ ਦੇ ਨਾਲ ਰਲਗੰਢ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ।
0: ਠੀਕ ਹੈ ਜੀ।
1: ਸੋ ਖੇਤੀ ਨੂੰ ਅੱਜ ਆਪਾਂ ਵਪਾਰਕ ਨਜ਼ਰੀਏ ਨਾਲ ਵੀ ਚਲਾ ਸਕਦੇ ਹਾਂ। ਅੱਗੇ ਤਾਂ ਕਹਿੰਦੇ ਸੀ ਵੀ ਵਪਾਰੀ ਦਾ ਕੰਮ ਹੀ ਵਪਾਰ ਕਰਨਾ, ਹੁਣ ਖੇਤੀ ਵੀ ਇੱਕ ਵਪਾਰ ਬਣ ਗਿਆ ਜਿਹਨਾਂ ਕਿਸਾਨਾਂ ਨੇ ਇਸ ਚੀਜ਼ ਨੂੰ ਅਪਣਾਇਆ।
0: ਠੀਕ ਹੈ ਜੀ।
1: ਖੇਤੀ ਵਪਾਰ ਦੇ ਕੁਛ ਨੁਕਤਿਆਂ ਦੇ ਬਾਬਤ ਡਾਕਟਰ ਰਮਨਦੀਪ ਹੋਰਾਂ ਨਾਲ ਕੋਈ ਜਾਣਕਾਰੀਆਂ ਸਾਂਝੀਆਂ ਹੋਈਆਂ, ਇਹ ਆਪਾਂ ਸਾਂਝੀਆਂ ਕਰਦੇ ਹਾਂ।
0: ਸੁਣਾ ਦਿਓ ਜੀ।
2: ਡਾਕਟਰ ਰਮਨਦੀਪ ਸਿੰਘ ਜੱਸਲ ਜੀ, ਤੁਸੀਂ ਡਾਇਰੈਕਟਰ ਬਿਜ਼ਨਸ ਸਟੱਡੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸਾਡੇ ਕੋਲ ਆਇਓ। ਸਭ ਤੋਂ ਪਹਿਲਾਂ ਦਿਹਾਤੀ ਪ੍ਰੋਗਰਾਮ ਦੀ ਬੈਠਕ 'ਚ ਡਾਕਟਰ ਸਾਹਿਬ ਤੁਹਾਨੂੰ ਜੀ ਐਂ ਕਹਿੰਦੇ ਹਾਂ। ਡਾਕਟਰ ਸਾਹਿਬ, ਗੱਲ ਇਹ ਹੈ ਕਿ ਅੱਜ ਖੇਤੀ ਦੇ 'ਚ ਜਦੋਂ ਆਪਾਂ ਥੋੜ੍ਹੀ ਨਜ਼ਰਸਾਨੀ ਕਰਦੇ ਹਾਂ, ਖੇਤੀ 'ਚ ਦੋ ਚੀਜ਼ਾਂ ਦਾ ਬਦਲਾਅ, ਦ੍ਰਿਸ਼ਟੀ ਔਰ ਦ੍ਰਿਸ਼ਟੀਕੋਣ। ਜਿਨ੍ਹਾਂ ਲੋਕਾਂ ਨੇ ਦ੍ਰਿਸ਼ਟੀ ਔਰ ਦ੍ਰਿਸ਼ਟੀਕੋਣ ਦੇ ਵਿੱਚ ਬਦਲਾਅ ਲੈ ਕੇ ਆਉਂਦਾ ਹੈ ਅਤੇ ਉਹਨਾਂ ਨੇ ਖੇਤੀ ਦੇ ਵਿੱਚ ਵੀ ਬਦਲਾਅ ਲਿਆਉਂਦਾ ਹੈ, ਅਤੇ ਜਿਨ੍ਹਾਂ ਨੇ ਨਹੀਂ ਲੈ ਕੇ ਆਉਂਦਾ ਅਤੇ ਉਹ ਖੇਤੀ ਦੇ ਵਿੱਚ ਵੀ ਕਿਤੇ ਨਾ ਕਿਤੇ ਪਛੜ ਕੇ ਅੱਜ ਵੀ ਖੜ੍ਹੇ ਹਾਂ। ਸੋ ਇਸ ਕਰਕੇ ਅੱਜ ਦੇ ਸਮੇਂ ਦੇ ਵਿੱਚ, ਕਿਉਂਕਿ ਜਿਹੜਾ ਬਿਜ਼ਨਸ, ਕਿਉਂਕਿ ਵਪਾਰੀਕਰਨ, ਅੱਜ ਖੇਤੀ ਨੂੰ ਆਪਾਂ ਜੇ ਵਪਾਰ ਦੇ ਨਜ਼ਰੀਏ ਨਾਲ ਨਹੀਂ ਦੇਖਾਂਗੇ ਤਾਂ ਕਿਤੇ ਨਾ ਕਿਤੇ ਖੇਤੀ ਦੇ ਵਿੱਚ ਆਪਾਂ ਪਿੱਛੇ ਰਹਿ ਜਾਂਗੇ, ਕਿਉਂਕਿ ਸਮੁੱਚਾ ਵਿਸ਼ਵ ਜਿਹੜਾ ਹੈ ਉਹ ਅੱਜ ਵਪਾਰਕ ਨਜ਼ਰੀਏ ਨਾਲ ਅੱਗੇ ਜਾ ਰਿਹਾ ਜਾਂ ਚੱਲ ਰਿਹਾ ਹਰ ਖੇਤਰ ਦੇ ਵਿੱਚ, ਹਰ ਖੇਤਰ ਦੇ ਵਿੱਚ। ਸੋ ਜਦੋਂ ਹਰ ਖੇਤਰ ਦੇ ਵਿੱਚ ਅਸੀਂ ਵਪਾਰਕ ਦ੍ਰਿਸ਼ਟੀਕੋਣ ਜਾਂ ਵਪਾਰਕ ਦ੍ਰਿਸ਼ਟੀ ਨਾਲ ਕੰਮ ਕਰਦੇ ਹਾਂ ਤਾਂ ਇਹ ਕੋਈ ਮਤਲਬ ਸੁਭਾਵਿਕ ਹੀ ਹੈ ਕਿ ਖੇਤੀ ਦੇ ਉਸ ਪ੍ਰਭਾਵ ਤੋਂ ਵੀ ਆਪਾਂ ਮੁਕਤ ਨਹੀਂ ਉਹਨੂੰ ਕਰ ਸਕਦੇ
0: ਜੀ।
2: ਹੁਣ ਸਭ ਤੋਂ ਪਹਿਲੀ ਗੱਲ ਤਾਂ ਇਹੀ ਬਣ ਜਾਂਦੀ ਹੈ ਕਿ ਆਪਾਂ ਵਿਸ਼ੇ ਵੱਲ ਜਾਈਏ ਕਿ ਅੱਜ ਖੇਤੀ ਦੇ ਵਿੱਚ ਜਦੋਂ ਵਪਾਰ ਦੀ ਗੱਲ ਕਰਦੇ ਹਾਂ, ਤੁਸੀਂ ਕੀ ਸੋਚਦੇ ਹੋ ਕਿ ਖੇਤੀ ਦੇ ਵਿੱਚ ਵਪਾਰਕ ਨਜ਼ਰੀਆ ਰੱਖਣਾ ਜਾਂ ਵਪਾਰਕ ਦ੍ਰਿਸ਼ਟੀਕੋਣ ਅਪਣਾਉਣਾ ਕਿੰਨੀ ਕੁ ਸਾਡੀ ਜ਼ਰੂਰਤ ਹੈ ਔਰ ਕਿੰਨਾ ਕੁ ਸਾਡਾ ਮਹੱਤਵ ਹੈ?
3: ਸਮਾਂ ਬਦਲ ਰਿਹਾ ਜੀ, ਬਹੁਤ ਅੱਛੀ ਤੁਸੀਂ ਗੱਲ ਦੀ ਸ਼ੁਰੂਆਤ ਕੀਤੀ। ਦਿਹਾਤੀ ਪ੍ਰੋਗਰਾਮ ਦੇ ਵਿੱਚ ਲੜੀਵਾਰਤਾ ਦੇ ਵਿੱਚ ਅਸੀਂ ਇਸ ਵਿਸ਼ੇ ਦੇ ਉੱਤੇ ਪਹਿਲਾਂ ਤੋਂ ਸ਼ੁਰੂ ਤੋਂ ਗੱਲਾਂ ਕਰਦੇ ਆ ਰਹੇ ਹਾਂ, ਪਰ ਅੱਜ ਜਿਹੜਾ ਵਿਸ਼ਾ ਢੁਕਵਾਂ ਆਪਾਂ ਲਿੱਤਾ, ਜਿੱਦਾਂ ਤੁਸੀਂ ਕਿਹਾ ਕਿ ਵਪਾਰੀਕਰਨ ਬਹੁਤ ਜ਼ਰੂਰੀ ਹੈ। ਜਿਣਸ ਪੈਦਾ ਕਰਨਾ ਇੱਕ ਖਿੱਤਾ ਹੈ, ਜਿਣਸ ਪੈਦਾ ਕਰਨ ਦੇ ਵਿੱਚ ਸਾਡੇ ਜਿੰਨੇ ਵੀ ਖੇਤੀ ਵਪਾਰੀ ਆ ਜਾਂ ਜਿੰਨੇ ਵੀ ਸਾਡੇ ਐਗਰੀਪ੍ਰਨਿਓਰ ਆ ਜਾਂ ਜਿੰਨੇ ਵੀ ਸਾਡੇ ਪ੍ਰੋਗਰੈਸਿਵ ਫਾਰਮਰਸ ਆ ਜਾਂ ਫਾਰਮਰਸ ਆ, ਉਹਨਾਂ ਦੇ 85-90 ਨੰਬਰ 100 ਚੋਂ ਹੈਗੇ ਆ। ਬਟ ਕਿਤੇ ਨਾ ਕਿਤੇ ਅਸੀਂ ਮਾਰ ਖਾਂਦੇ ਹਾਂ ਕਿ ਸਾਰੀ ਜਿਣਸ ਤਾਂ ਪਕਾ ਨਹੀਂ ਸਕਦੇ ਫਾਰਮਰ ਆਪਣੇ ਲੈਵਲ ਦੇ ਉੱਤੇ, ਬਟ ਅਸੀਂ, ਸਾਡਾ ਸੁਨੇਹਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇਹੀ ਹੈ ਕਿ 5% 10% ਤੋਂ ਸ਼ੁਰੂਆਤ ਕੀਤੀ ਜਾਵੇ ਨੌਜਵਾਨਾਂ ਨੂੰ, ਖਾਸ ਕਰਕੇ ਕਿ ਜੇ ਇੱਕ ਪੀੜ੍ਹੀ ਪੈਦਾ ਕਰਦੀ ਹੈ ਤਾਂ ਅਗਲੀ ਪੀੜ੍ਹੀ ਆਪਣੇ ਆਪ ਨੂੰ ਖੇਤੀ ਵਪਾਰ 'ਚ ਜਜ਼ਬ ਕਰੇ। ਰੁਲੇ ਰਾਮ ਜੀ, ਇਹ 'ਚ ਇਹ ਗੱਲ ਖਾਸ ਦੇਖਣ ਵਾਲੀ ਆ ਕਿ ਅਸੀਂ ਜਿਣਸ ਪੈਦਾ ਕਰਨ ਤੋਂ ਬਾਅਦ ਜੇ 10% ਜਿਣਸ ਨੂੰ ਮੋੜਾ ਦੇ ਲਈਏ ਅਤੇ ਉੱਥੋਂ ਉਤਪਾਦ ਤਿਆਰ ਕਰ ਲਈਏ, ਉਤਪਾਦ ਨੂੰ ਸਿੱਧਾ ਖਪਤਕਾਰ ਨੂੰ ਅੱਪੜਦਾ ਕਰ ਦਈਏ, ਮੁਨਾਫੇ 'ਚ ਇਜ਼ਾਫਾ ਤਾਂ ਹੋਊਗਾ ਹੀ, ਇੰਪਲੋਇਮੈਂਟ ਓਪਰਚੁਨਿਟੀਜ਼ ਜਨਰੇਟ ਹੋਣਗੀਆਂ। ਸੋ ਇਸ ਦ੍ਰਿਸ਼ਟੀ ਦੇ ਵਿੱਚ, ਇਸ ਦ੍ਰਿਸ਼ਟੀਕੋਣ ਨੂੰ, ਇਸ ਦਿਸ਼ਾ ਨਿਰਦੇਸ਼ ਨੂੰ ਫੜਨ ਦੀ ਲੋੜ ਆ, ਨੌਜਵਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜਨ ਦੀ ਲੋੜ ਆ, ਜੇ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਦੇਣਾ। ਗਲੋਬਲ ਮੰਡੀ ਆ, ਸਾਡੇ ਕੋਲ ਮੰਡੀ ਦਾ ਵਿਸਤਾਰ ਆ, ਸਾਡੇ ਕੋਲ ਮੰਡੀ ਬਾਰੇ ਜਾਣਕਾਰੀ ਹੈ। ਤੁਸੀਂ ਸਿੱਖਿਆਰਥੀ, ਪ੍ਰੋਗਰੈਸਿਵ ਫਾਰਮਰ, ਰੂਰਲ ਯੂਥ ਉਸ ਮੰਡੀ ਦੀ ਜਾਣਕਾਰੀ ਲੈ ਕੇ ਆਪਣੇ ਆਪ ਨੂੰ ਨਿਤਾਰਨ ਮੰਡੀ ਦੇ ਵਿੱਚ, ਜਿਣਸਾਂ ਤੋਂ ਉਤਪਾਦ ਤਿਆਰ ਕਰਕੇ।
2: ਡਾਕਟਰ ਸਾਹਿਬ, ਡਾਕਟਰ ਰਮਨ ਜੀ, ਤੁਸੀਂ ਬਹੁਤ ਇੱਕ ਚੰਗੀ ਜਿਹੜੀ ਗੱਲ ਕੀਤੀ ਹੈ। ਰੂਰਲ ਯੂਥ ਦੀ ਜਦੋਂ ਆਪਾਂ ਗੱਲ ਕਰ
0: ਜੀ,
2: ਉੱਦਾਂ ਤਾਂ ਦੇਖਿਆ ਜਾਵੇ ਕਿ ਸਮਾਜ ਦਾ ਜਿਹੜਾ ਧੁਰਾ ਹੈ ਉਹ ਵੀ ਸਾਡਾ ਰੂਰਲ ਹੈ, ਸਾਡਾ ਜਿਹੜਾ ਦੇਹਾਤ ਹੈ ਉੱਥੋਂ ਸਮਾਜ ਦਾ ਮੁੱਢ ਬਣਦਾ ਹੈ, ਸਮਾਜ ਬੱਝਦਾ ਹੈ
0: ਜੀ।
2: ਜੇ ਉਸ ਰੀੜ੍ਹ ਦੀ ਹੱਡੀ 'ਚ ਕਿਤੇ ਨਾ ਕਿਤੇ ਕਮਜ਼ੋਰੀ ਰਹੇਗੀ ਤਾਂ ਮੈਨੂੰ ਲੱਗਦਾ ਕਿ ਸਮਾਜ ਦੇ ਵਿੱਚ ਉਨੀ ਮਜ਼ਬੂਤੀ ਜਿਹੜੀ ਹੈ ਉਹ ਆਪਾਂ ਕਿਆਸ ਰਾਹੀਂ ਉਹਦੀ ਨਹੀਂ ਕਰ ਸਕਦੇ। ਹੁਣ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਨੌਜਵਾਨ ਜਿਹੜਾ ਹੈ ਕਿਸੇ ਵੀ ਸਮਾਜ ਦਾ ਆਧਾਰ ਹੈ, ਜਿਹਦੇ ਸਿਰ 'ਤੇ ਸਮਾਜ ਨੇ ਅੱਗੇ ਜਾਣਾ ਹੈ, ਅਗਲੀ ਪੀੜ੍ਹੀ 'ਚ ਸ਼ਾਮਿਲ ਹੋਣਾ ਹੈ, ਅਤੇ ਅੱਜ ਨੌਜਵਾਨੀ ਹੀ ਸਭ ਤੋਂ ਲੈ ਕੇ ਚਿੰਤਾ ਦਾ ਵਿਸ਼ਾ ਬਣਿਆ ਹੈ। ਕਿਉਂਕਿ ਨੌਜਵਾਨੀ ਦਾ, ਜਿੱਦਾਂ ਆਪਾਂ ਕਹਿ ਰਹੇ ਹਾਂ, ਵਿਦੇਸ਼ੀਕਰਨ ਵੀ ਹੋ ਰਿਹਾ ਹੈ
0: ਜੀ,
2: ਬਹੁਤ ਕਾਰਨ ਜਿਹੜੇ ਹੈ ਉਹ ਨੌਜਵਾਨੀ ਉਹਦਾ ਸ਼ਿਕਾਰ ਹੋ ਰਿਹਾ, ਬੇਰੁਜ਼ਗਾਰੀ ਲਾ ਲਓ ਕਈ ਪੱਖਾਂ ਦੇ ਉੱਤੇ। ਹੁਣ ਅੱਜ ਜਦੋਂ ਆਪਾਂ ਨੌਜਵਾਨੀ ਨੂੰ ਸਿੱਧਣਾ ਹੋਵੇ ਜਾਂ ਉਹਨੂੰ ਸਾਧਣਾ ਹੋਵੇ, ਤੁਸੀਂ ਕੀ ਸੋਚਦੇ ਹੋ, ਖਾਸ ਕਰਕੇ ਜਿਹੜੀ ਦਿਹਾਤ ਦੇ ਵਿੱਚ ਸਾਡੀ ਪੌਕਟ ਹੈ ਜਾਂ ਪਿੰਡਾਂ ਦੇ ਵਿੱਚ ਬੈਠਾ ਸਾਡਾ ਨੌਜਵਾਨ ਹੈ, ਕਿਸ ਪੱਧਰ ਤੋਂ, ਕਿਸ ਪੱਖ ਤੋਂ ਜਾਂ ਕਿਸ ਮੰਤਵ ਦੇ ਨਾਲ ਉਹਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਇਸ ਦਿਸ਼ਾ ਵੱਲ ਜਾਂ ਇਸ ਦ੍ਰਿਸ਼ਟੀ ਦੇ ਨਾਲ ਜਾਂ ਇਸ ਦ੍ਰਿਸ਼ਟੀਕੋਣ ਨੂੰ ਅਪਣਾਵੇ?
3: ਦੇਖੋ, ਸਾਡਾ ਜਿਹੜਾ ਰੂਰਲ ਨੌਜਵਾਨ ਆ, ਪਿੰਡਾਂ ਦੇ ਵਿੱਚ ਜਿਹੜਾ ਸਾਡਾ ਨੌਜਵਾਨ ਆ, ਪ੍ਰੋਗਰੈਸਿਵ, ਬਹੁਤ ਪ੍ਰੋਗਰੈਸਿਵ ਆ, ਪ੍ਰੋਡਕਟਿਵ ਆ, ਕਿਉਂਕਿ ਅਸੀਂ ਮੰਨ ਕੇ ਚੱਲਦੇ ਹਾਂ ਕਿ ਉਹੀ ਸਾਡੀ ਪ੍ਰੋਡਕਟਿਵ ਹਿਊਮਨ ਰਿਸੋਰਸ ਆ। ਉਸ ਪ੍ਰੋਡਕਟਿਵ ਹਿਊਮਨ ਰਿਸੋਰਸ ਨੂੰ ਖੇਤੀ ਵਪਾਰ ਦੇ ਵਿੱਚ ਜਜ਼ਬ

0: ਕਰਾ ਲਈਏ, ਮੰਡੀਕਾਰੀ ਦੀ ਵਿਧੀ ਵਿਧਾਨ ਸਿਖਾ ਦਈਏ, ਵਸਤੂ ਨੂੰ ਕਿਵੇਂ ਨਿਤਾਰਨਾ, ਉਹਦੀ ਕੀਮਤ ਕਿਵੇਂ ਨਿਰਧਾਰਿਤ ਕਰਨੀ ਹੈ, ਉਹਦੀ ਵੱਧ ਤੋਂ ਵੱਧ ਵੇਚਣ ਦੇ ਉਪਰਾਲੇ ਕਿਵੇਂ ਕਰਨੇ ਆ, ਉਹਦੀ ਵੰਡ ਪ੍ਰਣਾਲੀ ਕਿਵੇਂ ਅਪਣਾਉਣੀ, ਉਹਨੂੰ ਖਪਤਕਾਰਾਂ ਤੱਕ ਵੰਡਣਾ ਕਿਵੇਂ ਆ, ਇਹ ਚਾਰ ਪੰਜ ਵਿਸ਼ੇ ਆ ਜਿਨ੍ਹਾਂ ਦੇ ਉੱਤੇ ਪੰਜਾਬ ਦਾ ਪਿੰਡਾਂ ਦੇ ਵਿੱਚ ਨੌਜਵਾਨ ਜੇ ਥੋੜ੍ਹੀ ਜਿਹੀ ਪੜ੍ਹਾਈ ਕਰਕੇ ਟ੍ਰੇਨਿੰਗ ਲੈ ਕੇ ਆਪਣੇ ਆਪ ਨੂੰ ਜਜ਼ਬ ਕਰਾਉਣ ਦੀ ਕੋਸ਼ਿਸ਼ ਕਰਨ ਤਾਂ ਵਪਾਰੀਕਰਨ ਵੀ ਹੋਊਗਾ, ਮੁਨਾਫੇ 'ਚ ਇਜ਼ਾਫਾ ਵੀ ਹੋਊਗਾ। ਦੂਜੀ ਜਿਹੜੀ ਆਖਰੀ ਗੱਲ ਜਿਹੜੀ ਇਹਦੇ ਵਿੱਚ ਬਹੁਤ ਢੁਕਵੀਂ ਗੱਲ ਹੈ ਕਿ ਖਪਤਕਾਰਾਂ ਦਾ ਵੀ ਕਿਸੇ ਤਰੀਕੇ ਨਾਲ ਪਾਰਾ ਤਾਰਾ ਹੋਊਗਾ, ਕਿਉਂਕਿ ਖਪਤਕਾਰ ਅੱਜ ਸਿਹਤ ਦੇ ਪ੍ਰਤੀ ਵਫ਼ਾਦਾਰ ਹੈ। ਪੰਜਾਬ ਦੇ ਖਿੱਤੇ ਦੇ ਵਿੱਚ ਸਭ ਕੁਝ ਪੈਦਾ ਹੁੰਦਾ ਹੈ, ਇਸ ਖਿੱਤੇ ਦੇ ਵਿੱਚ ਜਿਣਸ ਕੋਈ ਵੀ ਹੋਵੇ, ਪਰ ਉਸ ਜਿਣਸਾਂ ਤੋਂ ਉਤਪਾਦ ਘੱਟ ਮਾਤਰਾ 'ਚ ਤਿਆਰ ਹੁੰਦੇ ਆ। ਜੇ ਉਤਪਾਦ ਤਿਆਰ ਹੋਣ ਲੱਗ ਜਾਣ ਤਾਂ ਮੈਨੂੰ ਲੱਗਦਾ ਕਿ ਇਹਦੇ ਵਿੱਚ ਉਹਨਾਂ ਨੂੰ ਕੁਛ ਮੰਡੀਕਾਰੀ ਦੇ ਸਿਧਾਂਤ ਸਿੱਖ ਕੇ, ਕੁਛ ਲੇਬਲਿੰਗ, ਪੈਕੇਜਿੰਗ, ਬ੍ਰਾਂਡਿੰਗ, ਇਹ ਗੱਲਾਂ ਸਿੱਖ ਕੇ, ਵੰਡ ਪ੍ਰਣਾਲੀ ਅਪਣਾ ਕੇ ਜੇ ਕਿਤੇ ਉਹ ਨਿੱਤਰ ਜਾਣ। ਸਕਿੱਲ ਡਿਵੈਲਪਮੈਂਟ ਸੈਂਟਰ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ, ਅਸੀਂ ਇਸ ਵਿਸ਼ਿਆਂ ਦੇ ਉੱਤੇ ਟ੍ਰੇਨਿੰਗ ਦਿੰਦੇ ਹਾਂ। ਕਮੋਡਿਟੀ ਜਿਹੜੀ ਮਰਜ਼ੀ ਹੋਵੇ, ਭਾਵੇਂ ਉਹ ਸਬਜ਼ੀਆਂ ਹੋਣ, ਫਲ ਹੋਣ, ਦਾਲਾਂ ਹੋਣ, ਤੇਲ ਬੀਜ ਵਾਲੀਆਂ ਫਸਲਾਂ ਹੋਣ ਜਾਂ ਦਾਣੇਦਾਰ ਫਸਲਾਂ ਹੋਣ, ਅਸੀਂ ਇਸ ਸਾਰੀਆਂ ਕਮੋਡਿਟੀਜ਼ ਦੇ ਉੱਤੇ ਇਨੋਵੇਟਰਸ ਕੱਢ ਰਹੇ ਹਾਂ। ਸਾਡੇ ਕੋਲ ਇੱਕ ਪ੍ਰੋਜੈਕਟ ਹੈ ਰੁਲੀਆ ਰਾਮ ਜੀ, ਬਹੁਤ ਇੰਪੋਰਟੈਂਟ ਗੱਲ ਹੈ, ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ, ਭਾਰਤ ਸਰਕਾਰ ਦਾ ਪ੍ਰੋਜੈਕਟ ਹੈ ਨਿਧੀ TBI। ਉਹਦਾ ਮਤਲਬ ਕੀ ਹੈ ਕਿ ਅਸੀਂ ਜਿੰਨੀਆਂ ਵੀ ਇਨੋਵੇਸ਼ਨਸ ਹੈ ਪਿੰਡਾਂ ਦੇ ਵਿੱਚ, ਖਾਸ ਕਰਕੇ ਸਬਜ਼ੀਆਂ, ਫਲਾਂ ਅਤੇ ਦਾਣੇਦਾਰ ਫਸਲਾਂ ਅਤੇ ਪਲਸਿਸ ਦੇ ਵਿੱਚ, ਦਾਲਾਂ ਦੇ ਵਿੱਚ, ਉਹਨਾਂ ਦੀਆਂ ਇਨੋਵੇਸ਼ਨਸ ਨੂੰ ਅਸੀਂ ਅਡੋਪਟ ਕਰਨ ਜਾ ਰਹੇ ਹਾਂ। ਸਾਡੇ ਕੋਲ ਟੈਕਨੋਲੋਜੀ ਆ, ਅਸੀਂ ਉਸ ਟੈਕਨੋਲੋਜੀ ਨੂੰ ਨੌਜਵਾਨਾਂ ਨੂੰ ਪਰੋਸਣਾ, ਬਹੁਤ ਘੱਟ ਲਾਗਤ ਦੇ ਉੱਤੇ, ਬਹੁਤ ਘੱਟ ਲਾਗਤ ਲੈ ਕੇ ਉਹ ਆਪਣੀ ਦਾਲਾਂ ਦੀ ਲਿਆ ਕੇ ਪੈਕਿੰਗ ਕਰ ਸਕਦੇ ਆ, ਉਹ ਆਪਣੇ ਫਲਾਂ ਅਤੇ ਸਬਜ਼ੀਆਂ ਤੋਂ ਉਤਪਾਦ ਤਿਆਰ ਕਰ ਸਕਦੇ ਆ ਯੂਨੀਵਰਸਿਟੀ ਦੇ ਵਿੱਚ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ, ਬਹੁਤ ਨੋਮੀਨਲ ਚਾਰਜਿਸ ਦੇ ਉੱਤੇ, ਅਤੇ ਉਹਨੂੰ ਮਾਰਕੀਟ ਦੇ ਵਿੱਚ ਉਤਾਰ ਸਕਦੇ ਆ ਪਾਇਲਟ ਪ੍ਰੋਜੈਕਟ ਦੇ ਤਹਿਤ, ਖਪਤਕਾਰ ਨਾਲ ਵਾਰਤਾਲਾਪ ਕਰ ਸਕਦੇ ਆ, ਉੱਥੋਂ ਹੌਲੀ ਹੌਲੀ ਆਪਣਾ ਵਿਸਤਾਰ ਦਿਸ਼ਾ ਨਿਰਦੇਸ਼ ਲੈ ਕੇ ਖੇਤੀਬਾੜੀ ਯੂਨੀਵਰਸਿਟੀ ਦੇ ਜਿੰਨੇ ਵੀ ਸਾਇੰਸਦਾਨ ਬੈਠੇ ਆ, ਭਾਵੇਂ ਉਹ ਪ੍ਰੋਸੈਸਿੰਗ ਦੇ ਖੇਤਰ 'ਚ ਹੋਣ, ਭਾਵੇਂ ਉਹ ਮੰਡੀਕਾਰੀ ਦੇ ਖੇਤਰ 'ਚ ਹੋਣ, ਭਾਵੇਂ ਉਹ ਪੈਕੇਜਿੰਗ, ਲੇਬਲਿੰਗ, ਬ੍ਰਾਂਡਿੰਗ ਦੀ ਗੱਲ ਕਰਦੇ ਹੋਣ, ਜਦੋਂ ਉਹ ਉਸ ਖਿੱਤੇ ਦੇ ਵਿੱਚ ਆਪਣੇ ਆਪ ਨੂੰ ਅਬਜ਼ੋਰਬ ਕਰ ਲੈਣਗੇ ਨਾ, ਦਿਸ਼ਾ ਨਿਰਦੇਸ਼ ਇਹੀ ਆ ਕਿ ਦੁਨੀਆ ਦੀ ਮੰਡੀ ਦੇ ਵਿੱਚ ਮੁਕਾਬਲਾ ਕਰ ਪਾਉਣਗੇ। ਅਸੀਂ ਉਹਨਾਂ ਨੂੰ ਤਿਆਰ ਕਰਨਾ ਹੈ ਇਸ ਪ੍ਰੋਜੈਕਟ ਦੇ ਤਹਿਤ, ਨਿਧੀ TBI ਦੇ ਤਹਿਤ, ਉਹਨਾਂ ਨੂੰ ਦੁਨੀਆ ਦੀ ਮੰਡੀ ਦੇ ਵਿੱਚ ਐਮਾਜ਼ੋਨ 'ਚ ਹਾਜ਼ਰੀ ਲਾਉਣ ਲਈ ਕਹਿਣਾ, ਜਿੱਥੇ ਵੀ ਸਾਡੇ ਪੰਜਾਬੀ ਬੈਠੇ ਆ ਖਿੱਤੇ ਦੇ ਵਿੱਚ, ਜਿੱਥੇ ਵੀ ਗਲੋਬਲ ਲੈਵਲ 'ਤੇ ਪੰਜਾਬੀ ਬੈਠੇ ਆ, ਉਹਨਾਂ ਨੂੰ ਪੰਜਾਬੀ ਖਾਣਾ ਪਰੋਸਣ ਦੀ ਪ੍ਰੇਰਿਤ ਕਰਨਾ।
1: ਦੇਖੋ ਡਾਕਟਰ ਸਾਹਿਬ, ਜਿੱਦਾਂ ਆਪਾਂ ਵਪਾਰੀਕਰਨ ਦੀ ਗੱਲ ਕਰ ਰਹੇ ਹਾਂ, ਕਿਉਂਕਿ ਦੋ ਚੀਜ਼ਾਂ ਹੈ, ਅਰਨਿੰਗ ਅਤੇ ਲਰਨਿੰਗ ਦਾ ਖੇਡ ਹੈ
0: ਜੀ।
1: ਜਿਹਨੇ ਇਹਦੀ ਚੀਜ਼ ਨੂੰ ਸਮਝ ਲਿਆ
0: ਜੀ,
1: ਕੁਛ ਲੋਕ ਤਾਂ ਪਹਿਲਾਂ ਅਰਨਿੰਗ ਵੱਲ ਜਾਂਦੇ ਹੈ, ਲਰਨਿੰਗ ਨੂੰ ਪਿੱਛੇ ਛੱਡ ਦਿੰਦੇ ਹੈ, ਅਤੇ ਜਿਹੜੇ ਸਿਆਣੇ ਬੰਦੇ ਉਹ ਪਹਿਲਾਂ ਲਰਨਿੰਗ ਵੱਲ ਜਾਂਦੇ ਆ ਅਤੇ ਅਰਨਿੰਗ ਦਾ ਬਾਅਦ ਦੇ ਵਿੱਚ ਸੋਚਦੇ ਹੈ। ਇਹ ਦੋਨਾਂ ਦਾ ਜਿਹੜਾ ਤਾਲਮੇਲ ਹੈ ਖੇਤੀ ਵਪਾਰ ਦੇ ਵਿੱਚ ਕਿੰਨਾ ਕੁ ਜ਼ਿਆਦਾ ਜ਼ਰੂਰੀ?
0: ਬਹੁਤ ਇੰਪੋਰਟੈਂਟ ਵਿਸ਼ੇ ਦੀ ਪਕੜ ਹੁੰਦੀ ਜਾ ਰਹੀ ਹੈ ਹੌਲੀ ਹੌਲੀ, ਕਿਉਂਕਿ ਬਹੁਤ ਇੰਪੋਰਟੈਂਟ ਆ। ਪਹਿਲਾਂ ਲਰਨਿੰਗ, ਉਸ ਤੋਂ ਬਾਅਦ ਅਰਨਿੰਗ ਆਟੋਮੈਟਿਕ ਆ। ਜਿਹੜੀ ਟ੍ਰੇਨਿੰਗ ਲੈਣੀ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ, ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਡਾਇਰੈਕਟੋਰੇਟ ਆਫ ਐਕਸਟੈਂਸ਼ਨ ਐਜੂਕੇਸ਼ਨ, ਸਕਿੱਲ ਡਿਵੈਲਪਮੈਂਟ ਸੈਂਟਰ, ਸਾਡੀ ਫਾਰਮਰ ਐਡਵਾਈਜ਼ਰੀ ਸਰਵਿਸ ਸੈਂਟਰ, ਜਿੰਨੇ ਵੀ ਹੈ ਪੰਜਾਬ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਆ, ਅਸੀਂ ਉੱਥੇ ਟ੍ਰੇਨਿੰਗ ਦਾ ਪੂਰਾ ਪ੍ਰਬੰਧ ਹੈ। ਜਿਹੜਾ ਸਿੱਖਿਆਰਥੀ ਉਹ ਸਿੱਖਣਾ ਚਾਹੁੰਦਾ, ਉਹ ਸਾਡੇ ਨਾਲ ਜੁੜਨ, ਸਾਡੇ ਵਿਹੜੇ 'ਚ ਆਉਣ, ਸਾਨੂੰ ਬੁਲਾਉਣ, ਅਸੀਂ ਵੀ ਜਾਂਦੇ ਹਾਂ, ਮੇਲੇ ਲੱਗਦੇ ਆ, ਕਿਸਾਨ ਮੇਲੇ। ਸੋ ਕੁੱਲ ਮਿਲਾ ਕੇ ਜਿਹੜੀ ਤੁਸੀਂ ਗੱਲ ਕੀਤੀ ਹੈ, ਪਹਿਲਾਂ ਜੇ ਲਰਨਿੰਗ ਹੋ ਜੇ ਤਾਂ ਅਰਨਿੰਗ ਬਾਖੂਬੀ ਬਹੁਤ ਵਧੀਆ ਹੋਊਗੀ। ਦੂਜੀ ਗੱਲ, ਮਤ ਭੁੱਲਣਾ ਕਿ ਮੁਕਾਬਲਾ ਸਾਡਾ ਦੁਨੀਆ ਦੀ ਮੰਡੀ ਦੇ ਵਿੱਚ ਹੈ, ਮੁਕਾਬਲਾ ਸਾਡਾ ਆਪਸ 'ਚ ਵੀ ਹੈ। ਸੋ ਮੁਕਾਬਲਾ ਸਾਡਾ ਮਲਟੀਨੈਸ਼ਨਲ ਕੰਪਨੀ ਦੇ ਨਾਲ ਹੈ। ਸੋ ਉਸ ਚੀਜ਼ ਦੇ ਉੱਤੇ ਪਹਿਰਾ ਦੇਣ ਲਈ ਸਭ ਤੋਂ ਪਹਿਲਾਂ ਲਰਨਿੰਗ, ਆਪਣੀ ਸਕਿੱਲ ਨੂੰ ਵਧਾਉਣਾ ਸਿੱਖ ਕੇ, ਕਿਉਂਕਿ ਜਦੋਂ ਤੁਸੀਂ ਆਪਣੇ ਸਰੀਰ ਦੇ ਤਿੰਨ ਹਿੱਸਿਆਂ ਨੂੰ ਸੋਧ ਲਿਆ ਨਾ ਜੀ, ਇਹ ਸਾਇੰਟੀਫਿਕ ਖੋਜ ਦੇ ਨਤੀਜੇ ਆ, ਇਹ ਖੋਜ ਦੇ ਨਤੀਜੇ ਆ ਕਿ ਜੇ ਤੁਸੀਂ ਰੋਜ਼ ਨਵਾਂ ਸਿੱਖੋਗੇ, ਦਿਲ 'ਚ ਜਜ਼ਬਾ ਪੈਦਾ ਹੋਊਗਾ, 8 ਘੰਟੇ ਕੰਮ ਕਰਨ ਦੀ ਸ਼ਮਤਾ ਪੈਦਾ ਹੋਊਗੀ। ਜਦੋਂ ਤੁਸੀਂ ਸਰੀਰ ਦੇ ਤਿੰਨ ਇਹ ਅੰਗ ਸੋਧ ਲਏ ਨਾ, ਤੁਸੀਂ ਖੇਤੀ ਵਪਾਰੀ ਬਣ ਗਏ। ਇਹ ਸਵਾਲ ਦੇ ਜਵਾਬ ਦੇ ਵਿੱਚ ਇਹ ਪਕੜ ਕਰਨਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਰੋਜ਼ ਕੁਛ ਨਵਾਂ ਸਿੱਖਣਾ ਖੇਤੀ ਵਪਾਰ ਦੇ ਵਿੱਚ, ਉਹ ਟ੍ਰੇਨਿੰਗ ਦੇ ਜ਼ਰੀਏ ਹੋ ਸਕਦਾ। ਜਦੋਂ ਤੁਸੀਂ ਰੋਜ਼ ਕੁਛ ਨਵਾਂ ਸਿੱਖੋਗੇ, ਤੁਹਾਡੇ 'ਚ ਕੌਨਫੀਡੈਂਸ ਆਊਗਾ, ਜਜ਼ਬਾ ਬਣੂਗਾ ਇੱਥੇ 8 ਘੰਟੇ ਕੰਮ ਕਰਨ ਦਾ, ਕਿਉਂਕਿ એનર્ਜੀ ਆ ਸਾਡੇ 'ਚ। ਨੌਜਵਾਨਾਂ ਨੂੰ ਦਿਸ਼ਾ ਨਿਰਦੇਸ਼ ਬਹੁਤ ਇੰਪੋਰਟੈਂਟ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਨੁਮਾਇੰਦਾ ਹੋਣ ਦੇ ਨਾਤੇ, ਕਿ 8 ਘੰਟੇ ਕੰਮ ਕਰਨ ਦੀ ਆਦਤ ਪਾ ਲਓ, ਜਜ਼ਬਾ ਬਣਾ ਲਓ ਕਿ ਅਸੀਂ ਖੇਤੀ ਵਪਾਰ ਦੇ ਵਿੱਚ ਆਪਣੇ ਆਪ ਨੂੰ ਬਹੁਤ ਉੱਤੇ ਲੈ ਕੇ ਜਾਣਾ। ਕੋਈ ਦੋ ਰਾਏ ਨਹੀਂ, ਖਿੱਤਾ ਸਾਡਾ ਬਹੁਤ ਵਧੀਆ ਆ, ਹਰ ਜਿਣਸ ਹੁੰਦੀ ਆ ਇੱਥੇ, ਉੱਥੋਂ ਪਦਾਰਥ ਬਣਾ ਕੇ ਅਸੀਂ ਪਰੋਸਾਂਗੇ, ਖਪਤਕਾਰਾਂ ਨਾਲ ਸਿੱਧੇ ਜੁੜਾਂਗੇ। ਜਦੋਂ ਖਪਤਕਾਰਾਂ ਨੂੰ ਅਸੀਂ ਆਪਣੀਆਂ ਸਰਵਿਸਿਜ਼ ਦੇਵਾਂਗੇ, ਖਪਤਕਾਰ ਖੁਸ਼ ਹੋਣਗੇ, ਉਹਨਾਂ ਦੀ ਸਿਹਤ ਠੀਕ ਹੋਊਗੀ, ਪੰਜਾਬ ਸਰਕਾਰ ਦਾ ਮੈਡੀਕਲ ਬਿੱਲ ਘਟੂਗਾ। ਸੋ ਕੁੱਲ ਮਿਲਾ ਕੇ ਇਹ ਸਾਰੀਆਂ ਗੱਲਾਂ 'ਤੇ ਪਹਿਰਾ ਦੇਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਹੱਥ

0: ਫੜਨ ਦੀ ਕੋਸ਼ਿਸ਼ ਕਰੋ, ਉਹਨਾਂ ਦੇ ਵਿਹੜੇ ਦੇ ਵਿੱਚ ਆਪਣੇ ਆਪ ਨੂੰ ਜਜ਼ਬ ਕਰਾਉਣ ਦੀ ਕੋਸ਼ਿਸ਼ ਕਰੋ।
1: ਅੱਛਾ ਡਾਕਟਰ ਰਮਨ ਜੀ, ਦੇਖੋ ਆਪਾਂ ਹੁਣ ਜਦੋਂ ਆਪਾਂ ਆਪਣੀ ਗੱਲ ਕਰਦੇ ਹਾਂ
0: ਜੀ,
1: ਕਿਉਂਕਿ ਸਾਰੇ ਹੈ ਤਾਂ ਆਪਾਂ ਇੱਕ ਮੁਕਾਬਲੇ ਦੀ ਦੌੜ ਹੈ ਹਰ ਬੰਦੇ ਦੀ ਬੰਦੇ ਦੇ ਨਾਲ, ਇੱਥੋਂ ਤੱਕ ਕਿ ਆਪਾਂ ਵਿਆਹ ਸਾਹਿਤ ਵੀ ਜਾਂਦੇ ਹਾਂ ਆਪਣੇ ਆਪ ਨੂੰ ਐਨ ਸੂਟ ਬੂਟ ਪਾ ਕੇ ਟੌਂ ਟੱਪਾ ਕੱਢ ਕੇ
0: ਮੁਕਾਬਲਾ,
1: ਵੀ ਹਰ ਬੰਦੇ ਦੀ ਨਜ਼ਰ ਮੇਰੇ 'ਤੇ ਹੋ
0: ਜੀ ਜੀ,
1: ਹੈ ਨਾ, ਕਿਸੇ ਵੀ ਖਿੱਤੇ 'ਚ ਜਾਂਦੇ ਹਾਂ, ਕਿਸੇ ਵੀ ਖੇਤਰ 'ਚ ਜਾਂਦੇ ਹਾਂ
0: ਜੀ,
1: ਅਤੇ ਉੱਥੇ ਅਸੀਂ ਇਹ ਕਹਿੰਦੇ ਹਾਂ ਕਿ ਯਾਰ ਅਟਰੈਕਸ਼ਨ ਸਾਡੇ ਵੱਲ ਹੋਵੇ, ਹਰ ਇੱਕ ਬੰਦੇ ਦਾ ਧਿਆਨ ਮੇਰੇ 'ਤੇ ਜਾਵੇ, ਅਤੇ ਉਹੀ ਆ ਨਾ ਗੱਲ ਵੀ ਜੋ ਦਿਖਤਾ ਹੈ ਉਹੀ ਦਿਖਤਾ ਵਾਲੀ ਹਿਸਾਬ ਹੋ ਜਾਂਦੀ ਹੈ। ਹੁਣ ਜਦੋਂ ਆਪਾਂ ਪ੍ਰੋਡਿਊਸ ਦੀ ਗੱਲ ਕਰਦੇ ਹਾਂ, ਪ੍ਰੋਡਕਟ ਦੀ ਗੱਲ ਕਰਦੇ ਹਾਂ, ਬਣਾਉਣਾ ਹਰ ਕੋਈ ਚਾਹੁੰਦਾ ਹੈ, ਅੱਗੇ ਤਾਂ ਲੋਕਾਂ ਦਾ ਨਹੀਂ ਦੁੱਧ ਵਿਕਦਾ ਤੇਰਾ ਵਿਕਦਾ ਜਾਏ ਕੁਰੇ ਪਾਣੀ, ਉਹ ਹਿਸਾਬ ਹੋ ਜਾਂਦਾ ਹੈ
0: ਜੀ।
1: ਹੁਣ ਮਾਰਕੀਟ ਦੇ ਵਿੱਚ ਜਾਣ ਲਈ, ਜਾਣਾ ਹਰ ਕੋਈ ਚਾਹੁੰਦਾ ਹੈ, ਕਿਉਂਕਿ ਮਾਰਕੀਟ ਦੇ ਜਾਣ ਦੇ ਲਈ ਸਭ ਕੁਛ ਟੂਲ ਨੇ ਬੁਨਿਆਦੀ, ਜਿੱਦਾਂ ਆਪਾਂ ਕਹਿੰਦੇ ਹਾਂ ਕਿ ਪੈਕਿੰਗ ਦੀ ਗੱਲ ਕਰਦੇ ਹਾਂ ਜਾਂ ਲੇਬਲਿੰਗ ਦੀ ਗੱਲ ਕਰਦੇ ਹਾਂ, ਲੇਬਲਿੰਗ ਨਹੀਂ ਜਦ ਤੱਕ ਉਹ ਦੋਨਾਂ ਚੀਜ਼ਾਂ ਦੇ ਵਿੱਚ ਜਦ ਤੱਕ ਖਿੱਚ ਨਹੀਂ, ਜਿੱਦਾਂ ਜਦ ਤੱਕ ਤੁਸੀਂ ਦਿਖਦੇ ਨਹੀਂ ਉਹ ਤੁਹਾਡੇ ਵੱਲ ਧਿਆਨ ਨਹੀਂ ਜਾਣਾ, ਅਤੇ ਤੁਹਾਡੀ ਚੀਜ਼ ਨੂੰ ਕਿੱਦਾਂ ਉਹ ਦੇਖਣ ਯੋਗ ਬਣਾਇਆ ਜਾਵੇ, ਕਿਉਂਕਿ ਇਹ ਦੋਨੋਂ ਚੀਜ਼ਾਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਦੇਖਣ ਯੋਗ ਬਣਾਉਂਦੀਆਂ ਨੇ।
0: ਬਿਲਕੁਲ,
1: ਇਹਦੇ 'ਚ ਤੁਸੀਂ ਯੂਨੀਵਰਸਿਟੀ ਪੱਧਰ 'ਤੇ ਕਰ ਰਹੀ ਹੈ ਜਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡੇ ਨੌਜਵਾਨ?
0: ਦੇਖੋ, ਮੇਲ ਮਿਲਾਪ ਹੈ ਜੀ, ਜਦੋਂ ਤੁਸੀਂ ਕਿਸੇ ਵਸਤੂ ਨੂੰ, ਪਦਾਰਥ ਨੂੰ, ਖਾਣ ਪੀਣ ਵਾਲੇ ਪਦਾਰਥ ਨੂੰ ਪਰੋਸਣਾ ਖਪਤਕਾਰਾਂ ਨੂੰ, ਤਾਂ ਮੇਲ ਮਿਲਾਪ ਉੱਥੇ ਉਹਦੇ ਵਿੱਚ ਤੁਹਾਨੂੰ ਸਾਰੇ ਉਹ ਤੌਰ ਤਰੀਕੇ ਅਪਣਾਉਣੇ ਪੈਣੇ ਆ ਕਿ ਲੇਬਲ ਦੇ ਉੱਤੇ ਸਾਨੂੰ ਸਾਰੇ ਪ੍ਰਸ਼ਨਾਂ ਦੇ ਜਵਾਬ, ਜੋ ਪ੍ਰਸ਼ਨ ਖਪਤਕਾਰ ਦੇ ਮਨ 'ਚ ਆਉਂਦੇ ਆ, ਉੱਤਰ ਲੇਬਲ ਦੇ ਉੱਤੇ ਹੋਣੇ ਚਾਹੀਦੇ ਆ ਕਿ ਇਹਦੇ 'ਚ ਤੱਤ ਕਿਹੜੇ ਕਿਹੜੇ ਆ, ਉਹ ਤੱਤਾਂ ਦੀ ਪਰਸੈਂਟੇਜ ਕਿੰਨੀ ਕਿੰਨੀ ਹੈ, ਉਸ ਤੱਤਾਂ ਦਾ ਕੋਈ ਸਰੀਰ ਨੂੰ ਲਾਭ ਹੈ ਕਿ ਹਾਨੀ ਹੈ, ਜੇ ਹਾਨੀ ਆ ਤਾਂ ਉਹ ਵੀ ਲਿਖਣੀ ਹੈ ਕਿ ਇਹ ਹਾਨੀ ਹੋ ਸਕਦੀ ਆ। ਸ਼ੱਕਰ ਰੋਗੀ ਡਾਕਟਰ ਨੂੰ ਪੁੱਛ ਕੇ ਖਾਣ, ਸ਼ਹਿਦ ਦਾ ਪ੍ਰਯੋਗ ਡਾਕਟਰ ਦੀ ਸਲਾਹ ਦੇ ਨਾਲ ਕਰਨ, ਫਿਰ ਉਹਦੇ 'ਚ ਵੱਧ ਤੋਂ ਵੱਧ ਵੇਚਣ ਦੀ ਦਰ ਲਿਖਣੀ ਹੈ, ਫਿਰ ਉਹਨੂੰ ਸਜਾਵਟ ਵਾਲੇ ਪਾਸੇ ਵੀ ਲੈ ਕੇ ਜਾਣਾ ਤਾਂ ਜੋ ਦੂਰ ਸ਼ੈਲਫ 'ਤੇ ਪਈ ਚੀਜ਼ ਖਪਤਕਾਰ ਨੂੰ ਆਕਰਸ਼ਿਤ ਕਰੇ, ਆਪਣੇ ਕੰਨੀ ਖਿੱਚੇ। ਮੁਕਾਬਲੇ 'ਚੋਂ ਤਾਂ ਤਿੰਨ ਤਰ੍ਹਾਂ ਦੇ ਸ਼ਹਿਦ ਪਏ ਆ, ਤਾਂ ਕਿਹਦਾ ਵਧੀਆ ਉਹ ਜਿੱਤੂਗਾ। ਸੋ ਕੁੱਲ ਮਿਲਾ ਕੇ ਪੈਕੇਜਿੰਗ ਦੇ ਅਤੇ ਲੇਬਲਿੰਗ ਦੇ ਸਾਰੇ ਸਿਧਾਂਤ ਅਸੀਂ ਟ੍ਰੇਨਿੰਗ ਸਿਖਾਉਂਦੇ ਹਾਂ, ਅਸੀਂ ਸਿਖਾਉਂਦੇ ਹਾਂ ਕਿ ਕਿੱਦਾਂ ਵਸਤੂ ਨੂੰ, ਪਦਾਰਥ ਨੂੰ, ਫੂਡ ਪ੍ਰੋਡਕਟ ਨੂੰ ਵਧੀਆ ਤੋਂ ਵਧੀਆ ਤਰੀਕੇ ਨਾਲ ਸਜਾਉਣਾ, ਪਲੱਸ ਖਪਤਕਾਰਾਂ ਦੇ ਮਨ 'ਚ ਜਿਹੜਾ ਵੀ ਸਵਾਲ ਉਤਪੰਨ ਹੁੰਦਾ, 16-17 ਤਰ੍ਹਾਂ ਦੇ ਸਵਾਲ ਉਤਪੰਨ ਹੋ ਸਕਦੇ ਆ, ਉਹ ਸਾਰਿਆਂ ਦਾ ਜਵਾਬ ਲੇਬਲ ਦੇ ਉੱਤੇ ਹੁੰਦਾ। ਮੰਨ ਲਓ ਜੇ ਲੇਬਲ ਦੇ ਉੱਤੇ ਜਗ੍ਹਾ ਦੀ ਘਾਟ ਆ, ਤਾਂ ਅਸੀਂ ਨਾਲ ਪੈਂਫਲੇਟ ਟਿਕਾਉਂਦੇ ਹਾਂ, ਅਸੀਂ ਸਮਝਾਉਂਦੇ ਹਾਂ ਕਿ ਵਿਸਤਾਰ 'ਚ ਲਿਖਣਾ ਕਿ ਇਹਨੂੰ ਵਰਤਣਾ ਕਿਵੇਂ ਹੈ, ਖੁੰਬਾਂ ਦੀ ਵਰਤੋਂ ਕਿਵੇਂ ਕਰਨੀ ਹੈ, ਸ਼ਹਿਦ ਦੀ ਵਰਤੋਂ ਕਿਵੇਂ ਕਰਨੀ ਹੈ, ਪੈਂਫਲੇਟ ਦੇ ਉੱਤੇ ਲਿਖਿਆ ਜਾਂਦਾ, ਉਹ ਨਾਲ ਪੈਂਫਲੇਟ ਵੀ ਟਿਕਾਉਂਦੇ ਹਾਂ। ਉਹਦੇ ਨਾਲ ਖਪਤਕਾਰ ਜਦੋਂ ਇੱਕ ਵਾਰੀ ਖਪਤ ਕਰ ਲੈਂਦਾ ਤੁਹਾਡੀ ਉਸ ਤਿਆਰ ਕੀਤੀ ਹੋਈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੈਨਰ ਦੇ ਤਹਿਤ ਤਿਆਰ ਕੀਤੀ ਹੋਈ ਵਸਤੂ ਜਦੋਂ ਖਪਤ ਕਰ ਲੈਂਦਾ, ਉਹ ਹਮੇਸ਼ਾ ਲਈ ਜੁੜ ਜਾਂਦਾ। ਜਿੱਦਾਂ ਉਦਾਹਰਣ ਦੇ ਰੂਪ 'ਚ ਮੈਂ ਤੁਹਾਨੂੰ ਦੱਸਦਾ ਕਿ ਪ੍ਰੋਗਰੈਸਿਵ ਬੀਕੀਪਰਸ ਐਸੋਸੀਏਸ਼ਨ ਆ ਸਾਡੇ, ਅਸੀਂ ਉਹਨਾਂ ਦੇ ਵਿੱਚ ਜਿੰਨੇ ਬੀਕੀਪਰਸ ਆ ਉਹਨਾਂ ਨੂੰ ਇਹ ਸਿਖਾਇਆ ਕਿ ਛੋਟੇ ਬੱਚਿਆਂ ਤੋਂ ਲੈ ਕੇ, 5ਵੀਂ ਜਮਾਤ ਦੇ ਬੱਚਿਆਂ ਤੋਂ ਲੈ ਕੇ 12ਵੀਂ ਜਮਾਤ ਦੇ ਬੱਚਿਆਂ ਨੂੰ ਸ਼ਹਿਦ ਖਪਤ ਕਰਨ ਦੀ ਆਦਤ ਪਵਾਓ, ਫ੍ਰੀ ਸੈਂਪਲਿੰਗ ਕਰਵਾਈ, ਟੈਡੀ ਬੀਅਰ ਪੈਕ ਦੇ ਵਿੱਚ ਕਰਾਈ ਤਾਂ ਜੋ ਛੋਟੇ ਬੱਚੇ ਆਕਰਸ਼ਿਤ ਹੋ ਸਕਣ। ਜਦੋਂ ਤੁਸੀਂ ਇੱਕ ਗ੍ਰਾਹਕ ਨੂੰ ਆਪਣੇ ਕੱਲੇ ਆਕਰਸ਼ਿਤ ਕਰ ਲਿਆ, ਖਾਸ ਕਰਕੇ ਛੋਟੇ ਗ੍ਰਾਹਕ ਨੂੰ, ਉਹਨੇ ਐਵਰੇਜ ਉਮਰ 67 ਸਾਲ ਹੈ, ਉਹਨੇ 67 ਸਾਲ ਤੁਹਾਡੀ ਵਸਤੂ ਨੂੰ, ਵਸਤੂ ਦਾ ਪ੍ਰਯੋਗ ਕਰਨਾ, ਉਹਨਾਂ ਨੂੰ ਆਦਤ ਪੈ ਜਾਣੀ, ਉਹ ਤੁਹਾਡੇ ਖਪਤਕਾਰ ਪੱਕੇ ਨਾਲ ਜੁੜ ਜਾਣੇ ਆ। ਸੋ ਕ੍ਰਿਕਟ ਨੂੰ ਕਿਵੇਂ ਪ੍ਰਮੋਟ ਕਰਨਾ, ਵਪਾਰ ਨੂੰ ਕਿਵੇਂ ਪ੍ਰਮੋਟ ਕਰਨਾ, ਇੱਕੋ ਗੱਲ ਹੈ।
1: ਬਿਲਕੁਲ,
0: ਪਲੇਅਰ ਆਉਂਦੇ ਜਾਣਗੇ ਜਾਂਦੇ ਜਾਣਗੇ, ਪਰ ਅਸੀਂ ਉਸ ਕਮੋਡਿਟੀ ਨੂੰ ਪ੍ਰਮੋਟ ਕਰਨਾ, ਅਸੀਂ ਸਿਖਾਉਂਦੇ ਹਾਂ ਕਿ ਕਮੋਡਿਟੀ ਨੂੰ ਕਿਵੇਂ ਪ੍ਰਮੋਟ ਕਰਨਾ, ਕਮੋਡਿਟੀ ਥਾਲੀ ਦੇ ਵਿੱਚ ਕਿੰਨੇ ਵਜੇ ਤੁਹਾਡੀ ਥਾਲੀ 'ਚ ਪਰੋਸੀ ਜਾਊਗੀ, 2 ਵਾਰੀ ਪਰੋਸੀ ਜਾਊਗੀ ਕਿ 1 ਵਾਰੀ ਪਰੋਸੀ ਜਾਊਗੀ, ਹਫ਼ਤੇ 'ਚ 4 ਵਾਰੀ ਪਰੋਸੀ ਜਾਊਗੀ ਕਿ ਦਿਹਾੜੀ 'ਚ 2 ਵਾਰੀ ਪਰੋਸੀ ਜਾਊਗੀ, ਜਦੋਂ ਉਹਦੀ ਉਹ ਪੋਜੀਸ਼ਨ ਆ ਗਈ ਉਸ ਵਸਤੂ ਦੀ, ਤਾਂ ਉਹਦੀ ਖਪਤ ਆਟੋਮੈਟਿਕਲੀ ਹੋਣ ਲੱਗ ਜਾਣੀ ਆ। ਜਦੋਂ ਖਪਤ ਵੱਧ ਗਈ ਤਾਂ ਵਸਤੂ ਦਾ ਬੋਲਬਾਲਾ ਹੋ ਜਾਣਾ, ਤਾਂ ਪਿੱਛੇ ਤਿਆਰ ਕਰਨ ਵਾਲਿਆਂ ਦਾ ਆਟੋਮੈਟਿਕਲੀ ਬੋਲਬਾਲਾ ਹੋ ਜਾਣਾ। ਸੋ ਕੁੱਲ ਮਿਲਾ ਕੇ ਮੰਡੀਕਾਰੀ ਦੀ ਜਿਹੜੀ ਸਟ੍ਰੈਟਜੀ ਹੈ, ਇਹ ਸਾਡੀ ਇਹ ਸਟ੍ਰੈਟਜੀ ਅਸੀਂ ਪ੍ਰਮੋਟ ਕਰਦੇ ਹਾਂ। ਕਮੋਡਿਟੀ ਵਾਈਜ਼ ਅਸੀਂ ਹਰੇਕ ਕਮੋਡਿਟੀ, ਦਾਲਾਂ ਹੋਣ, ਤੇਲ ਬੀਜ ਵਾਲੀਆਂ ਫਸਲਾਂ ਹੋਣ, ਫਲ ਹੋਣ, ਸਬਜ਼ੀਆਂ ਹੋਣ, ਤੁਸੀਂ ਇਨੋਵੇਟਿਵ ਕੋਈ ਪ੍ਰੋਡਕਟ ਹੋਵੇ, ਕੋਈ ਫਲ ਇਹੋ ਜਿਹਾ ਫਲ ਜਿਹੜਾ ਨਵਾਂ ਮੰਡੀ ਦੇ ਵਿੱਚ ਆਇਆ ਉਹ ਹੋਵੇ, ਅਸੀਂ ਸਾਰੀਆਂ ਚੀਜ਼ਾਂ ਨੂੰ ਪ੍ਰਮੋਟ ਕਰਦੇ ਹਾਂ। ਹੌਲੀ ਹੌਲੀ ਅਸੀਂ ਇੱਕ ਕਮੋਡਿਟੀ ਗਰੁੱਪਸ ਬਣਾਈ ਜਾਂਦੇ ਹਾਂ, ਉਹਦੇ ਵਿੱਚ ਜਿੰਨੇ ਪਲੇਅਰ ਹੈ ਪੰਜਾਬ ਦੇ, ਖਾਸ ਕਰਕੇ ਨੌਜਵਾਨ, ਉਹ ਆਈ ਜਾਂਦੇ ਆ, ਅਸੀਂ ਉਹਨਾਂ ਨੂੰ ਸਿਖਾਈ ਜਾਂਦੇ ਹਾਂ। ਕਾਫੀ ਗਤੀ ਹੋ ਚੁੱਕੀ ਆ, ਪਰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕ੍ਰਾਂਤੀ ਵਾਲੇ ਪਾਸੇ ਨੂੰ ਇਹ ਗੱਲ ਜਾ ਸਕਦੀ।
1: ਅੱਛਾ ਡਾਕਟਰ ਸਾਹਿਬ, ਇੱਕ ਨਾ ਸਾਡੀ ਜਿੱਦਾਂ ਕਹਿੰਦੇ ਕਿ ਮਾਨਸਿਕਤਾ ਦੇ ਵਿੱਚ ਚੀਜ਼ ਨੂੰ ਪਾਉਣਾ, ਇਹ ਬੜਾ ਜ਼ਰੂਰੀ ਹੈ, ਕਿਉਂਕਿ ਮਾਨਸਿਕਤਾ ਦੇ ਵਿੱਚ ਕਈ ਸੰਸਕਾਰ ਹੈ ਜਿਹੜੇ ਮੁੱਢੋਂ ਪੈ ਜਾਂਦੇ
0: ਜੀ,
1: ਅਤੇ ਜਦੋਂ ਤੁਸੀਂ ਜਾ ਕੇ ਇੱਕ ਉਮਰ ਦੇ ਪੱਖ 'ਤੇ ਉਹਨਾਂ ਸੰਸਕਾਰਾਂ ਨੂੰ ਟ੍ਰਾਂਸਫਰ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਬੜਾ ਮੁਸ਼ਕਲ ਹੋ ਜਾਂਦਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਹਾਲਾਂਕਿ ਅਸੀਂ ਖੇਤੀ ਦੇ ਨਾਲ ਜੁੜੇ ਹੋਏ ਲੋਕ ਹਾਂ, ਖੇਤੀ ਸਾਡਾ ਧੰਦਾ ਹੈ, ਪਿਤਾ ਪੁਰਖ ਹੀ ਸਾਡਾ ਪਤਾ ਨੂੰ ਕਦੋਂ ਤੋਂ ਚੱਲਦਾ ਆ ਰਿਹਾ, ਕਿਤੇ ਨਾ ਕਿਤੇ ਸਾਡੀ ਮਾਨਸਿਕਤਾ ਇਹ ਹੋ ਗਈ ਹੈ

0: ਤੁਸੀਂ ਨਹੀਂ ਸੋਚਦੇ ਕਿ ਆਪਾਂ ਜੇ ਐਗਰੀ, ਕਿਉਂਕਿ ਐਗਰੀ ਸਾਇੰਸ ਹੈ,
1: ਬਿਲਕੁਲ
0: ਇਸ ਟਾਈਮ ਜਿਹੜਾ ਹੈ ਇੱਕ ਸਾਇੰਸ ਹੈ, ਤੋ ਇਹ ਸਾਇੰਸ ਨੂੰ ਸਮਝਣ ਲਈ ਜਿਸ ਸਮੇਂ ਤੋਂ ਸਾਨੂੰ ਇਹਨੂੰ ਸਮਝਣਾ ਚਾਹੀਦਾ ਹੈ ਕਿ ਜ਼ਿਆਦਾ ਬਿਹਤਰ ਨਹੀਂ ਹੋਏਗਾ ਕਿ ਅਸੀਂ ਇਸ ਦਿਸ਼ਾ ਵੱਲ ਹੋਰ ਵਧੀਆ ਤਰੀਕੇ ਨਾਲ ਜਾ ਸਕਾਂਗੇ?
1: ਬਹੁਤ ਅੱਛੀ ਪਕੜ ਹੈ ਇਸ ਗੱਲ ਦੇ ਉੱਤੇ, ਬਿਲਕੁਲ ਸਾਇੰਸ ਦੇ ਸਿਧਾਂਤ ਦੇ ਅਨੁਸਾਰ ਇਹ ਗੱਲ ਬੜੀ ਇੰਪੋਰਟੈਂਟ ਹੈ ਕਿ ਆਮ ਇਨਸਾਨ 7 ਸਾਲ ਦੀ ਉਮਰ ਤੋਂ ਲੈ ਕੇ 15 ਸਾਲ ਦੀ ਉਮਰ ਤੱਕ ਬਹੁਤ ਜ਼ਿਆਦਾ ਸਿੱਖਦਾ ਅਤੇ 15 ਸਾਲ ਦੀ ਉਮਰ ਤੋਂ ਬਾਅਦ ਉਹ ਜੋ ਸਿੱਖਿਆ ਹੋਇਆ ਹੁੰਦਾ ਉਹਨੂੰ ਪ੍ਰੈਕਟਿਸ ਕਰਦਾ। ਇਹ ਸਾਇੰਸ ਦੇ ਨਤੀਜੇ ਕਹਿੰਦੇ ਆ। ਸੋ ਬਹੁਤ ਵਧੀਆ ਗੱਲ ਲੜੀ ਵਾਰਤਾ ਦੇ ਵਿੱਚ ਕਿ ਮੁੱਢਲੀ ਸਿੱਖਿਆ ਦੇ ਵਿੱਚ ਜੇ ਕਿਤੇ ਖੇਤੀ ਵਪਾਰ ਦਾ ਵਿਸ਼ਾ ਆ ਜਾਏ ਤਾਂ ਇੱਕ ਕ੍ਰਾਂਤੀ ਤੇਜ਼ ਹੋ ਸਕਦੀ, ਉਹਦੀ ਪੇਸ, ਉਹਦੀ ਸਪੀਡ ਤੇਜ਼ ਹੋ ਸਕਦੀ ਆ, ਕਿਉਂਕਿ ਬੱਚੇ ਦੇ ਮਨ 'ਚ ਜਦੋਂ ਪੈ ਗਈ ਕਿ ਆਹ ਤਾਂ ਬਹੁਤ ਵਧੀਆ ਇੱਕ ਹੀਲਾ ਵਸੀਲਾ ਕਿ ਜਿਣਸ ਸਾਡੇ ਕੋਲ ਹੈਗੀ ਆ, ਖੇਤ ਸਾਡੇ ਕੋਲ ਹੈਗੇ ਆ, ਪ੍ਰੋਡਕਸ਼ਨ ਦੇ ਵਿੱਚ ਅਸੀਂ ਐਕਸਪਰਟ ਹਾਂ, ਹਾੜੀ ਸਾਉਣੀ ਦੇ ਵਿੱਚ ਅਸੀਂ ਬੀਜਣਾ ਕਿਵੇਂ ਆ, ਉਹਨੂੰ ਉਹਦੀਆਂ ਵਾਢੀਆਂ ਕਿਵੇਂ ਕਰਨੀਆਂ, ਉਹਦੀ ਪਿਕਿੰਗ ਕਿਵੇਂ ਕਰਨੀ ਆ ਫਲ ਅਤੇ ਸਬਜ਼ੀ ਦੀ, ਉਹਦੇ ਬਾਰੇ ਉਹਨਾਂ ਨੂੰ ਸਾਰਾ ਕੁਛ ਗਿਆਨ ਹੈ। ਪਰ ਜੇ ਕਿਤੇ ਥੋੜ੍ਹਾ ਜਿਹਾ ਨਾਲ ਮੰਡੀਕਾਰੀ ਦਾ, ਪ੍ਰੋਸੈਸਿੰਗ ਦਾ ਗਿਆਨ ਵਿੱਚ ਐਡ ਹੋ ਜੇ, ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਤੇਜ਼ੀ ਨਾਲ ਦਿੱਤਾ ਜਾ ਸਕਦਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਰਿਜ਼ਲਟ, ਨਤੀਜੇ ਜੇ ਮੁੱਢਲੀ ਸਿੱਖਿਆ ਦੇ ਵਿੱਚ ਇਹ ਵਿਸ਼ਾ ਜਿੱਦਾਂ ਤੁਸੀਂ ਕਿਹਾ ਪਕੜ ਆ ਜੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਤੀਜੇ ਵੀ ਬਹੁਤ ਵਧੀਆ ਹੋ ਸਕਦੇ ਆ, ਕਿਉਂਕਿ ਜਦੋਂ ਪਨੀਰੀ ਚੰਗੀ ਆਊਗੀ ਤਾਂ ਮੈਚਿਓਰ ਹੋ ਕੇ ਖੇਤੀਬਾੜੀ ਯੂਨੀਵਰਸਿਟੀ 'ਚੋਂ ਨਿਕਲੂਗੀ, ਟ੍ਰੇਨਿੰਗ ਜਿਹੜੀ ਆ ਸਾਡੀ ਸਕਿੱਲ ਡਿਵੈਲਪਮੈਂਟ ਸੈਂਟਰ 'ਚ ਉਹਦੀ ਪਕੜ ਤੇਜ਼ੀ ਨਾਲ ਹੋਊਗੀ, ਵਿਸ਼ੇ ਦਾ ਵਿਸਤਾਰ ਹੋਊਗਾ, ਪ੍ਰੋਸੈਸਿੰਗ, ਮੰਡੀਕਾਰੀ, ਖਪਤਕਾਰ ਦੀ ਜ਼ਰੂਰਤ ਨੂੰ ਸਮਝਣਾ, ਉਸ ਜ਼ਰੂਰਤ ਨੂੰ ਸਮਝ ਕਰਕੇ ਢੁਕਵੇਂ ਪਦਾਰਥ ਉਹਨਾਂ ਨੂੰ ਸਮੇਂ ਅਨੁਸਾਰ ਪਹੁੰਚਾਉਣੇ। ਜੇ ਇਹ ਲੜੀ ਵਾਰਤਾ ਫੂਡ ਵੈਲਿਊ ਚੇਨ ਦੇ ਉੱਤੇ ਪਹਿਰਾ ਦਿੱਤਾ ਜਾਵੇ ਤਾਂ ਮੁਨਾਫੇ 'ਚ ਇਜ਼ਾਫਾ ਤਾਂ 100% ਹੀ ਹੈ, ਦੁਨੀਆ ਦੀ ਮੰਡੀ 'ਚ ਮੁਕਾਬਲਾ 100% ਹੀ ਹੈ। ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਤੁਸੀਂ ਸ਼ੁਰੂਆਤੀ ਦੌਰ 'ਚ ਕਹੀ ਸੀ ਕਿ ਸਾਡਾ ਨੌਜਵਾਨ ਉਧਰਿਆ ਕਿਤੇ ਮਾਈਗ੍ਰੇਸ਼ਨ ਵਾਲੇ ਪਾਸੇ ਜਾ ਰਿਹਾ, ਕਿਤੇ ਦੁਨੀਆ ਦੀ ਮੰਡੀ ਦੇ ਵਿੱਚ ਵਿਕਸਿਤ ਮੁਲਕਾਂ ਵਾਲੇ ਪਾਸੇ ਆਕਰਸ਼ਿਤ ਹੋ ਰਿਹਾ, ਅਤੇ ਸਾਡਾ ਇੱਥੇ ਵਿਕਾਸ ਹੋਊਗਾ ਤਾਂ ਉਹ ਵਾਪਸ ਜਾਂ ਉਹਨਾਂ ਦੀ ਉਹ ਇੱਥੋਂ ਦਾ ਵਿਕਾਸ ਉਹਨਾਂ ਨੂੰ ਆਕਰਸ਼ਿਤ ਕਰ ਸਕਦਾ ਤਾਂ ਉਹ ਇੱਥੇ ਰਹਿ ਸਕਦੇ ਆ ਅਤੇ ਬਹੁਤ ਅੱਛਾ ਜਿਹੜਾ ਵਪਾਰ, ਖੇਤੀ ਵਪਾਰ ਉਹ ਕਰ ਸਕਦੇ।
0: ਜ਼ਮੀਨ ਦੇਖੋ ਨਾ, ਉਹੀ ਗੱਲ ਹੈ ਕਿ ਸਾਨੂੰ ਜ਼ਮੀਨ ਇੱਥੇ ਤਿਆਰ ਕਰਨੀ ਚਾਹੀਦੀ ਹੈ। ਜਦੋਂ ਜ਼ਮੀਨ ਤਿਆਰ ਹੋ ਜਾਂਦੀ ਆ ਤਾਂ ਉਹਦੇ ਵਿੱਚ ਜੋ ਮਰਜ਼ੀ ਤੁਸੀਂ ਉਗਾ ਸਕਦੇ ਹੋ, ਜੋ ਤੁਸੀਂ ਚਾਹੁੰਦੇ ਹੋ ਉਹ ਉਗਾ ਸਕਦੇ ਹੋ। ਅੱਛਾ ਡਾਕਟਰ ਸਾਹਿਬ, ਕਿਉਂਕਿ ਇਹ ਮੈਂ ਜ਼ਿਕਰ ਤਾਂ ਕੀਤਾ ਸੀ ਨਾ ਕਿ ਇੱਕ ਮਾਨਸਿਕਤਾ ਬਣੀ ਹੋਈ ਹੈ ਕਿ ਯਾਰ ਆਪਾਂ ਕਿਹੜਾ ਖੇਤੀ ਸਾਇੰਸ ਪੜ੍ਹੀ ਹੈ, ਇਹ ਤਾਂ ਖੇਤੀਬਾੜੀ ਯੂਨੀਵਰਸਿਟੀ ਜਿਹੜੇ ਮੁੰਡੇ ਪੜ੍ਹੇ ਆ ਉਹਨਾਂ ਦਾ ਕੰਮ ਹੈ। ਆਮ ਤੌਰ 'ਤੇ ਅਮੂਮਨ ਜਿਹੜੇ ਬੱਚੇ ਇਸ ਗੱਲ ਤੋਂ ਪਿੱਛੇ ਹਟ ਜਾਂਦੇ ਆ
1: ਜੀ,
0: ਪਰ ਫਿਰ ਵੀ ਤੁਹਾਡੇ ਜ਼ਰੀਏ, ਕਿਉਂਕਿ ਤੁਸੀਂ ਬਿਜ਼ਨਸ ਦੇ ਨਾਲ, ਵਪਾਰ ਦੇ ਨਾਲ, ਖੇਤੀ ਵਪਾਰ ਦੇ ਨਾਲ ਸਿੱਧੇ ਤੌਰ 'ਤੇ ਜੁੜੇ ਹੋਏ ਹੋ, ਅਤੇ ਕੀ ਪੇਂਡੂ ਨੌਜਵਾਨਾਂ ਨੂੰ ਕਿਸ ਪੱਧਰ ਤੋਂ, ਕਿਸ ਪੱਖ 'ਤੇ ਜਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਵੱਲ ਤੁਰਨਾ ਚਾਹੀਦਾ ਜਾਂ ਕਦੋਂ ਤੁਹਾਡੇ ਨਾਲ ਸੰਪਰਕ ਕਰਨਾ ਚਾਹੀਦਾ ਤਾਂ ਕਿ ਉਹ ਆਪਣੇ ਜਿਹੜਾ ਦਿਮਾਗ ਨੂੰ ਇੱਧਰਲੇ ਪਾਸੇ, ਖੇਤੀ ਵਪਾਰ ਵਾਲੇ ਪਾਸੇ ਨੂੰ ਤੋਰ ਸਕਣ?
1: ਬਹੁਤ ਵਧੀਆ ਦਿਸ਼ਾ ਨਿਰਦੇਸ਼ ਹੈ ਇਸ ਪ੍ਰਸ਼ਨ ਦੇ ਰਾਹੀਂ, ਇੱਕ ਬਹੁਤ ਵਧੀਆ ਦਿਸ਼ਾ ਨਿਰਦੇਸ਼ ਮਿਲਣ ਜਾ ਰਿਹਾ ਨੌਜਵਾਨਾਂ ਨੂੰ ਖਾਸ ਕਰਕੇ, ਕਿ ਜੇ ਤੁਹਾਡੇ ਮਨ 'ਚ ਕੋਈ ਖਾਸ ਕਿਸੇ ਕਿਸਮ ਦਾ ਵਿਚਾਰ ਖੇਤੀ ਵਪਾਰ ਬਾਰੇ ਆਉਂਦਾ ਨਾ, ਜ਼ਰੂਰ ਸਾਡੇ ਨਾਲ ਸਾਂਝਾ ਕਰੋ। ਜਿਹੜਾ ਮੈਂ ਪ੍ਰੋਜੈਕਟ ਦੱਸਿਆ ਨਿਧੀ TBI, ਨੈਸ਼ਨਲ ਇਨੀਸ਼ੀਏਟਿਵ ਫੋਰ ਡਿਵੈਲਪਿੰਗ ਐਂਡ ਹਾਰਨੈਸਿੰਗ ਇਨੋਵੇਸ਼ਨਸ, ਕੋਈ ਵੀ ਅਲੱਗ ਸੋਚ ਤੁਹਾਡੇ ਮਨ 'ਚ ਆਉਂਦੀ ਆ ਤਾਂ ਸਾਡੇ ਨਾਲ ਸੰਪਰਕ ਕਰਕੇ ਸਾਡੇ ਨਾਲ ਉਸ ਵਿਚਾਰ ਦੀ ਸਾਂਝ ਪਾਓ, ਅਸੀਂ ਉਸ ਵਿਚਾਰ ਨੂੰ ਤਰੀਕੇ ਨਾਲ ਮੈਚਿਓਰ ਕਰਾਉਣ ਦੀ ਕੋਸ਼ਿਸ਼ ਕਰਾਂਗੇ ਪਾਇਲਟ ਪ੍ਰੋਜੈਕਟ ਦੇ ਤਹਿਤ। ਸਾਡੇ ਕੋਲ ਬਹੁਤ ਨੌਜਵਾਨ ਜੁੜੇ ਆ, ਇਹਦੇ ਵਿੱਚ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਪੜ੍ਹਾਈ ਕਿਹੜੀ ਕੀਤੀ ਹੈ, ਕਿਉਂਕਿ ਕੌਨਸ਼ੀਅਸ ਮਾਇੰਡ ਦੇ ਵਿੱਚ ਅਤੇ ਸਬ ਕੌਨਸ਼ੀਅਸ ਮਾਇੰਡ ਦੇ ਵਿੱਚ, ਰੁਲੇ ਰਾਮ ਜੀ, ਬੜੀ ਇੰਪੋਰਟੈਂਟ ਗੱਲ ਹੈ ਕਿ ਕਿਤੇ ਨਾ ਕਿਤੇ ਸਾਡੇ ਜ਼ਹਿਨ ਦੇ ਵਿੱਚ ਖੇਤੀਬਾੜੀ ਤਾਂ ਹਮੇਸ਼ਾ ਲਈ ਵਸੀ ਹੋਈ ਹੈ, ਕਿਉਂਕਿ ਅਸੀਂ ਪਰੋਸਦੇ ਹਾਂ ਦੁਨੀਆ ਨੂੰ। ਸੋ ਜਦੋਂ ਅਸੀਂ ਪਰੋਸਦੇ ਹਾਂ ਦੁਨੀਆ ਨੂੰ ਜਿਣਸਾਂ ਦੇ ਰੂਪ ਦੇ ਵਿੱਚ, ਤਾਂ ਪਦਾਰਥ ਵੀ ਬਣਾ ਕੇ ਪਰੋਸੇ ਜਾ ਸਕਦੇ ਆ। ਉਸ ਝੁਕਾ ਵਾਲੇ ਪਾਸੇ ਜੇ ਤੁਹਾਡੇ ਮਨ 'ਚ ਕੋਈ ਇਨੋਵੇਸ਼ਨ ਆ, ਸੰਪਰਕ ਨੰਬਰ ਮੈਂ ਦੇ ਦਿੰਦਾ, ਬਹੁਤ ਸੌਖਾ ਤਰੀਕਾ, ਸਾਡੇ ਕੋਲ ਵਟਸਐਪ 'ਤੇ ਕਮੋਡਿਟੀ ਗਰੁੱਪਸ ਬਣੇ ਹੋਏ ਆ, 98-140-19-470 ਮੇਰਾ ਖੁਦ ਆਪਣਾ ਨੰਬਰ ਹੈ। ਅਸੀਂ ਸਾਰੇ ਕਮੋਡਿਟੀ ਗਰੁੱਪਸ ਚਲਾਉਂਦੇ ਹਾਂ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੈਨਰ ਦੇ ਤਹਿਤ। ਤੁਸੀਂ ਜਿਹੜੇ ਵਿਸ਼ੇ ਦੀ ਗੱਲ ਕਰੋਗੇ ਅਸੀਂ ਉਸ ਵਿਸ਼ੇ 'ਚ ਤੁਹਾਨੂੰ ਪਰੋਲਾਂਗੇ, ਹੌਲੀ ਹੌਲੀ ਇੱਕ ਦੂਜੇ ਨੂੰ ਸਿੱਖਦੇ ਸਿਖਾਉਂਦੇ ਜਾਵਾਂਗੇ, ਪਲੱਸ ਜਿੱਥੇ ਸਾਇੰਸ ਦੀ ਲੋੜ ਹੋਊਗੀ, ਜਿੱਥੇ ਸਕਿੱਲ ਦੀ ਲੋੜ ਹੋਊਗੀ, ਜਿੱਥੇ ਟ੍ਰੇਨਿੰਗ ਦੀ ਲੋੜ ਹੋਊਗੀ, ਸਾਡੇ ਕੋਲ ਸਾਰੇ ਪ੍ਰਬੰਧ ਆ, ਅਸੀਂ ਉੱਥੇ ਜਜ਼ਬ ਕਰਾਉਂਦੇ ਜਾਵਾਂਗੇ। ਪਰ ਲੋੜ ਕੀ ਹੈ ਕਿ ਦਿਸ਼ਾ ਨਿਰਦੇਸ਼ ਆਪਣੇ ਦਿਮਾਗ ਦੇ ਵਿੱਚ ਬੜਾ ਕਲੀਅਰ ਹੋਣਾ ਚਾਹੀਦਾ। ਸਾਰੇ ਨੌਜਵਾਨ ਜਿਹੜੇ ਸੁਣ ਰਹੇ ਆ ਇਸ ਦਿਹਾਤੀ ਪ੍ਰੋਗਰਾਮ ਦੇ ਮੰਚ 'ਤੇ, ਜਿੰਨੇ ਵੀ ਨੌਜਵਾਨ ਸੁਣ ਰਹੇ, ਦਿਸ਼ਾ ਨਿਰਦੇਸ਼ ਬੜਾ ਕਲੀਅਰ ਹੋਣਾ ਚਾਹੀਦਾ ਕਿ ਅਸੀਂ ਜੁੜਨਾ, ਅਸੀਂ ਆਪਦੀ ਸੋਚ ਨੂੰ ਹੋਰ ਉੱਚਾ ਲੈ ਕੇ ਜਾਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਹੜੇ 'ਚ ਜਾ ਕੇ। ਸਭ ਕੁਝ ਪੋਸੀਬਲ ਹੈ, ਸਾਡੇ ਕੋਲ ਲੱਖਾਂ ਹੀ ਉਦਾਹਰਨਾਂ, ਹਜ਼ਾਰਾਂ ਹੀ ਉਦਾਹਰਨਾਂ ਜਿਹਦੇ ਵਿੱਚ ਨੌਜਵਾਨਾਂ ਨੇ ਆਪਣੀ ਛੋਟੇ ਛੋਟੇ ਵਿਚਾਰ ਦਿੱਤੇ, ਅਸੀਂ ਉਸ ਵਿਚਾਰਾਂ ਨੂੰ ਟ੍ਰੇਨਡ ਕਰਕੇ, ਉਹਨਾਂ ਨੂੰ ਸਕਿੱਲ ਦੇ ਕੇ।

0: ਉਹਨਾਂ ਨੂੰ ਬਹੁਤ ਅੱਛੇ ਲੇਬਲ ਤਿਆਰ ਕੀਤੇ, ਬਹੁਤ ਅੱਛੇ ਪ੍ਰੋਡਕਟਸ ਤਿਆਰ ਕੀਤੇ, ਸ਼ਹਿਦ ਸੈਸ਼ੇ 'ਚ ਪੈਕ ਕਰਕੇ ਦੁਨੀਆ ਦੀ ਮੰਡੀ 'ਚ ਵੇਚਿਆ, ਇੰਸਟੀਟਿਊਸ਼ਨਲ ਟਾਈ ਅਪ ਕਰਾਏ। ਇੰਡੀਅਨ ਰੇਲਵੇਜ਼ ਦਾ ਜਿਹੜਾ ਉਹਦੇ ਵਿੱਚ ਸ਼ਹਿਦ ਪਰੋਸਿਆ ਜਾਂਦਾ, ਉਹਦੇ 'ਚ ਅਚਾਰ ਪਰੋਸਿਆ ਜਾਂਦਾ, ਸਾਡੇ ਨੌਜਵਾਨ ਜ਼ਿਮੀਂਦਾਰਾਂ ਦੇ ਰਾਹੀਂ ਉਹ ਪਰੋਸਿਆ ਜਾਂਦਾ। ਅਸੀਂ ਸਾਰੇ ਉਸ ਦੇਸ਼ ਦੇ ਅਦਾਰਿਆਂ ਨਾਲ ਸੰਪਰਕ ਸਾਧ ਸਕਦੇ ਹਾਂ, ਪਰ ਜੇ ਸਾਡੇ ਕੋਲ ਵਸਤੂਆਂ ਤਿਆਰ ਹੋਣ।
1: ਬਿਲਕੁਲ,
0: ਵਸਤੂਆਂ ਤਿਆਰ ਕਰਨੀਆਂ, ਜਿੰਨੀਆਂ ਘੜ ਲਈ ਉਨੀਆਂ ਥੋੜ੍ਹੀਆਂ ਜੀ, ਜਿੰਨੀਆਂ ਘੜ ਲਈ ਉਨੀਆਂ ਥੋੜ੍ਹੀਆਂ। ਬਿਲਕੁਲ ਇਹਦੇ ਵਿੱਚ ਮਨ ਦੇ ਵਿੱਚ ਬਲੌਕ ਨਹੀਂ ਹੋਣਾ ਚਾਹੀਦਾ ਕਿ ਵੀ ਜੀ ਕਿੰਨੀਆਂ ਕੁ ਵਸਤੂਆਂ ਘੜ ਲਾਂਗੇ। ਮੱਕੀ ਤੋਂ ਅਸੀਂ ਹਜ਼ਾਰਾਂ ਹੀ ਵਸਤੂਆਂ ਘੜ ਸਕਦੇ ਹਾਂ, ਦਾਲਾਂ ਨੂੰ ਅਸੀਂ ਸੈਂਕੜੇ ਤਰੀਕੇ ਨਾਲ ਪੈਕ ਕਰਕੇ ਲੇਬਲ ਕਰਕੇ ਵੇਚ ਸਕਦੇ ਹਾਂ। ਸੋ ਕੁੱਲ ਮਿਲਾ ਕੇ ਇਸ ਦਿਸ਼ਾ ਨਿਰਦੇਸ਼ ਨੂੰ ਫੜਨ ਦੀ ਲੋੜ ਹੈ। ਮੈਂ ਆਪਣਾ ਨੰਬਰ ਫਿਰ ਰਿਪੀਟ ਕਰ ਦਿੰਦਾ, 98-140-19-470। ਤੁਸੀਂ ਆਪਣਾ ਨਾਮ, ਪਿੰਡ ਦਾ ਨਾਮ, ਕਿਸ ਖਿੱਤੇ ਦੇ ਵਿੱਚ ਤੁਹਾਡੀ ਸੋਚ ਪਣਪ ਰਹੀ ਹੈ ਲਿਖ ਕੇ ਮੈਨੂੰ ਭੇਜਣਾ, ਅਸੀਂ ਉਸ ਵਟਸਐਪ ਗਰੁੱਪ 'ਚ ਜੋੜ ਲੈਣਾ। ਵੋਲੰਟੀਅਰ ਸਾਡਾ ਪ੍ਰੋਜੈਕਟ ਹੈ, ਮੇਰਾ ਆਪਣਾ ਖੁਦ ਦਾ ਪ੍ਰੋਜੈਕਟ ਹੈ, ਨੈਪੀਅਰ ਦਾ ਨਾਮ ਆ ਪ੍ਰੋਜੈਕਟ ਦਾ। ਅਸੀਂ 6 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਇਸ ਪ੍ਰੋਜੈਕਟ ਦੇ ਉੱਤੇ ਕੰਮ ਕਰਦੇ ਹਾਂ, 2 ਘੰਟੇ ਵੋਲੰਟੀਅਰ ਕਰਦੇ ਹਾਂ। ਤੁਸੀਂ ਸਾਨੂੰ ਮੈਸੇਜ ਲਿਖੋਗੇ, ਅਸੀਂ ਪਰੋਲਾਂਗੇ, ਉਸ ਤੋਂ ਬਾਅਦ ਤੁਸੀਂ ਦੇਖੋਗੇ ਵਰਚੁਅਲ ਕਲਾਸਰੂਮ ਆ, ਉਹਦੇ 'ਚ ਇੱਕ ਦੂਜੇ ਨੂੰ ਸਾਰੇ ਪੜ੍ਹਾਈ ਜਾਂਦੇ ਆ, ਵਿਸ਼ੇ ਤੋਂ ਹਟ ਕੇ ਗੱਲ ਨਹੀਂ ਹੁੰਦੀ, ਖੁੰਬਾਂ ਦੇ ਵਿੱਚ ਗਰੁੱਪ ਦੇ ਵਿੱਚ ਖੁੰਬਾਂ ਦੀ ਗੱਲ ਹੋਣੀ ਹੈ, ਸ਼ਹਿਦ ਦੇ ਗਰੁੱਪ 'ਚ ਸ਼ਹਿਦ ਦੀ ਗੱਲ ਹੋਣੀ ਹੈ, ਪ੍ਰੋਟੈਕਟਡ ਕਲਟੀਵੇਸ਼ਨ ਦੇ ਗਰੁੱਪ 'ਚ ਪ੍ਰੋਟੈਕਟਡ ਕਲਟੀਵੇਸ਼ਨ ਦੀ ਗੱਲ, ਵਰਮੀ ਕੰਪੋਸਟ ਦੇ ਗਰੁੱਪ 'ਚ ਵਰਮੀ ਕੰਪੋਸਟ ਦੀ ਗੱਲ ਹੋਣੀ ਹੈ, ਮੰਡੀਕਾਰੀ ਦੇ ਗਰੁੱਪ 'ਚ ਮੰਡੀਕਾਰੀ ਦੀ ਗੱਲ ਹੋਣੀ ਹੈ। ਸਿਧਾਂਤਕ ਤੌਰ 'ਤੇ ਇੱਕ ਦੂਜੇ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੁੜਨ ਦੀ ਲੋੜ ਆ।
1: ਨੰਬਰ ਇੱਕ ਵਾਰੀ ਡਾਕਟਰ ਸਾਹਿਬ ਤੁਹਾਡਾ ਦੱਸ ਦਿੰਦੇ ਹਾਂ, 98-140-19-470, ਇਹ ਡਾਕਟਰ ਰਮਨਦੀਪ ਸਿੰਘ ਜੱਸਲ ਹੋਰਾਂ ਦਾ ਨੰਬਰ ਹੈ। ਅਤੇ ਸਾਡਾ ਤਾਂ ਇਸ ਮੰਚ ਤੋਂ ਇਹੀ ਸੁਨੇਹਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਦੇਖੋ ਜੁੜਾਵ ਦੇ ਨਾਲ ਹੀ ਹੈ। ਜਦ ਤੱਕ ਆਪਾਂ ਕਿਸੇ ਚੀਜ਼ ਨਾਲ ਕਿਸੇ ਨੂੰ ਨਾਲ ਨਹੀਂ ਜੋੜਾਂਗੇ ਅਤੇ ਤਦ ਤੱਕ ਆਪਣਾ ਬਣਨਾ ਕੁਛ ਨਹੀਂ ਹੈ।
0: ਬਿਲਕੁਲ।
1: ਸੋ ਕਿਸੇ ਨਾ ਕਿਸੇ ਪੱਖ 'ਤੇ ਕਿਸੇ ਨਾ ਕਿਸੇ ਨਾਲ ਤਾਂ ਸਾਨੂੰ ਜੁੜਨਾ ਪੈਣਾ ਹੈ
0: ਜੀ,
1: ਅਤੇ ਫਿਰ ਹੀ ਕਿਤੇ ਨਾ ਕਿਤੇ ਬੇੜੀ ਸਾਡੀ ਜਿਹੜੀ ਪਾਰ ਲੰਘੂਗੀ। ਸੋ ਅੱਜ ਬਹੁਤ ਸਾਰੀਆਂ ਖੇਤੀ ਦੇ ਵਿੱਚ ਚਿੰਤਾਵਾਂ ਵੀ ਹੈ
0: ਅਤੇ
1: ਸੰਭਾਵਨਾਵਾਂ ਵੀ ਹੈ
0: ਬਹੁਤ,
1: ਅਤੇ ਸਾਨੂੰ ਚਿੰਤਾਵਾਂ ਵੱਲ ਜਿਹੜਾ ਹੈ ਉਹ ਜ਼ਿਆਦਾ ਸੋਚਣਾ ਨਹੀਂ ਚਾਹੀਦਾ ਅਤੇ ਸੰਭਾਵਨਾਵਾਂ ਨੂੰ ਹਮੇਸ਼ਾ ਲੱਭਦੇ ਰਹਿਣਾ ਚਾਹੀਦਾ ਹੈ।
0: ਬਿਲਕੁਲ।
1: ਪਰ ਉਹਦੇ ਲਈ ਸੰਭਾਵਨਾ ਲਈ ਭਾਵਨਾ ਦਾ ਹੋਣਾ ਬੜਾ ਜ਼ਰੂਰੀ ਹੈ, ਜੇ ਭਾਵਨਾ ਹੋਊਗੀ ਤਾਂ ਸੰਭਾਵਨਾ ਆਪਣੇ ਆਪ ਬਣ ਜੂਗੀ। ਸੋ ਡਾਕਟਰ ਰਮਨਦੀਪ ਸਿੰਘ ਜੱਸਲ ਜੀ, ਬਹੁਤ ਚੰਗੀਆਂ ਜਾਣਕਾਰੀਆਂ ਜਿਹੜੀਆਂ ਤੁਸੀਂ ਖੇਤੀ ਨੂੰ ਖੇਤੀ ਵਪਾਰ ਦੇ ਵਿੱਚ ਆਪਾਂ ਕਿੱਦਾਂ ਸ਼ਾਮਿਲ ਕਰ ਸਕਦੇ ਹਾਂ, ਕਿੱਦਾਂ ਕਿੱਦਾਂ ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈ ਉਹ ਅਪਣਾ ਸਕਦੇ ਹਾਂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
0: ਧੰਨਵਾਦ ਜੀ।
1: ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ,
2: ਸੁਣਾ ਦਿਓ ਜੀ।

0: ਜਾਂ ਗੱਲਾਂ ਬਾਤਾਂ ਸਾਂਝਾਂ ਆਪਾਂ ਸਾਂਝੀਆਂ ਕੀਤੀਆਂ ਉਹ ਸਜਣਾ ਸਾਂਝੀਆਂ ਕਰਦੇ
1: ਜ਼ਰੂਰ ਸੁਣਦੇ ਹਾਂ ਜੀ।
2: 90 ਸਾਲ ਆਕਾਸ਼ਵਾਣੀ ਦੇ ਨਾਲ ਇਸ ਸਿਲਸਿਲੇ 'ਚ ਵੱਖ ਵੱਖ ਸ਼ਖਸੀਅਤਾਂ ਨੂੰ ਅਸੀਂ ਤੁਹਾਡੇ ਸਨਮੁੱਖ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਅਲੱਗ ਅਲੱਗ ਖੇਤਰਾਂ ਦੇ ਨਾਲ ਅਲੱਗ ਅਲੱਗ ਖਿੱਤਿਆਂ ਦੇ ਨਾਲ ਜੁੜੇ ਲੋਕ ਆਪਣੀਆਂ ਰੇਡੀਓ ਦੇ ਨਾਲ ਸਾਂਝਿਆਂ ਦਾ ਜ਼ਿਕਰ ਕਰਦੇ ਹੈ। ਅਤੇ ਅੱਜ ਸਾਡੇ ਨਾਲ ਸ਼ਾਮਿਲ ਨੇ ਹਰਜਿੰਦਰ ਸਿੰਘ ਜਿੰਦੀ, ਜਿਨ੍ਹਾਂ ਨੂੰ ਅਕਸਰ ਰੇਡੀਓ ਦੇ ਕਵੀ ਦਰਬਾਰਾਂ ਦੇ ਵਿੱਚ ਤੁਸੀਂ ਪਹਿਲਾਂ ਵੀ ਸੁਣਿਆ ਹੋਏਗਾ। ਜਿੰਦੀ ਜੀ, ਸਭ ਤੋਂ ਪਹਿਲਾਂ ਤੁਹਾਨੂੰ 90 ਸਾਲ ਆਕਾਸ਼ਵਾਣੀ ਦੇ ਨਾਲ ਇਸ ਪ੍ਰੋਗਰਾਮ 'ਚ ਜੀ ਆਇਆਂ ਕਹਿੰਦਾ। ਸੁਭਾਵਿਕ ਹੈ ਕਿ 90 ਸਾਲ ਆਕਾਸ਼ਵਾਣੀ ਦੇ ਨਾਲ ਇਹ ਸਿਲਸਿਲਾ ਹੈ, ਆਕਾਸ਼ਵਾਣੀ ਦਾ 90 ਵਰ੍ਹਿਆਂ ਦਾ ਸਫ਼ਰ ਜਿਹਦੇ 'ਚ ਆਕਾਸ਼ਵਾਣੀ ਨਾਲ ਜੁੜੀਆਂ ਯਾਦਾਂ ਨੂੰ ਆਪਾਂ ਸਾਂਝੀਆਂ ਕਰਦੇ ਹਾਂ। ਅੱਜ ਤੁਹਾਡੀਆਂ ਯਾਦਾਂ ਨੂੰ ਸਾਂਝੀਆਂ ਕਰਾਂਗੇ। ਆਕਾਸ਼ਵਾਣੀ ਦੇ ਵਿਹੜੇ 'ਚ ਜਿਹੜਾ ਆਉਣ ਦਾ ਸਬੱਬ ਬਣਿਆ, ਜਾਂ ਆਕਾਸ਼ਵਾਣੀ ਨਾਲ ਤੁਹਾਡਾ ਸੰਪਰਕ ਬਣਿਆ, ਜਾਂ ਆਕਾਸ਼ਵਾਣੀ ਨੂੰ ਤੁਸੀਂ ਆਪਣੇ ਜੀਵਨ 'ਚ ਸ਼ਾਮਿਲ ਕੀਤਾ, ਕਦੋਂ ਦੇ ਦਿਨ ਸੀ, ਕਦੋਂ ਦੇ ਮਤਲਬ ਸਮੇਂ ਸੀ, ਕਿੱਦਾਂ ਦੇ ਹਾਲਾਤ ਸੀ?
3: ਇਹ ਰਿਸ਼ੀ ਜੀ, ਆਪ ਜੀ ਨੂੰ ਪਹਿਲੋਂ ਸਤਿ ਸ਼੍ਰੀ ਅਕਾਲ, ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ। ਮੈਂ ਨਾ ਬਚਪਨ ਤੋਂ ਹੀ ਮਤਲਬ ਮੈਨੂੰ ਲਿਖਣ ਦਾ ਸ਼ੌਂਕ ਹੈਗਾ ਜੀ। ਪਹਿਲਾਂ ਨਾ ਸਕੂਲਾਂ ਦੇ ਵਿੱਚ ਬਾਲ ਸਭਾ ਲੱਗਦੀਆਂ ਹੁੰਦੀਆਂ ਸੀ। ਬਾਲ ਸਭਾ ਦੇ ਵਿੱਚ ਪਹਿਲਾਂ ਨਾਂ ਲਿਖਣੇ ਸਾਰਿਆਂ ਦੇ, ਫਿਰ ਉਹ ਵਾਰੀ ਵਾਰੀ ਸਾਰਿਆਂ ਨੇ ਬਾਲ ਸਭਾ 'ਚ ਗੀਤ ਪੇਸ਼ ਕਰਨੇ, ਕਵਿਤਾਵਾਂ, ਚੁਟਕਲੇ, ਜਿੱਦਾਂ ਵੀ ਜੋ ਕਿਸੇ ਨੂੰ ਆਉਂਦਾ ਹੋਵੇ। ਇੱਦਾਂ ਚੱਲਦਿਆਂ ਚੱਲਦਿਆਂ ਫਿਰ ਆਪਾਂ ਰੇਡੀਓ ਸੁਣਨ ਦਾ ਬੜਾ ਸ਼ੌਂਕ ਹੁੰਦਾ ਸੀ ਜੀ। ਉਹਨਾਂ ਦਿਨਾਂ 'ਚ ਰੇਡੀਓ ਬੜਾ ਪ੍ਰਚਲਿਤ ਹੁੰਦਾ ਸੀ ਅਤੇ ਦਿਹਾਤੀ ਪ੍ਰੋਗਰਾਮ ਆਉਂਦਾ ਹੁੰਦਾ ਸੀ, ਉਹਦੇ 'ਚ ਤੂੰਬੀ ਵਾਲੇ ਗੀਤ ਖੜਕਣੇ।
2: ਅੱਜ ਵੀ ਹੁੰਦਾ?
3: ਅਤੇ ਉਹ ਨਹੀਂ ਚੱਲਦਾ, ਪਰ ਉਦੋਂ ਸ਼ੌਂਕ ਜ਼ਿਆਦਾ ਹੁੰਦਾ ਸੀ।
2: ਬਿਲਕੁਲ,
3: ਉਦੋਂ ਸ਼ੌਂਕ ਬੜਾ ਹੁੰਦਾ ਸੀ, ਨਾਲ ਰੇਡੀਓ ਰੱਖਿਆ ਹੋਣਾ, ਕੱਛੇ ਮਾਰਿਆ ਹੁੰਦਾ ਸੀ ਇੱਦਾਂ ਨਾ, ਉਹਦੇ ਉੱਤੇ ਕਵਰ ਚੜ੍ਹਨਾ ਬੜਾ ਵਧੀਆ, ਅਤੇ ਉਹ ਆਵਾਜ਼ ਸੈੱਲ ਪਾਉਣੇ, 2.5 ਰੁਪਏ ਦਾ ਸੈੱਲ ਆਉਣਾ ਉਦੋਂ, ਅਤੇ ਉਹ ਰੋ ਰਾ ਕੇ ਨਿੱਕੇ ਹੁੰਦੇ ਅਤੇ ਉਹ ਸੈੱਲ ਲਿਆਉਣੇ 10-10 ਰੁਪਈਆਂ ਦੇ, ਪੈਸੇ ਬੜੇ ਘੱਟ ਹੁੰਦੇ ਸੀ ਉਦੋਂ, ਹੈ ਨਾ। ਅਤੇ ਸ਼ੌਂਕ ਬੜਾ ਹੁੰਦਾ ਸੀ ਕਿ ਗਾਣੇ ਸੁਣਨੇ, ਡੰਗਰ ਚਾਰਨ ਜਾਣਾ ਤਾਂ ਵੀ ਰੇਡੀਓ ਨਾਲ ਲੈ ਜਾਓ, ਅਤੇ ਮਤਲਬ ਵੀ ਇਹਦਾ ਬਹੁਤ ਯੋਗਦਾਨ ਆ ਜਿਹੜਾ ਰੇਡੀਓ ਆ ਨਾ, ਇਹਨੇ ਬਹੁਤ ਹੀ ਲੋਕਾਂ ਨੂੰ ਮਤਲਬ ਜੋ ਸਹਾਇਤਾ ਕੀਤੀ ਹੈ, ਸੁਣਨ ਦੇ ਵਿੱਚ ਖਬਰਾਂ ਦੱਸਣੀਆਂ, ਗੀਤ ਸੁਣਾਉਣੇ, ਮਨੋਰੰਜਨ ਕਰਨਾ, ਹੈ ਨਾ ਜੀ। ਅਤੇ ਉਹਦੇ ਨਾਲ ਨਾਲ ਹੀ ਆਪਾਂ ਨਾ ਚੱਲਦਿਆਂ ਚੱਲਦਿਆਂ ਚੱਲਦਿਆਂ ਇੱਦਾਂ ਫਿਰ ਇੱਕ ਬਲਵਿੰਦਰ ਸਿੰਘ ਘੁਮਾਣ ਹੁੰਦੇ ਸੀ, ਉਹਨਾਂ ਨੇ ਇੱਥੇ ਲੋਕ ਗੀਤ ਕਰਨ ਆਉਂਦੇ ਹੁੰਦੇ ਸੀ, ਅਤੇ ਉਹਨਾਂ ਨੇ ਮੈਨੂੰ ਨਾਲ ਲੈ ਆਉਣਾ, ਕਿਉਂਕਿ ਮੇਰੇ ਲਿਖੇ ਗੀਤ ਗਾਉਂਦੇ ਬੋਲਦੇ ਹੁੰਦੇ ਸੀ ਹੈ ਨਾ, ਅਤੇ ਉਹ ਬਚਪਨ ਤੋਂ ਗੀਤ ਲਿਖਣ ਦਾ ਸ਼ੌਂਕ ਸੀ, ਅਤੇ ਲਿਖਦੇ ਲਿਖਦੇ ਫਿਰ ਉਹਨਾਂ ਨਾਲ ਇੱਥੇ ਆਉਂਦੇ ਗਏ, ਅਤੇ ਉਹ ਨਾਲ ਨਾਲ ਮੈਂ ਵੀ ਇੱਥੇ ਉਹਨਾਂ ਦੇ, ਮੈਨੂੰ ਫਿਰ ਜਬਾਣੀ ਪ੍ਰੋਗਰਾਮ ਦੇ ਵਿੱਚ
2: ਅੱਛਾ
3: ਕਵਿਤਾ ਪੜ੍ਹਨ ਦਾ ਸ਼ੌਂਕ ਮਿਲਿਆ
2: ਸੀ। ਕੋਈ ਯਾਦ ਹੈ
3: ਉਦੋਂ? ਸੰਨ ਹੋਊਗਾ ਜੀ ਕੋਈ 88-87 ਦੀਆਂ ਗੱਲਾਂ ਲਾ ਲਓ ਤੁਸੀਂ।
2: ਅੱਛਾ, ਬਹੁਤ ਅਰਸਾ ਹੋ ਗਿਆ।
3: ਹਾਂ, ਬਹੁਤ ਅੱਛਾ। ਉਦੋਂ ਪਿੰਡ ਨਾ ਚਿੱਠੀਆਂ ਜਾਂਦੀਆਂ ਹੁੰਦੀਆਂ ਹੈਗੀਆਂ ਪਹਿਲਾਂ, ਬਾਅਦ 'ਚ ਉਹ ਫਿਰ ਮੈਂ ਇੱਥੇ ਥੋੜ੍ਹਾ ਜਿਹਾ ਦਿੱਤਾ, ਰਹਿਸਲ ਕੀਤੀ, ਮੰਨ ਲਓ ਤੁਸੀਂ ਵੀ ਐਡੀਸ਼ਨ ਦਿੱਤੀ, ਅਤੇ ਉਹਦੇ 'ਚ ਪਾਸ ਹੋ ਗਿਆ ਤਕਰੀਬਨ ਬੱਚਿਆਂ ਦੇ ਪ੍ਰੋਗਰਾਮ 'ਚ, ਜ਼ੁਬਾਨੀ ਪ੍ਰੋਗਰਾਮ 'ਚ।
2: ਅਤੇ
3: ਉਹ ਜ਼ੁਬਾਨੀ ਪ੍ਰੋਗਰਾਮ ਵਿੱਚ ਵੀ ਮੈਂ 3-4 ਸਾਲ ਮਤਲਬ ਕਵਿਤਾ ਪੇਸ਼ ਕਰਦਾ ਰਿਹਾ ਆਣ ਕੇ।
2: ਅੱਛਾ, ਅਤੇ ਯਾਦ ਹੈ ਪਹਿਲੀ ਕਵਿਤਾ ਜਿਹੜੀ ਰੇਡੀਓ 'ਤੇ ਪੜ੍ਹੀ ਸੀ, ਕੁਛ ਯਾਦ ਆ ਉਹਦੇ ਬੋਲ?
3: ਪਹਿਲੀ, ਵਾਹ ਵਾਹ ਕਿਸਾਨਾਂ ਤੇਰੀ ਧੰਨ ਹੈ ਕਮਾਈ ਹੋਏ, ਤੇਰੇ ਹੱਥਾਂ ਵੱਲ ਵੇਖਣ ਸਾਰੇ ਭੈਣ ਭਾਈ ਹੋਏ।
2: ਵਾਹ ਵਾਹ ਵਾਹ।
3: ਇੱਦਾਂ ਦੀਆਂ ਕਵਿਤਾ ਅਸੀਂ ਲਿਖਦੇ ਹੁੰਦੇ ਸੀ ਆਪੇ, ਅਤੇ ਲਿਖ ਕੇ ਬੋਲਣੀਆਂ ਉਹ, ਅਤੇ ਜਾਂ ਫਿਰ ਦਾਜ ਦੀਆਂ, ਕਰੋ ਦਾਜ
2: ਵਿਸ਼ਿਆਂ ਦੇ ਨਾਲ ਜੁੜੀਆਂ ਜ਼ਿਆਦਾ,
3: ਕਰੋ ਦਾਜ ਦੀ ਸਮੱਸਿਆ ਨੂੰ ਹੱਲ ਸਾਥੀਓ, ਦਾਜ ਲੈਣਾ ਅਤੇ ਦੇਣਾ ਮਾੜੀ ਗੱਲ
2: ਸਾਥੀਓ, ਹੈ ਨਾ।
3: ਅਤੇ ਫਿਰ ਜੇ ਆਪਾਂ ਕਈ ਨਾ ਵੇਖਣਾ ਮਾਹੌਲ ਸੋਲ ਵੀ, ਅਤੇ ਇੱਦਾਂ ਵੀ ਨਾ ਕੋਈ ਇੱਥੇ ਵੀਰ ਕਿਸੇ ਦਾ, ਨਾ ਕੋਈ ਇੱਥੇ ਭੈਣ, ਅਤੇ ਸਾਰੇ ਆਪੋ ਆਪਣਾ ਮਤਲਬ ਇੱਕ ਦੂਜੇ ਤੋਂ ਲੈਣ।
2: ਵਾਹ,
3: ਹਾਂਜੀ। ਅਤੇ ਦੂਜੇ ਨੰਬਰ ਦੇ ਉੱਤੇ ਮਤਲਬ ਵਿਚਾਰ ਇੱਦਾਂ ਦੇ ਸੀ ਜਿੱਦਾਂ ਵੀ ਘੜੀ ਦਾ ਪਤਾ ਨਹੀਂ ਕੀ ਹੋਣਾ।
2: ਘਰ ਦੇ ਵਿੱਚ ਕੋਈ ਹੈ ਸੀ ਕਵਿਤਾ ਦਾ ਜਿੱਦਾਂ ਸ਼ੌਕ ਪਹਿਲੋਂ ਕਿਸੇ ਨੂੰ, ਜਾਂ ਕਿਸ ਸੁਭਾਵਿਕ ਕੋਈ ਸਕੂਲ ਤੋਂ, ਜਿੱਦਾਂ ਆਪਾਂ ਕਹਿੰਦੇ ਨੇ ਕਿਸੇ ਨਾ ਕਿਸੇ ਨੂੰ ਦੇਖ ਕੇ ਪ੍ਰਭਾਵਿਤ ਤਾਂ ਹੁੰਦਾ ਨਾ ਬੰਦਾ, ਸਿੱਧਾ ਤਾਂ ਹੁੰਦਾ ਨਹੀਂ, ਕੁਛ ਨਾ ਕੁਛ ਪ੍ਰਭਾਵ ਤੁਹਾਡੇ ਆਲੇ ਦੁਆਲੇ ਦਾ ਤੁਹਾਡੇ 'ਤੇ ਪੈਂਦਾ ਹੈ, ਅਤੇ ਫਿਰ ਤੁਹਾਡੀਆਂ ਰੁਚੀਆਂ ਜਿਹੜੀਆਂ ਉਹ ਜਾਗਰਤ ਹੋ ਜਾਂਦੀਆਂ।
3: ਉਹ ਰਿਸ਼ੀ ਸਾਹਿਬ ਇੱਦਾਂ ਸੀਗਾ ਕਿ ਉਦੋਂ ਟੀਵੀ 'ਤੇ ਹੁੰਦੇ ਨਹੀਂ ਸੀ, ਅਤੇ ਜਿੰਨੇ ਸਾਡੇ ਸਾਥੀ ਹੁੰਦੇ ਸੀ ਨਾ, ਉਹਨਾਂ ਨੇ ਗੁਰਦੁਆਰਾ ਸਾਹਿਬ ਜਾਣਾ, ਅਤੇ ਗੁਰਦੁਆਰਾ ਸਾਹਿਬ ਹੱਲੇ ਦੇ ਸ਼ਬਦ ਪੜ੍ਹਨੇ।
2: ਅੱਛਾ,
3: ਜਿੱਦਾਂ ਕੀ ਲੈਣਾ ਵੱਡਿਆਂ ਬਣ ਕੇ, ਗਰੀਬੀ ਚੰਗੀ ਹੁੰਦੀ ਆ, ਹੈ ਨਾ, ਜੋ ਉੱਚੀ ਉੱਚੀ ਬੋਲਣਾ
2: ਜਿੱਦਾਂ, ਹਾਂ,
3: ਅਤੇ ਠਾਕੁਰ ਤੋਂ ਸਰਨ ਆਈ ਆਇਆ, ਹੈ ਨਾ, ਉੱਤਰ ਗਿਆ ਮੇਰੇ ਮਨ ਕਾ ਸੰਸਾ, ਜਪ ਤੇ ਦਰਸ਼ਨ ਪਾਇਆ, ਮਤਲਬ ਬੜਾ ਸ਼ੌਂਕ ਹੁੰਦਾ ਸੀ ਗੁਰਬਾਣੀ ਨਾਲ, ਗੁਰਦੁਆਰੇ ਪਿਆਰ ਹੁੰਦਾ ਸੀ ਲੋਕਾਂ ਦਾ ਆਪਸ ਵਿੱਚ, ਅਤੇ ਉਹਦੇ ਹਿਸਾਬ ਨਾਲ ਨਾ ਉਹ ਫਿਰ ਪੜ੍ਹਦੇ ਪੜ੍ਹਦੇ, ਅਤੇ ਇੱਕ ਤਾਂ ਸਾਡੇ ਘਰੋਂ ਮੇਰੇ ਜਿਹੜੇ ਦਾਦਾ ਜੀ ਸੀ ਨਾ ਸਾਡੇ, ਉਹਨਾਂ ਦੇ ਮੇਰੇ ਉਹ ਵੀ ਦਾਦਾ ਜੀ ਲੱਗੇ ਭਰਾ ਸੀ ਉਹਨਾਂ ਦੇ, ਉਹਨਾਂ ਨੂੰ ਢੋਲਕੀ ਵਜਾਉਣ ਦਾ ਸ਼ੌਂਕ ਹੁੰਦਾ ਸੀ ਬਸ।
2: ਅੱਛਾ,
3: ਅਤੇ ਉਹ ਗੁਰਦੁਆਰੇ 'ਚ ਢੋਲਕੀ ਵਜਾਉਣੀ ਉਹਨਾਂ ਦੇ, ਫਿਰ ਆਪਾਂ ਵੀ ਢੋਲਕੀ ਚੁੰਮਟੇ ਨਾਲ ਦੇ ਆਪ ਵੀ ਢੋਲਕੀ ਵਜਾਉਣੀ, ਅਤੇ ਗਾਉਣ ਜਦੋਂ ਬਾਲ ਸਭਾ 'ਚ ਤੁਹਾਨੂੰ ਦੱਸਿਆ ਨਾ ਜਦੋਂ ਜਾਂਦੇ ਸੀ, ਉਦੋਂ ਨਾ ਇੱਕ ਮਿਲਦੇ ਹੁੰਦੇ ਸੀਗੇ ਬੱਸਾਂ ਦੇ ਵਿੱਚ, ਕਿਸੇ ਜੇ ਵੇਚਦੇ ਹੁੰਦੇ ਸੀ ਨਾ, ਚਾਚਾ ਚਾਚੀ, ਤਾਇਆ ਤਾਈ, ਹੈ ਨਾ, ਉਹ ਉਲਟਾ ਕਰਦੀ ਚਾਚਾ ਬਣ ਗਿਆ ਤੇ ਇਹਦੇ ਚਾਚੀ ਬਣ ਗਿਆ।

0: ਸਹੀ ਗੱਲ
1: ਹੈ ਨਾ, ਤੇ ਉਹ ਉਸ ਹਿਸਾਬ ਚੋਂ ਦੇ ਤੇ ਉਹਦੇ ਤੇ ਨਾ ਲਿਖਿਆ ਸੀ ਗੀਤ ਜਿੱਦਾਂ ਖੇਡਾਂ ਸ਼ਬਦ ਪੁੱਤਰਾ ਪੜ੍ਹਾਈ ਹੁਣ ਪੜ੍ਹ ਲਾ ਜਿੰਨੇ ਤੇਰਾ ਹੋਣਾ ਹੈ ਸਹਾਈ।
0: ਅੱਛਾ,
1: ਪੜ੍ਹਾਈ ਦੇ ਸਕੂਲ ਤੇ ਮੈਂ ਕਿਹਾ ਵੀ ਕਿਉਂ ਨਾ ਆਪਾਂ ਪੜ੍ਹਾਈ ਦੇ ਗੀਤ ਯਾਰ ਆਪੇ ਲਿਖਿਆ ਕਰੀਏ ਤੇ ਬੋਲਿਆ ਕਰੀਏ ਬਾਲ ਸਭਾ ਚ।
0: ਅੱਛਾ,
1: ਇੱਦਾਂ ਕਰਦਿਆਂ ਕਰਦਿਆਂ ਫਿਰ ਮੈਂ ਇੱਕ ਗੀਤ ਲਿਖਿਆ ਸੀਗਾ ਵੀ ਉਹ ਮੇਰੀ ਸਮਝ ਧੱਕਾ ਦੇ ਜਾਵੇ ਮੈਨੂੰ ਫਿਕਰ ਬੜਾ ਤੜਫਾਵੇ ਬਾਪੂ ਸਕੂਲ ਦੇ ਰੌਲੇ ਦਾ ਹੁਣ ਭਾਰ ਨਾ ਚੁੱਕਿਆ ਜਾਵੇ ਬਾਪੂ ਮੇਥੋਂ ਝੋਲੇ ਦਾ।
0: ਕਿਆ ਵਾ।
1: ਤੇ ਮੁੜ ਕੇ ਫਿਰ ਮੈਂ ਇੱਕ ਲਿਖਿਆ ਗੀਤ ਬਾਪੂ ਹੁਣ ਕੋਈ ਕਾਲਜ ਵੇਖ ਲਾ ਮੈਂ ਹੁਣ ਪੜ੍ਹਨਾ ਪੈਣਾ ਵਾ, ਦਸ ਜਮਾਤਾਂ ਕਰ ਲਈਆਂ ਬਾਪੂ ਗਿਆਰਵੀਂ ਦੇ ਵਿੱਚ ਪੈਣਾ ਵਾ ਬਾਪੂ ਜੀ ਉਹ ਬਾਪੂ ਬਾਪੂ ਜੀ ਹੈ ਨਾ। ਉਹ ਕਹਿੰਦਾ ਹਟ ਜਾ ਕਾਕਾ ਮੰਨ ਲਾ ਕਹਿਣਾ ਦਸ ਜਮਾਤਾਂ ਬੜੀਆਂ ਵਾ ਤੇ ਧੱਕੇ ਗਲੀਆਂ ਦੇ ਵਿੱਚ ਖਾਂਦੇ ਜਿਹਨਾਂ ਬੀ ਏ ਪੜ੍ਹੀਆਂ ਵਾ ਉਹ ਹਟ ਜਾ ਕਾਕਾ ਹਟ ਜਾ ਕਾਕਾ ਨਾ। ਤੇ ਜਦੋਂ ਕੋਈ ਸਬਕ ਨਾ ਆਵੇ ਜਿੰਦੀ ਮਾਸਟਰ ਕੰਨ ਫੜਾਉਂਦੇ ਆ ਇੱਦਾਂ ਦੀਆਂ ਗੱਲਾਂ ਕਰ ਕਰਕੇ ਵਿੱਚ ਨਾ, ਮਤਲਬ ਹੁਣ ਪੂਰਾ ਯਾਦ ਨਹੀਂ। ਤੇ ਉਹ ਇੱਦਾਂ ਕਰਦੇ ਕਰਦੇ ਫਿਰ ਉਹ ਰੇਡੀਓ ਤੇ ਰੇਡੀਓ ਸੁਣਨਾ ਮਤਲਬ ਤੂੰਬੀ ਵਾਲੇ ਗੀਤ ਸੁਣਨੇ ਜਮਲਾ ਜੱਟ ਜੀ ਦੇ ਹੋਰ ਮਤਲਬ ਰੁਲੀਆ ਰਾਮ ਜੀ ਹੁੰਦੇ ਸੀਗੇ ਰੌਣਕੀ ਰਾਮ ਜੀ ਠੰਡੂ ਰਾਮ ਜੀ ਇਹਨਾਂ ਦਿਹਾਤੀ ਪ੍ਰੋਗਰਾਮ ਚ ਕਰਨਾ। ਇੱਕ ਵਾਰੀ ਮੈਂ ਰੇਡੀਓ ਤੇ ਪ੍ਰੋਗਰਾਮ ਕਰਨ ਆਇਆ ਕਵੀ ਦਰਬਾਰ ਸੀਗਾ ਲਾਈਵ ਚੱਲਦਾ ਹੁੰਦਾ ਸੀ ਨਾ
0: ਬਿਲਕੁਲ,
1: ਤੇ ਉਹ ਤੁਹਾਡੇ ਨਾਲ ਵੀ ਕਈ ਪ੍ਰੋਗਰਾਮ ਕੀਤੇ ਰਿਸ਼ੀ ਸਾਹਿਬ।
0: ਹਾਂ ਹਾਂ ਬਿਲਕੁਲ।
1: ਤੇ ਉਹ ਚੱਲਦਾ ਹੁੰਦਾ ਪ੍ਰੋਗਰਾਮ ਤੇ ਉਹ ਨਾ ਮੈਂ ਅਜੇ ਬੈਠਾ ਤੇ ਸਾਡੀ ਵਾਰੀ ਆਉਣੀ ਸੀ ਤੇ ਉਹ ਠੰਡੂ ਰਾਮ ਜੀ ਨੂੰ ਸੁਣ ਡੇ ਗੱਲ ਤੇ ਇੱਕ ਅੱਖ ਯਾਰ ਕਮਾਦ ਦੀਆਂ ਗੱਲਾਂ ਕਰ ਰਹੇ ਸੀ ਕਮਾਦ ਨੂੰ ਨਾ ਉਹ ਕਹਿੰਦਾ ਵੀ ਵੇਖੋ ਜੀ ਇੱਕ ਕਮਾਦ ਨੂੰ ਨਾ ਟਿੱਡੀ ਪੈਂਦੀ ਆ ਤੇ ਉਹ ਇੱਕ ਆਂਡੇ ਤੋਂ ਲੈ ਕੇ ਤੇ 100 ਆਂਡੇ ਦਾ ਕਾਂਡਾ ਦਿੰਦੀ ਆ ਤੇ ਠੰਡੂ ਰਾਮ ਜੀ ਕਹਿੰਦੇ ਬੜੀ ਚਲਾਕ ਟਿੱਡੀ ਆ ਉੱਥੇ ਹਿਸਾਬ ਦਿੰਦੇ ਮਤਲਬ ਗੱਲਾਂ ਗੱਲਾਂ ਚ ਮਤਲਬ ਉਹ ਬੜਾ ਮਤਲਬ ਰਸ ਹੁੰਦਾ ਸੀਗਾ ਪ੍ਰੋਗਰਾਮਾਂ ਚ ਹਨਾ ਜੀ। ਹੋਰ ਵੀ ਪ੍ਰੋਗਰਾਮ ਬੜੇ ਵਧੀਆ ਆਉਂਦੇ ਰਹੇ ਆ ਰੇਡੀਓ ਤੋਂ ਫਿਲਮੀ ਗੀਤ ਆਉਣੇ ਸਾਰਾ ਕੁਛ ਮਤਲਬ ਵੀ ਆਕਾਸ਼ਬਾਣੀ ਦਾ ਯੋਗਦਾਨ ਬਹੁਤ ਰਿਹਾ ਉਦੋਂ ਤੋਂ ਲੈ ਕੇ ਹੁਣ ਤੱਕ ਸਾਡਾ ਸ਼ੌਂਕ ਆ ਤੇ ਇਹਦੇ ਨਾਲ ਹਜੇ ਵੇਖ ਲਓ ਪ੍ਰੋਗਰਾਮ ਕਰੀਦਾ ਤੇ ਆਈਦਾ ਨਾਲੇ ਸੁਣੀਦੇ ਆ ਜੀ ਇੱਦਾਂ ਚੱਲਦਾ ਰਿਹਾ।
0: ਦੇਖੋ ਗੱਲ ਹੈ ਵੀ ਇਹ ਜਿਹੜੀ ਜਿੱਦਾਂ ਕਹਿੰਦੇ ਹਾਂ ਕਿ ਆਪਣੇ ਆਪਣੇ ਸਮੇਂ ਦੀਆਂ ਜਿੱਦਾਂ ਚੀਜ਼ਾਂ ਨੇ ਜਿਹੜੇ ਸਮੇਂ ਦੇ ਵਿੱਚ ਰੇਡੀਓ ਜਿੱਦਾਂ ਤੁਸੀਂ ਕਿਹਾ ਸੀ ਪ੍ਰਚਲਿਤ ਸੀ ਜਾਂ ਪ੍ਰਮੁੱਖ ਸੀ ਔਰ ਖਾਸ ਤੌਰ ਤੇ ਇਹੀ ਲੋਕਾਂ ਦਾ ਇੱਕੋ ਇੱਕ ਸਾਧਨ ਸੀ ਜਿਹੜਾ ਉਹਨਾਂ ਨੂੰ ਹਰ ਪੱਖ ਦੇ ਉੱਤੇ ਜਾਣਕਾਰੀ ਵੀ ਮੁਹੱਈਆ ਕਰਾਉਂਦਾ ਸੀ ਔਰ ਨਾਲ ਨਾਲ ਮਨੋਰੰਜਨ ਵੀ ਕਰਦਾ ਸੀ।
1: ਵੇਖੋ ਜੀ ਇਕੱਠੇ ਹੋ ਕੇ ਲੋਕੀ ਖਬਰਾਂ ਸੁਣਦੇ ਹੁੰਦੇ ਸੀ ਰੇਡੀਓ ਲਾ ਕੇ ਮੇਜ਼ ਦੇ ਉੱਤੇ ਜੀ,
0: ਕਿਉਂਕਿ ਸਹਿਜਤਾ ਸੀ ਨਾ ਲੋਕਾਂ ਦੇ ਜੀਵਨ ਦੇ ਵਿੱਚ ਭੱਜ ਨੱਠ ਨਹੀਂ ਸੀ
1: ਬਿਲਕੁਲ
0: ਸਹਿਜਤਾ ਸੀ ਲੋਕੀ ਸਮੂਹਾਂ ਚ ਰਹਿੰਦੇ ਸੀ। ਹੁਣ ਕਿਉਂਕਿ ਜ਼ਿੰਦਗੀ ਦਾ ਤਾਣਾ ਬਾਣਾ ਸਾਡਾ ਲੋੜਾਂ ਤੋਂ ਲੈ ਕੇ ਸਾਰੀਆਂ ਚੀਜ਼ਾਂ ਬਦਲ ਚੁੱਕੀਆਂ ਹੈ ਤੇ ਉਸ ਤਰ੍ਹਾਂ ਮਨੋਰੰਜਨ ਦੇ ਸਾਧਨ ਵੀ ਹੁਣ ਬਹੁਤ ਜ਼ਿਆਦਾ ਆ ਗਏ ਟੈਲੀਵਿਜ਼ਨ ਆ ਗਿਆ ਹੁਣ ਅੱਜ ਕੱਲ੍ਹ ਤੇ ਜਾਗਰਤੀ ਇੰਟਰਨੈਟ ਨਾਲ
1: ਕਰੋ ਜੀ ਹੁਣ ਤੇ ਕੋਈ ਗੱਲ ਕਰਨ ਵਾਲੇ ਰਹੀ ਨਹੀਂ ਤੇ ਪਤਾ ਲੱਗਦਾ ਕਿਹੜਾ ਚੈਨਲ ਲਾਈਏ ਜੀ ਟੀਵੀ ਤੋਂ
0: ਬਿਲਕੁਲ
1: ਤੇ ਹੁਣ ਤੇ ਸ਼ੌਂਕ ਹੀ ਮੁੱਕ ਗਿਆ ਵੀ ਟੀਵੀ ਵੇਖੀਏ ਨਾ ਵੇਖੀਏ ਮੋਬਾਈਲ ਤੋਂ ਸਾਰਾ ਕੁਛ ਆਈ ਜਾਂਦਾ ਇਹ 'ਚ ਜੀ ਸਾਰਾ ਕੁਛ ਹੀ ਮੋਬਾਈਲ ਖਾ ਗਿਆ ਜੀ ਮਤਲਬ ਕਿਸੇ ਦੇ ਕੋਈ ਕੰਮ ਲੈ ਲਓ ਤੁਸੀਂ ਘੜੀ ਲੈ ਲਓ ਜਾਂ ਤੁਸੀਂ ਰੇਡੀਓ ਲੈ ਲਓ ਟੇਪ ਰਿਕਾਰਡ ਲੈ ਲਓ ਸਾਰਾ ਕੁਛ ਇਹ ਨਿਕਲ ਜਾਂਦਾ ਆਰਾਮ ਨਾਲ ਬੰਦੇ ਬੱਚੇ ਗੇਮਾਂ ਖੇਡੀ ਜਾਂਦੇ
0: ਬਿਲਕੁਲ ਬਿਲਕੁਲ
1: ਇਸ ਕਰਕੇ ਸ਼ੌਂਕ ਬਦਲ ਗਿਆ
0: ਟ੍ਰੈਂਡ ਇਹ ਦੇਖੋ ਇਹੀ ਹੈ ਨਾ ਕਿ ਜ਼ਿੰਦਗੀ ਜਿਹੜੀ ਹੈ ਇਹ ਬਦਲਾਅ ਤਾਂ ਆਉਂਦਾ ਹੀ ਹੈ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਸਮੇਂ ਦੇ ਲਿਹਾਜ਼ ਨਾਲ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਔਰ ਸਮੇਂ ਦੇ ਲਿਹਾਜ਼ ਨਾਲ ਬਹੁਤ ਸਾਰੀਆਂ ਚੀਜ਼ਾਂ ਚੱਲੀਆਂ ਜਾਂਦੀਆਂ। ਅੱਛਾ ਜਦੋਂ ਆਪਾਂ ਆਉਣ ਜਾਣ ਦਾ ਖੇਲ ਜਿੱਦਾਂ ਕਹਿੰਦੇ ਹਾਂ ਕਿ ਬਹੁਤ ਕੁਛ ਆਇਆ ਤੇ ਬਹੁਤ ਕੁਛ ਚੱਲਿਆ ਗਿਆ ਪਰ ਰੇਡੀਓ ਕਿਤੇ ਨਾ ਕਿਤੇ ਅੱਜ ਵੀ ਖੜਾ ਹੈ।
1: ਨਹੀਂ ਨਹੀਂ ਖੜਾ ਅਜੇ ਖੜਾ ਇਹ ਤੇ ਗੱਲ ਮੰਨਣੀ ਪਊਗੀ ਜੀ ਇਹਨੂੰ ਭੁੱਲ ਹੀ ਨਹੀਂ ਸਕਦੇ ਲੋਕ ਜੀ ਕਿਉਂਕਿ ਜਿਹੜੀ ਵੇਖਣ ਵਾਲੀ ਚੀਜ਼ ਹੈ ਨਾ ਉਹ ਬੰਦਾ ਕੰਮ ਕਰੂਗਾ ਕਿ ਜਾਂ ਵੇਖੂਗਾ ਇਹ ਕੰਮ ਕਰਦਾ ਉਹ ਬੰਦਾ ਨਾਲ ਰੇਡੀਓ ਲਾ ਕੇ ਗੀਤ ਸੁਣੀ ਜਾਂਦਾ ਨਾਲੇ ਆਪਣਾ ਪ੍ਰੋਗਰਾਮ ਸੁਣੀ ਜਾਂਦਾ ਨਾਲੇ ਮਨੋਰੰਜਨ ਕਰੀ ਜਾਂਦਾ ਨਾਲੇ ਆਪਣਾ ਕੰਮ ਕਰੀ ਜਾਂਦਾ ਹੈ ਨਾ ਦੋਵੇਂ ਕੰਮ ਹੋ ਜਾਂਦੇ ਇਹਦੇ ਨਾਲ ਇਹ ਕਰਕੇ ਇਹ ਸਭ ਤੋਂ ਵਧੀਆ ਚੀਜ਼ ਹੈ ਰੇਡੀਓ ਰੇਡੀਓ ਸੁਣਨਾ ਚਾਹੀਦਾ ਤੇ ਇਹਨੂੰ ਭੁਲਾਉਣਾ ਕਦੀ ਨਹੀਂ ਚਾਹੀਦਾ ਜੀ ਸਾਡੇ ਤੇ ਦਿਲਾਂ 'ਚ ਵੱਸਿਆ ਹੋਇਆ ਕਿਉਂਕਿ ਸਾਨੂੰ ਵੇਖੋ ਜੀ ਸੇਵਾ ਪਾਣੀ ਵੀ ਸਾਨੂੰ ਮਿਲ ਜਾਂਦੀ ਆਉਣ ਦੇ ਠੀਕ ਹੈ ਜੀ TA DA ਮਿਲ ਜਾਣਾ ਰੋਟੀ ਪਾਣੀ AC 'ਚ ਬਹਿ ਜਾਣਾ
0: ਤੇ ਦੇਖੋ ਗੱਲ ਹੈ ਵੀ ਰੇਡੀਓ ਕਲਾਕਾਰਾਂ ਫਨਕਾਰਾਂ ਤੇ ਸਾਡੇ ਜਿਹੜੇ ਇੱਥੇ ਆਉਂਦੇ ਸੱਜਣ ਮਿੱਤਰ ਨੇ ਉਹਨਾਂ ਦੇ ਨਾਲ ਸਾਡੇ ਸਰੋਤਿਆਂ ਦੇ ਕਰਕੇ ਰੇਡੀਓ ਹੈ
1: ਤੇ
0: ਰੇਡੀਓ ਦੀ ਪਹਿਚਾਣ ਵੀ ਸਾਡੇ ਸਰੋਤੇ ਸਾਡਾ ਜਿਹੜਾ ਵੀ ਵਰਗ ਹੈ ਕਿਸੇ ਵੀ ਪੱਖ ਦੇ ਨਾਲ ਜੁੜਿਆ ਉਹਨਾਂ ਕਰਕੇ ਰੇਡੀਓ ਹੈ ਔਰ ਰੇਡੀਓ ਇਸੇ ਕਰਕੇ ਅੱਜ ਤੱਕ ਜ਼ਿੰਦਾ ਹੈ ਕਿ ਰੇਡੀਓ ਨੂੰ ਜ਼ਿੰਦਾ ਰੱਖਣ ਵਾਲੇ ਲੋਕ ਜ਼ਿੰਦਾ ਨੇ।
1: ਹਾਂਜੀ ਬਿਲਕੁਲ ਬਿਲਕੁਲ ਆਹ ਗੱਲ ਕਰਨ ਵਾਲੀ ਵਧੀਆ
0: ਹੈ ਨਾ ਇਦਾਂ ਸੋ ਇਸ ਕਰਕੇ ਅੱਜ ਜਦੋਂ ਆਪਾਂ ਤੁਸੀਂ ਲੇਖਣੀ ਦੀ ਤੁਹਾਡੀ ਦੀ ਗੱਲ ਕਰੀਏ ਜਦੋਂ ਤੁਸੀਂ ਕਿਹਾ ਕਿ ਵੱਖ ਵੱਖ ਵਿਸ਼ਿਆਂ ਨੂੰ ਲੈ ਕੇ ਰੇਡੀਓ ਦੇ ਉੱਤੇ ਆਮ ਤੌਰ 'ਤੇ ਜਿਹੜੇ ਹੈ ਕਿਉਂਕਿ ਸਮਾਜਿਕ ਵਿਸ਼ਿਆਂ ਦੇ ਨਾਲ ਜੁੜੀਆਂ ਜੋ ਵੀ ਇੱਥੇ ਜਿੱਦਾਂ ਆਪਾਂ ਕਹਿੰਦੇ ਹਾਂ ਗੀਤਾਂ ਦੀ ਗੱਲ ਕਰ ਲਈਏ ਕਵਿਤਾਵਾਂ ਦੀ ਗੱਲ ਕਰ ਲਈਏ ਹੈ ਨਾ ਹਰ ਤਰ੍ਹਾਂ ਦੇ ਮਾਧਿਅਮ ਦੇ ਵਿੱਚ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਕਿ ਸਮਾਜਿਕ ਨੂੰ ਸਮਾਜ ਨੂੰ ਕਿਸੇ ਨਾ ਕਿਸੇ ਪੱਖ ਤੋਂ ਸੇਧ ਦਿੰਦਾ ਹੈ ਰੇਡੀਓ।
1: ਹਾਂਜੀ ਹਾਂਜੀ ਬਿਲਕੁਲ।
0: ਤੇ ਤੁਸੀਂ ਕਿਸ ਜ਼ਿਆਦਾਤਰ ਰੇਡੀਓ 'ਤੇ ਜਿਹੜੀਆਂ ਕਵਿਤਾਵਾਂ ਕਹੀਆਂ ਜਾਂ ਰੇਡੀਓ ਲਈ ਲਿਖੀਆਂ ਉਹਨਾਂ ਦੇ ਵਿਸ਼ੇ ਜਿਹੜੇ ਸੀਗੇ ਵਸਤੂ ਉਹ ਕਿਸ ਤਰ੍ਹਾਂ ਦੇ ਵਿਸ਼ੇ ਸੀ?
1: ਇਹ ਵੇਖੋ ਜੀ ਪਹਿਲਾਂ ਤਾਂ ਸ਼ੁਰੂ ਸ਼ੁਰੂ 'ਚ ਹੁੰਦਾ ਸੀ ਨਾ ਪਰਿਵਾਰ ਨਿਯੋਜਨ ਦਾ ਕਹਿਣਾ ਵਿਸ਼ਾ ਦੇ ਦਿੰਦੇ ਹੁੰਦੇ ਸੀ ਪਰਿਵਾਰ ਨਿਯੋਜਨ
0: ਉਦੋਂ ਲੋੜ ਸੀ ਸਮੇਂ
1: ਬੱਚੇ ਦੋ ਹੀ ਚੰਗੇ ਹੈ ਨਾ ਜੀ ਇੱਦਾਂ ਲਿਖ ਲੈਣਾ ਅਖਬਾਰ

0: ਵੀ ਦੱਸਦੇ, ਰੇਡੀਓ ਦੱਸਦੇ ਆ ਵੀ ਉਹਨਾਂ ਦੇ ਅਮਲ ਕਰੋ, ਉਦਾਂ ਦੀਆਂ ਕਵਿਤਾ ਲਿਖ ਕੇ ਬੋਲਣੀਆਂ। ਤੇ ਅੱਜ ਕੱਲ ਜਿਹੜਾ ਥੋੜਾ ਜਿਹਾ ਕੰਮ ਹੋ ਰਿਹਾ, ਦਾਜ ਦੀ ਗੱਲ ਚੱਲ ਪਈ, ਦਾਜ ਦੀ ਕਵਿਤਾ ਲਿਖਣ ਡੇ ਪਏ, ਹੈਨਾ ਜੀ, ਇੱਦਾਂ ਮਤਲਬ ਵਿਸ਼ੇ ਦਿੰਦੇ ਕਿਸਾਨਾਂ ਦੀਆਂ ਕਵਿਤਾਵਾਂ, ਕਿਸਾਨਾਂ ਦਾ ਬੜਾ ਮਤਲਬ ਹੁੰਦਾ ਯੋਗਦਾਨ ਉਹਨਾਂ ਦਾ ਬਹੁਤ ਆ, ਕਿਸਾਨ ਜੈ ਜਵਾਨ ਜੈ ਕਿਸਾਨ।
1: ਅੱਜ ਜਦੋਂ ਆਪਾਂ ਗੱਲ ਕਰਦੇ ਹਾਂ ਜਿੰਦੀ ਜੀ,
0: ਹਾਂਜੀ,
1: ਕਿ ਅੱਜ ਦੇਖੋ ਇਹ ਸਾਰੀਆਂ ਗੱਲਾਂ, ਕਿਉਂਕਿ ਅੱਜ ਦੁਨੀਆ ਜਿਹੜੀ ਬਹੁਤ ਜਾਗਰਤੀ ਆ ਚੁੱਕੀ ਹੈ, ਅੱਜ ਦਾਜ ਦੇਣਾ, ਦਾਜ ਲੈਣਾ, ਪਰਿਵਾਰ ਨਿਯੋਜਨ ਜਾਂ ਜਿਹੜੀਆਂ ਵੀ ਸਮਾਜ ਦੇ ਵਿੱਚ ਜੁੜੀਆਂ ਚੀਜ਼ਾਂ ਸੀ ਉਹਨਾਂ ਤੋਂ ਅਸੀਂ ਬਹੁਤ ਸਾਰਾ ਜਾਗਰਤ ਹੋ ਚੁੱਕੇ ਹਾਂ। ਅੱਜ ਤੁਸੀਂ ਕੀ ਸੋਚਦੇ ਹੋ ਕਿ ਸਮਾਜ ਨੂੰ ਕਿਸ ਚੀਜ਼ ਨੂੰ ਸੇਧ ਦਿੰਦੀਆਂ ਕਵਿਤਾਵਾਂ ਜਾਂ ਸਾਹਿਤ ਦੀ ਕਿੱਦਾਂ ਦੀ ਸਿਰਜਣਾ ਜਿਹੜੀ ਹੋਣੀ ਚਾਹੀਦੀ ਹੈ?
0: ਉਹ ਇਸ ਤਰ੍ਹਾਂ ਜੀ, ਅੱਜ ਕੱਲ੍ਹ ਤਾਂ ਸਮਾਜਿਕ ਕਵਿਤਾਵਾਂ ਲਿਖਣੀਆਂ ਚਾਹੀਦੀਆਂ, ਕਿਸੇ ਨੂੰ ਜਿਹੜੀ ਗੀਤ ਉਹ ਲਿਖਣਾ ਚਾਹੀਦਾ ਜਿਹਦੇ ਵਿੱਚ ਕੋਈ ਮੈਸੇਜ ਜਾਵੇ। ਦੂਜੇ ਗੀਤ ਆਮ ਤਾਂ ਆਮ ਲਿਖੀ ਜਾਂਦੇ ਲੋਕ, ਆਪਣੇ ਪ੍ਰੋਫੈਸ਼ਨਲ ਗੀਤ ਲਾ ਲਓ ਤੁਸੀਂ ਜਦੋਂ ਬਿਜ਼ਨਸ ਵਾਸਤੇ, ਜਿੱਦਾਂ ਹੁਣ ਕਈ ਬਜ਼ੁਰਗ ਆ ਉਹਨੂੰ ਵੇਖੋ ਵੀ ਉਹਨੇ ਸਾਰੀ ਉਮਰ ਆਪਣਾ ਪੈਸੇ ਕਮਾਏ ਹੁੰਦੇ ਆ, ਕਮਾਈ ਕੀਤੀ ਹੁੰਦੀ ਆ, ਕਿਰਤ ਕੀਤੀ ਹੁੰਦੀ ਆ, ਉਹ ਆਪਣਾ ਆਪੇ ਖਰਚਾ ਕਰਦਾ ਖੁੱਲ੍ਹੇ ਦਿਲ ਨਾਲ ਮਲਣਾ, ਹੈ ਨਾ, ਵੀ ਕਿਸੇ ਦੇ ਮੰਗਣ ਦੀ ਲੋੜ ਨਹੀਂ ਹੁੰਦੀ। ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਅਤੇ ਉਦੋਂ ਨਾ ਆਪਣੇ ਆਪ ਨੂੰ ਭਾਵੇਂ ਉਹਦੇ ਕੋਲ ਕੁਛ ਵੀ ਜੋ ਮਰਜ਼ੀ ਹੋਵੇ, ਪਰ ਉਹ ਥੋੜ੍ਹਾ ਜਿਹਾ ਨਾ ਆਪਣੇ ਬੋਝ ਜਿਹਾ ਸਮਝਦਾ ਵੀ ਮੈਂ ਯਾਰ ਕਿਸੇ ਦੇ ਇਹਦੇ ਕੋਲ ਮੰਗਾਂ ਕਿੱਦਾਂ ਪੈਸੇ ਮੰਗਾਂ ਜਾਂ ਕੀ ਗੱਲਬਾਤ ਬਣਾ, ਹੈ ਨਾ, ਭਾਵੇਂ ਉਹਦੇ ਹੀ ਪੈਸੇ
1: ਹੋ। ਉਹੀ ਹੈ ਨਾ, ਪੁੱਤ ਪਿਓ ਦੀ ਜੇਬ ਨੂੰ ਜ਼ਬਰਦਸਤੀ ਵੀ ਹੱਥ ਪਾ ਲੈਂਦਾ,
0: ਹਾਂਜੀ,
1: ਪਰ ਪਿਓ ਦੀ ਇਹ ਮਜਬੂਰੀ ਹੈ ਕਿ ਪੁੱਤ ਨੂੰ ਕਹਿ ਵੀ ਨਹੀਂ ਸਕਦਾ, ਹੱਥ ਤਾਂ ਪਾਉਣਾ ਦੂਰ ਦੀ ਗੱਲ।
0: ਉਹ ਮੈਂ ਗੀਤ ਲਿਖਿਆ ਸੀਗਾ ਇੱਕ, ਵੀ ਦੱਸਾਂ ਇੱਕ ਗੱਲ ਤੁਹਾਨੂੰ ਲੱਗਣੀ ਅਨੋਖੀ ਹੈ, ਬੁੱਢੇ ਬਾਰੇ ਜ਼ਿੰਦਗੀ ਜਿਉਣੀ ਬੜੀ ਔਖੀ, ਹਾਂਜੀ, ਤੇ ਲੰਘ ਗਿਆ ਵਕਤ ਪਹਿਲਾਂ ਵੇਸੇ ਫਿਰੇ ਘੋਲਦਾ, ਪਹਿਲਾਂ ਵਾਲਾ ਸਮਾਂ ਅੱਜ ਫਿਰਦਾ ਏ ਟੋਲਦਾ, ਪਹਿਲਾਂ ਵਾਲਾ ਸਮਾਂ ਅੱਜ ਫਿਰਦਾ ਏ ਟੋਲਦਾ, ਲੰਘ ਗਿਆ ਵਕਤ ਪਹਿਲਾਂ ਵੇਸੇ ਫਿਰੇ ਘੋਲਦਾ, ਹਾਂਜੀ, ਆਖਦੇ ਸਿਆਣਾ ਪਰ ਸਮਝਣ ਦੁਖੀ ਏ, ਆਖਦੇ ਸਿਆਣਾ ਪਰ ਸਮਝਣ ਦੁਖੀ ਏ, ਬੁੱਢੇ ਬਾਰੇ ਜ਼ਿੰਦਗੀ ਜਿਉਣੀ ਬੜੀ ਔਖੀ ਏ, ਲੰਘ ਗਿਆ ਸਾਰਾ ਦਿਨ ਢਲ ਗਈ ਦੁਪਹਿਰ ਏ, ਨੌਕਰੀ ਦੇ ਵਿੱਚੋਂ ਹੁਣ ਹੋ ਗਿਆ ਰਿਟਾਇਰ ਏ, ਲੰਘ ਗਿਆ ਸਾਰਾ ਦਿਨ ਢਲ ਗਈ ਦੁਪਹਿਰ ਏ, ਨੌਕਰੀ ਦੇ ਵਿੱਚੋਂ ਹੁਣ ਹੋ ਗਿਆ ਰਿਟਾਇਰ ਏ, ਟਿਕਦਾ ਨੀ ਮਨ ਫਿਰ ਪੜ੍ਹ ਲੈਂਦਾ ਪੋਥੀ ਏ, ਤੇ ਬੁੱਢੇ ਬਾਰੇ ਜ਼ਿੰਦਗੀ ਜਿਉਣੀ ਬੜੀ ਔਖੀ ਏ। ਅੱਗੇ ਹੈਗਾ ਵੀ ਰੁੱਝ ਗਿਆ ਫੋਨਾਂ ਵਿੱਚ ਹਰ ਇੱਕ ਪੁਰਾਣੀ ਏ, ਮੰਗਿਆ ਵੀ ਅੱਜ ਕੱਲ੍ਹ ਮਿਲਦਾ ਨਾ ਪਾਣੀ, ਹਰ ਗੱਲ ਕਰ ਦਿੰਦੇ ਅੱਖਾਂ ਤੋਂ ਪਰੋਖੀ ਏ, ਬੁੱਢੇ ਬਾਰੇ ਜ਼ਿੰਦਗੀ ਜਿਉਣੀ ਬੜੀ ਔਖੀ ਏ, ਤੇ ਕੰਮੀ ਧੰਦੀ ਚਲੇ ਜਾਂਦੇ ਰਹਿ ਜਾਂਦਾ ਕੱਲਾ ਮੈਂ, ਪੋਤੇ ਪੋਤੀਆਂ ਲਾਗੇ ਹੈ ਨੀ, ਕਿਹਦੇ ਨਾਲ ਕਰਾਂ ਗੱਲਾਂ ਮੈਂ, ਹੈਨਾ, ਝੂਠ ਨੀ ਮੈਂ ਮਾਰਦਾ ਇਹ ਗੱਲ ਮੇਰੀ ਘੋਖੀ ਏ, ਬੁੱਢੇ ਬਾਰੇ ਜ਼ਿੰਦਗੀ ਜਿਉਣੀ
1: ਬੜੀ ਔਖੀ ਏ। ਸਹੀ ਆ ਜੀ,
0: ਸਮਾਂ ਜਦੋਂ ਆਉਂਦਾ ਜਿੰਦੀ ਸਮਝ ਨਾ ਪਾਉਂਦਾ ਏ, ਸਮਾਂ ਜਦੋਂ ਆਉਂਦਾ ਜਿੰਦੀ ਸਮਝ ਨਾ ਪਾਉਂਦਾ ਏ, ਆਉਂਦੀ ਏ ਸਮਝ ਜਦੋਂ ਸਮਾਂ ਲੰਘ ਜਾਂਦਾ ਏ,
1: ਸਹੀ ਹੈ,
0: ਜ਼ਿੰਦਗੀ ਜਿਉਣੀ ਕਿਹੜੀ ਅੱਜ ਕੱਲ੍ਹ ਸੌਖੀ ਏ, ਉਹ ਬੁੱਢੇ ਬਾਰੇ ਜ਼ਿੰਦਗੀ ਜਿਉਣੀ ਬੜੀ ਔਖੀ ਏ, ਬੁੱਢੇ ਬਾਰੇ ਜ਼ਿੰਦਗੀ ਜਿਉਣੀ
1: ਸੱਚਾਈ ਹੈ, ਸੱਚਾਈ ਹੈ, ਸੱਚਾਈ ਹੈ। ਦੇਖੋ ਅੱਜ ਕਿਉਂਕਿ ਭੱਜ ਨੱਠ ਇੰਨੀ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ, ਬੱਚਿਆਂ ਦੀ ਵੀ ਕਿਤੇ ਨਾ ਕਿਤੇ ਆਪਣੀ ਮਜਬੂਰੀ ਹੈ, ਖਾਸ ਕਰਕੇ ਜਿੱਦਾਂ ਤੁਸੀਂ ਦੱਸਿਆ ਕਿ ਜਿਹੜੀ ਪੁਰਾਣੀ ਪੀੜ੍ਹੀ ਦਾ ਇੱਕ ਸੰਤਾਪ ਬਣਦਾ ਜਾ ਰਿਹਾ ਬੁਢਾਪਾ ਉਹਨਾਂ ਲਈ, ਕਿਉਂਕਿ ਇਕੱਲੇ ਨੇ, ਕਿਉਂਕਿ ਅੱਗੇ ਸਮਾਂ ਇਕੱਠ ਦਾ ਸੀਗਾ,
0: ਰੋਟੀ ਪਾਣੀ ਛਕਦੇ, ਮਾਂ ਖਵਾਉਂਦੀ ਸੀ,
1: ਬਿਲਕੁਲ ਬਿਲਕੁਲ, ਬੱਚਿਆਂ ਤੇ ਬਜ਼ੁਰਗਾਂ ਦਾ ਜਿੱਦਾਂ ਦੋਨਾਂ ਦੇ ਪੱਖ ਦੇ ਉੱਤੇ ਸਾਨੂੰ ਕੋਈ ਫਿਕਰ ਨਹੀਂ ਹੁੰਦਾ ਸੀ।
0: ਹਾਂਜੀ, ਵੇਖੋ ਰਿਸ਼ੀ ਸਾਹਿਬ, ਵੀ ਉਹ ਬਚਪਨ ਦੇ ਜਿਨ ਚੰਗੇ ਸੀ, ਜਦੋਂ ਮਾਂ ਦੀ ਗੋਦੀ ਬਹਿੰਦੇ ਸੀ ਤੇ ਮਾਂ ਮੇਰੀ ਆ, ਮਾਂ ਮੇਰੀ ਹੈ ਇਹ ਕਹਿੰਦੇ ਸੀ, ਹੈਨਾ ਜੀ, ਇੱਦਾਂ ਦੇ ਗੀਤ ਵੀ ਲਿਖੇ। ਤੇ ਮੈਂ ਹੁਣ ਜਿੱਦਾਂ ਆਪਾਂ ਜਲੰਧਰ ਆ ਗਏ ਹਾਂ, ਤੇ ਜਲੰਧਰ ਆ ਗਏ ਤੇ ਫਿਰ ਪਿੰਡ ਦੀਆਂ ਗੱਲਾਂ ਚੇਤੇ ਆਉਂਦੀਆਂ ਪੁਰਾਣੀਆਂ, ਉਹ ਰੇਡੀਓ ਜਿੱਦਾਂ ਵੀ ਡੰਗਰਾਂ ਨਾਲ ਫੜ ਕੇ ਡੰਗਰ ਚਾਰਨ ਵਾਲੇ ਰੇਡੀਓ ਸੁਣਨਾ, ਤੇ ਉਹ ਮੈਂ ਇੱਕ ਦਿਨ ਨਾ ਪਿੰਡ ਵੱਲ ਨੂੰ ਜਾਣ ਡਿਆ ਤੇ ਮੈਨੂੰ ਚੇਤਾ ਆ ਗਿਆ, ਕਿਸੇ ਹੋਰ ਦੇ ਪਿੰਡ ਨੂੰ ਜਾ ਰਿਹਾ, ਮੈਨੂੰ ਆਪਣੇ ਪਿੰਡ ਦਾ ਚੇਤਾ ਆ ਗਿਆ,
1: ਅੱਛਾ,
0: ਉਹ ਮੈਂ ਕਵਿਤਾ ਲਿਖੀ ਤੁਹਾਨੂੰ ਮੈਂ ਸੁਣਾਉਣਾ। ਜੰਮੇ ਪਲੇ ਜਿੱਥੇ ਵੱਡੇ ਹੋਏ, ਮਾਂ ਪਿਓ ਦੀ ਗੋਦ ਹੰਡਾਈ, ਉਹ ਅੱਜ ਮੈਨੂੰ ਪਿੰਡ ਦੀ ਯਾਦ ਬੜੀ ਆਈ,
1: ਹਾਏ ਹਾਏ,
0: ਹਾਂਜੀ, ਜੰਮੇ ਪਲੇ ਜਿੱਥੇ ਵੱਡੇ ਹੋਏ, ਮਾਂ ਪਿਓ ਦੀ ਗੋਦ ਹੰਡਾਈ, ਤੇ ਅੱਜ ਮੈਨੂੰ ਪਿੰਡ ਦੀ ਯਾਦ ਬੜੀ ਆਈ, ਡੰਗਰ ਚਾਰੇ ਗੰਨੇ ਚੂਪੇ, ਨਾਲੇ ਛੱਲੀਆਂ ਚੱਬੀਆਂ,
1: ਵਾਹ,
0: ਇਹੋ ਜਿਹੇ ਸਵਾਦ ਤੇ ਮੌਜਾਂ ਹੋਰ ਕਿਤੇ ਨਾ ਲੱਭੀਆਂ, ਗੁੱਲੀ ਡੰਡਾ ਖੇਦੋ ਖੂੰਡੀ, ਖੇਡੀ ਲੁਕਣ ਮਚਾਈ, ਤੇ ਅੱਜ ਮੈਨੂੰ ਪਿੰਡ ਦੀ ਯਾਦ ਬੜੀ ਆਈ, ਰਿਸ਼ੀ ਸਾਹਿਬ,
1: ਵਾਹ ਵਾਹ,
0: ਤੇ ਅੱਜ ਮੈਨੂੰ ਪਿੰਡ ਦੀ ਯਾਦ ਬੜੀ ਅੱਗੇ ਹੈ ਨਾ, ਪੜ੍ਹਨ ਸਕੂਲੇ ਜਾਂਦੇ ਸੀ ਜਦ ਫੱਟੀ ਬਸਤਾ ਲੈ ਕੇ, ਪੜ੍ਹਨ ਸਕੂਲੇ ਜਾਂਦੇ ਸੀ ਸਭ ਫੱਟੀ ਬਸਤਾ ਲੈ ਕੇ, ਗਾਚੀ ਮਲਮਲ ਫੱਟੀ ਪੋਚੀ, ਛੱਪੜੋਂ ਪਾਣੀ ਲੈ ਕੇ,
1: ਵਾਹ ਵਾਹ,
0: ਤੇ ਨਲਕਾ ਗੇੜ ਕੇ ਪਾਣੀ ਪੀਤਾ,
1: ਵਾਹ,
0: ਨਲਕਾ ਗੇੜ ਕੇ ਪਾਣੀ ਪੀਤਾ, ਆਪਣੀ ਪਿਆਸ ਬੁਝਾਈ, ਤੇ ਅੱਜ ਮੈਨੂੰ
1: ਪਿੰਡ ਦੀ ਯਾਦ ਬੜੀ ਆਈ,
0: ਹੁਣ ਬੋਤਲ ਫੜੀ ਫਿਰੀ ਦੀ ਨਾਲ,
1: ਨਾ ਬਿਲਕੁਲ,
0: ਸਾਗ ਸਰੋਂ ਦਾ ਮੱਕੀ ਦੀ

0: ਰੋਟੀ ਨਾਲੇ ਮੱਖਣ ਦਾ ਪੇੜਾ ਤੇ ਦੁੱਧ ਰਿੜਕਦੀ ਬੇਬੇ ਵੇਖੀ ਦੁੱਧ ਰਿੜਕਦੀ ਬੇਬੇ ਵੇਖੀ ਭੁੱਲੇ ਨਾ ਚੌਂਕਾ ਵਿਹੜਾ
1: ਵਾਹ ਵਾਹ ਵਾਹ
0: ਤੇ ਚਾਟੀ ਵਿੱਚੋਂ ਲੱਸੀ ਪੀਤੀ ਖਾਧੀ ਖੂਬ ਮਲਾਈ ਪਿੰਡ ਦੀ ਯਾਦ ਬੜੀ ਆਈ ਪਿੰਡ ਦੀ ਫਿਰਨੀ ਡੰਡੀਓ ਡੰਡੀ ਪੱਠੇ ਲੈਣ ਸੀ ਜਾਂਦੇ ਟੋਕੇ ਦੇ ਨਾਲ ਕੁਦਰ ਕੇ ਪੱਠੇ ਡੰਗਰਾਂ ਨੂੰ ਸੀ ਪਾਉਂਦੇ ਕੋਠੇ ਉੱਤੇ ਵਜਣ ਸਪੀਕਰ ਵਿਆਹ ਵਿੱਚ ਰੌਣਕ ਲਾਈ ਤੇ ਅੱਜ ਮੈਨੂੰ ਪਿੰਡ
1: ਦੀ ਯਾਦ ਬੜੀ ਆਈ
0: ਤੱਤਾ ਤੱਤਾ ਗੁੜ ਤੱਤਾ ਤੱਤਾ ਗੁੜ ਗੰਢ ਤੇ ਬਹਿ ਕੇ ਬੜੇ ਸ਼ੌਂਕ ਨਾਲ ਖਾਧਾ ਸੂਤੀ ਕੱਪੜਾ ਲੱਠੇ ਦੀ ਚਾਦਰ ਸੀ ਪਹਿਰਾਵਾ ਸਾਦਾ ਤੇ ਹਾਸਾ ਠੱਠਾ ਇੱਕ ਦੂਜੇ ਨਾਲ ਕਰਦੇ ਭਾਈ ਭਾਈ ਤੇ ਅੱਜ ਮੈਨੂੰ ਪਿੰਡ ਦੀ ਯਾਦ ਬੜੀ ਆਈ ਮੇਲੇ ਛਿੰਝਾਂ ਘੋਲ ਕਬੱਡੀਆਂ ਪਿੰਡਾਂ ਦੇ ਵਿੱਚ ਹੁੰਦੇ ਸੀ ਘੋਲ ਵੇਖਣ ਲਈ ਦੂਰੋਂ ਦੂਰੋਂ ਚਾਵਾਂ ਦੇ ਨਾਲੇ ਆਉਂਦੇ ਸੀ ਤੇ ਜਿੰਦੀ ਪਿੰਡ ਮਠੋਲੇ ਵਾਲਿਆ ਜਾਵੇ ਨਾ ਯਾਦ ਭੁਲਾਈ
1: ਅੱਜ ਮੈਨੂੰ ਪਿੰਡ ਦੀ ਯਾਦ
0: ਅੱਜ ਮੈਨੂੰ ਪਿੰਡ ਦੀ ਯਾਦ ਬੜੀ ਆਈ ਤੇ ਅੱਜ ਮੈਨੂੰ ਪਿੰਡ ਦੀ ਯਾਦ ਬੜੀ ਆਈ
1: ਦੇਖੋ ਜਿੰਦੀ ਜੀ ਗੱਲ ਹੈ ਕਿ ਦੇਖੋ ਜਿਹੜਾ ਜਿੱਦਾਂ ਕਹਿੰਦੇ ਕਿ ਯਾਦਾਂ ਦਾ ਸਰਮਾਇਆ ਜਿਹੜਾ ਹੈ ਨਾ ਇਹ ਕਿਤੇ ਨਾ ਕਿਤੇ ਤੁਹਾਡਾ ਕਾਇਮ ਰਹਿਣਾ ਚਾਹੀਦਾ ਹੈ ਕਿਉਂਕਿ ਯਾਦਾਂ ਦੇ ਸਹਾਰੇ ਜਿਹੜੀ ਜ਼ਿੰਦਗੀ ਹੈ ਨਾ ਉਹ ਖੂਬਸੂਰਤ ਬਣਦੀ ਹੈ ਔਰ ਯਾਦਾਂ ਜਦੋਂ ਤੁਹਾਡੀਆਂ ਚੰਗੀਆਂ ਹੋਣ ਹੈ ਨਾ ਅਤੇ ਜਿਹੜੀਆਂ ਯਾਦਾਂ ਤੁਹਾਨੂੰ ਕਿਤੇ ਨਾ ਕਿਤੇ ਵਾਰ ਵਾਰ ਜਿਉਣ ਦੀ ਪ੍ਰੇਰਣਾ ਦਿੰਦੀਆਂ ਹੋਣ ਉਹ ਯਾਦਾਂ ਨੂੰ ਸਮੇਟ ਕੇ ਰੱਖਣਾ ਬੜਾ ਜ਼ਰੂਰੀ ਹੈ
0: ਬਹੁਤ ਜ਼ਰੂਰੀ
1: ਅੱਜ ਕਿਉਂਕਿ ਜੀਵਨ ਦੀ ਤੋੜ ਇੰਨੀ ਜ਼ਿਆਦਾ ਬਦਲ ਗਈ ਹੈ ਕਿ ਅੱਜ ਅਸੀਂ ਪਦਾਰਥਵਾਦੀ ਯੁੱਗ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸੀ ਜਿੱਦਾਂ ਹੁਣ ਤੁਸੀਂ ਕਹੋ ਅੱਜ ਦੇ ਬੱਚਿਆਂ ਨੂੰ ਨਾਲ ਜ਼ਿਕਰ ਕਰੀਏ ਤੇ ਉਹਨਾਂ ਕੋਲ ਕੋਈ ਯਾਦਾਂ ਦਾ ਸਰਮਾਇਆ ਨਹੀਂ ਹੈ
0: ਜਿਹੜਾ ਆਪਣੇ ਰਿਸ਼ੀ ਸਾਹਿਬ ਇੱਕ ਗੱਲ ਹੋਰ ਮੈਂ ਵਿੱਚ ਤੁਹਾਡੀ ਗੱਲ ਟੋਕਦਾ ਵੀ ਵੇਖੋ ਜੀ ਇੱਕ ਹੋਰ ਟਰੈਂਡ ਚੱਲ ਪਿਆ ਨਾ ਕਿਸੇ ਨੂੰ ਪਤਾ ਵੀ ਮਾਸੜ ਚਾਚਾ ਤਾਇਆ ਮਾਮਾ ਉਹਨੂੰ ਅੰਕਲ ਕਹੀ ਜਾਂਦੇ ਆ ਤੇ ਜਿਹੜੀਆਂ ਮਾਸੀਆਂ ਚਾਚੀਆਂ ਤਾਈਆਂ ਉਹਨੂੰ ਆਂਟੀ
1: ਆਂਟੀ ਕਹੀ ਜਾਂਦੇ
0: ਤੇ ਬਾਕੀ ਉਹ ਭਾਵੇਂ ਉਹਨਾਂ ਨੂੰ ਵੱਡਾ ਉਮਰ 'ਚ ਤੇ ਭਾਵੇਂ ਛੋਟਾ ਤਾਂ ਵੀ ਅੰਕਲ ਆਂਟੀ ਚੱਲ ਪਿਆ ਬੜਾ ਪ੍ਰਚਲਿਤ ਹੋਇਆ ਨਾ ਇਹ ਸਭ ਨਾ ਟਰੈਂਡ ਬਦਲ ਗਿਆ ਹੋਇਆ ਕਿਸੇ ਨੂੰ ਰਿਸ਼ਤਿਆਂ ਦਾ ਵੀ ਪਤਾ ਨਹੀਂ ਹੈਗਾ ਬੱਚਿਆਂ ਨੂੰ ਅੱਜ ਕੱਲ੍ਹ ਕਿਹੜਾ ਕੌਣ ਆ ਅਤੇ ਕਿਹੜਾ ਕੌਣ ਆ
1: ਹਾਂ ਬਿਲਕੁਲ ਦੇਖੋ ਇਹੀ ਹੈ ਕਿ ਇਹ ਸਾਰੀਆਂ ਚੀਜ਼ਾਂ ਦਾ ਜਿੱਥੇ ਫਿਕਰ ਹੈ ਜਾਂ ਜ਼ਿਕਰ ਹੈ ਪਰ ਉਹਦੇ ਨਾਲ ਇਹ ਹੈ ਕਿ ਚੰਗੇ ਦੀ ਉਮੀਦ ਵੀ ਜਿਹੜੀ ਹੈ ਇੱਕ ਚੰਗੇ ਦੀ ਆਸ ਵੀ ਹੈ ਕਿ ਸਮਾਂ ਜਿਹੜਾ ਆਪਣਾ ਹਮੇਸ਼ਾ ਸੁਭਾਅ ਬਦਲਦਾ ਹੈ
0: ਬਿਲਕੁਲ
1: ਅਤੇ ਸਾਡਾ ਵੀ ਸੁਭਾਅ ਬਦਲਦਾ ਹੈ ਸਮੇਂ ਦੇ ਨਾਲ ਅਤੇ ਸਮਾਂ ਵੀ ਆਪਣਾ ਸੁਭਾਅ ਨੂੰ ਬਦਲਦਾ ਹੈ
0: ਵੇਖੋ ਜੀ ਆਪਣੇ ਉਦੋਂ ਇੱਕ ਗੀਤ ਸੁਣ ਚੱਲਦਾ ਹੁੰਦਾ ਸੀ ਰੇਡੀਓ ਦੇ ਉੱਤੇ ਤੱਤਾ ਤੱਤਾ ਗੋਰਿਆ ਉਹ ਤੱਤਾ ਤੱਤਾ ਸਾਵਿਆ ਅੱਗੇ ਵੱਲ ਵੇਖ ਅੱਗੋਂ ਨਵਾਂ ਮੋੜ ਆ ਗਿਆ
1: ਆ ਗਿਆ
0: ਬੜਾ ਨਜ਼ਾਰੇ ਵਾਲਾ ਗੀਤ ਹੁੰਦਾ ਕਿੱਦਾਂ ਦੇ ਗੀਤ ਹੁੰਦੇ ਸੀ ਹੁਣ ਤੇ ਉਹ ਸਾਵੇ ਦਾ ਤੇ ਉਹ ਪਤਾ ਹੀ ਨਹੀਂ ਗੋਰੇ ਦਾ ਕੀ ਹੁੰਦਾ ਸੀ ਹੈ ਨਾ ਜੀ ਬੋਲਾਂ ਦਾ ਬੋਲਦਾ ਨਾ ਹਲ ਵਗਦੇ ਹੁੰਦੇ ਸੀ ਹੁਣ ਟਰੈਕਟਰ ਆ ਗਏ ਆ ਯੁੱਗ ਬਦਲ ਗਿਆ ਸਾਰਾ ਹੀ ਹੁਣ ਟੈਲੀਵਿਜ਼ਨ ਆ ਗਿਆ ਉਹ ਪਹਿਲਾਂ ਸੀ ਡੀ ਆ ਗਈਆਂ ਹੈਗੀਆਂ ਦੂਜਾ ਰੀਲਾਂ ਆ ਗਈਆਂ ਰਿਕਾਰਡ ਬਦਲ ਗਏ ਹੈ ਨਾ ਜੀ ਤੇ ਹੁਣ ਵੇਖੋ ਤੁਸੀਂ ਪੈਨ ਡਰਾਈਵ ਆ ਗਈ ਨਿੱਕੀ ਜੀ
1: ਬਿਲਕੁਲ
0: ਉਹ 'ਚ ਪਤਾ ਲੱਗਦਾ ਕਿਹੜਾ ਕੀ ਹੈ ਕੀ ਚੀਜ਼ ਨੇ ਹੈ ਨਾ
1: ਅੱਗੇ ਅੱਗੇ ਪਤਾ ਨਹੀਂ ਹਾਲ ਹੀ ਜ਼ਿੰਦਗੀ ਦੀ ਕੀ ਹੋਣਾ ਸੋ ਇਹ ਹੈ ਵੀ ਦੇਖੋ ਜਿਹੜਾ ਵੀ ਚੀਜ਼ ਆਉਂਦਾ ਹੈ ਉਹਨੂੰ ਸਿਰ ਮੱਥੇ ਸਵੀਕਾਰ ਕਰਨਾ ਚਾਹੀਦਾ ਹੈ
0: ਫਾਇਦੇ ਬੜੇ ਆ
1: ਇਹਦੇ ਦੇਖੋ ਇਹ ਜਿੱਦਾਂ ਕਹਿੰਦੇ ਕਿ ਜੇ ਆਪਾਂ ਇਹਨੂੰ ਸਵੀਕਾਰ ਨਹੀਂ ਕਰਾਂਗੇ ਫਿਰ ਕਿਤੇ ਨਾ ਕਿਸੇ ਇਸ ਦੁਨੀਆ ਤੋਂ ਪਿੱਛੇ ਰਹਿ ਜਾਂਗੇ ਤੁਸੀਂ 90 ਸਾਲ ਆਕਾਸ਼ਵਾਣੀ ਦੇ ਨਾਲ ਇਸ ਸਿਲਸਿਲੇ 'ਚ ਜ਼ਿੰਦਗੀ ਦੀ ਆਪਣੀਆਂ ਕੁਛ ਯਾਦਾਂ ਕੁਛ ਕਵਿਤਾਵਾਂ ਕੁਛ ਰੇਡੀਓ ਨਾਲ ਸਾਂਝਾਂ ਸਾਰੀਆਂ ਜ਼ਿਕਰ ਕੀਤਾ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ
0: ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ
1: ਕੱਲ੍ਹ ਦਾ ਪ੍ਰੋਗਰਾਮ ਇਸ ਤਰ੍ਹਾਂ ਸਵੇਰੇ 6:30 ਤੇ ਖੇਤੀ ਜ਼ਹਿਰਾਂ ਦੀ ਸਹੀ ਵਰਤੋਂ ਦੇ ਬਾਬਤ ਜਾਣਕਾਰੀਆਂ ਸਾਂਝੀਆਂ ਕਰਾਂਗੇ
2: ਜੀ
1: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਸਬਜ਼ੀਆਂ 'ਚ ਪਾਣੀ ਪ੍ਰਬੰਧਨ ਦੇ ਬਾਬਤ ਡਾਕਟਰ ਦਿਲਪ੍ਰੀਤ ਤਲਵਾਰ ਜਾਣਕਾਰੀਆਂ ਸਾਂਝੀਆਂ ਕਰਨਗੇ
2: ਠੀਕ ਹੈ ਜੀ
1: ਤੇ ਇੱਕ ਨਾਟਕ ਸੁਣਾਵਾਂਗੇ ਹਾਰ ਮੰਨੀ
2: ਅੱਛਾ ਜੀ
1: ਹਾਰ ਮੰਨ ਲੈਣਾ ਚੰਗਾ ਹੁੰਦਾ
2: ਇਹ
1: ਨਾਟਕ ਹੈ ਹਾਰ ਮੰਨੀ
2: ਅੱਛਾ ਜੀ
1: ਇਹ ਸਾਡੇ ਸਾਂਝਾ ਕਰਾਂਗੇ ਗੀਤ ਸੰਗੀਤ ਹੋਰ ਵੀ ਗੱਲਾਂ ਬਾਤਾਂ ਨਾਲੋਂ ਨਾਲ ਚੱਲਣਗੀਆਂ ਜਿੱਥੋਂ ਤੱਕ ਮੌਸਮ ਦੀ ਕੋਈ ਚੇਤਾਵਨੀ ਹੈ ਨਹੀਂ ਫਿਰ ਵੀ ਆਪਾਂ ਕਹਿੰਦੇ ਹਾਂ ਕਿ ਮਾਲਕ ਆਪਣੀ ਮਰਜ਼ੀ ਦਾ ਮਾਲਕ ਹੈ
2: ਜੀ
1: ਇਹਦੇ ਰੰਗ ਉਹੀ ਜਾਣਦਾ ਆਪਾਂ ਚੱਲੀਏ ਜੀ ਜੈ

ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 7:30 ਹੋ ਰਹੇ ਨੇ। ਹੁਣ ਥੋੜ੍ਹੀ ਦੇਰ ਤੁਸੀਂ ਸੁਣੋਗੇ ਪੰਜਾਬੀ ਖ਼ਬਰਾਂ।

0: ਕਿਸਾਨ ਕ੍ਰੈਡਿਟ ਕਾਰਡਾਂ ਬਾਰੇ ਉਨ੍ਹਾਂ ਐਲਾਨ ਕੀਤਾ ਕਿ ਰਾਜਾਂ ਨਾਲ ਤਾਲਮੇਲ ਰਾਹੀਂ ਖੇਤੀਬਾੜੀ ਕਰਜ਼ੇ ਤੱਕ ਪਹੁੰਚ ਵਧਾਉਣ ਲਈ ਜਲਦੀ ਹੀ ਬੈਂਕਾਂ ਨਾਲ ਚਰਚਾ ਕੀਤੀ ਜਾਏਗੀ। ਸ੍ਰੀ ਚੌਹਾਨ ਨੇ ਰਾਜਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੇ ਬਕਾਇਆ ਮਾਮਲਿਆਂ ਦੀ ਸਮੀਖਿਆ ਕਰਨ ਅਤੇ ਕਿਸਾਨਾਂ ਦੀਆਂ ਅਸਲ ਲੋੜਾਂ ਦੇ ਆਧਾਰ 'ਤੇ ਕਰਜ਼ਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਵੀ ਅਪੀਲ ਕੀਤੀ। ਸਰਕਾਰ ਨੇ ਕਿਹਾ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦਾ ਢੁੱਕਵਾਂ ਭੰਡਾਰ ਹੈ ਅਤੇ ਸਾਰੇ ਤੇਲ ਸ਼ੋਧ ਕਾਰਖਾਨੇ ਵੱਧ ਤੋਂ ਵੱਧ ਪੱਧਰ 'ਤੇ ਕੰਮ ਕਰ ਰਹੇ ਨੇ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ 'ਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਨਵੀਂ ਦਿੱਲੀ ਵਿੱਚ ਇੱਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਦੇਸ਼ ਰੋਜ਼ਾਨਾ 92,000 ਮੀਟ੍ਰਿਕ ਟਨ ਰਸੋਈ ਗੈਸ ਦਾ ਉਤਪਾਦਨ ਕਰ ਰਿਹਾ ਜੋ ਕਿ ਹੁਣ ਤੱਕ ਸਭ ਤੋਂ ਉੱਚਾ ਪੱਧਰ ਹੈ। ਉਹਨਾਂ ਕਿਹਾ ਕਿ ਕਿਸੇ ਵੀ ਐਲ ਪੀ ਜੀ ਡਿਸਟ੍ਰੀਬਿਊਟਰ ਤੋਂ ਰਸੋਈ ਗੈਸ ਦੀ ਕਮੀ ਦੀ ਕੋਈ ਖਬਰ ਨਹੀਂ ਹੈ। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਦੇ ਨਿਰਦੇਸ਼ਕ ਉਪੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਮੰਤਰਾਲਾ ਸੁਚਾਰੂ ਸਮੁੰਦਰੀ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਵਿਦੇਸ਼ ਮੰਤਰਾਲੇ, ਭਾਰਤੀ ਦੂਤਘਰਾਂ ਅਤੇ ਹੋਰ ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਵਪਾਰਕ ਜਹਾਜ਼ ਨਿਸੋਸ ਕੈਰੋਸ ਹੋਰਮੂਜ ਜਲਮਾਰਗ ਵਿੱਚੋਂ ਸੁਰੱਖਿਅਤ ਲੰਘ ਆਇਆ ਹੈ ਅਤੇ ਇਸ 'ਤੇ 3 ਜੂਨ ਤੱਕ ਵਿਸ਼ਾਖਾਪਟਨਮ ਪਹੁੰਚਣ ਦੀ ਉਮੀਦ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਵਉੱਚ ਅਦਾਲਤ ਨੇ ਕਿਹਾ ਕਿ ਨੀਟ ਪੇਪਰ ਲੀਕ ਮਾਮਲੇ ਵਿੱਚ ਹੋਈਆਂ ਖਾਮੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਜਸਟਿਸ PS ਨਰਸਿਮਾ ਅਤੇ ਅਲੋਕ ਅਰਾਧੇ ਦੇ ਬੈਂਚ ਅੱਜ ਇਸ ਮਾਮਲੇ ਵਿੱਚ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕਰ ਰਹੀ ਸੀ। ਇੱਕ ਪਟੀਸ਼ਨ ਵਿੱਚ ਨੈਸ਼ਨਲ ਟੈਸਟਿੰਗ ਏਜੰਸੀ NTA ਦਾ ਪੁਨਰਗਠਨ ਕਰਨ ਜਾਂ ਖਤਮ ਕਰਨ ਅਤੇ ਇਸ ਨੂੰ ਮੈਡੀਕਲ ਦਾਖਲਾ ਪ੍ਰੀਖਿਆਵਾਂ ਕਰਾਉਣ ਲਈ ਇੱਕ ਮਜ਼ਬੂਤ ਅਤੇ ਖੁਦ ਮੁਖਤਿਆਰ ਸੰਸਥਾ ਨਾਲ ਬਦਲਣ ਦੇ ਨਿਰਦੇਸ਼ ਦੀ ਮੰਗ ਕੀਤੀ ਗਈ ਹੈ। ਬੈਂਚ ਨੇ ਕੇਂਦਰ ਸਰਕਾਰ ਨੂੰ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ ਜੁਲਾਈ ਦੇ ਦੂਜੇ ਹਫ਼ਤੇ ਹੋਏਗੀ। ਸੋਲੀਸੀਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਦੱਸਿਆ ਕਿ ਸਰਕਾਰ ਨੌਜਵਾਨਾਂ ਬਾਰੇ ਚਿੰਤਤ ਹੈ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਅਜਿਹੀਆਂ ਤਰੁੱਟੀਆਂ ਦੁਬਾਰਾ ਨਾ ਹੋਣ। ਉਹਨਾਂ ਬੈਂਚ ਨੂੰ ਇਹ ਵੀ ਦੱਸਿਆ ਕਿ ਅਗਲੇ ਮਹੀਨੇ ਦੀ 21 ਤਰੀਕ ਨੂੰ ਹੋਣ ਵਾਲੀ NEET UG ਪੁਨਰ ਪ੍ਰੀਖਿਆ ਲਈ ਕੁਝ ਨਵੇਂ ਪ੍ਰਬੰਧ ਕੀਤੇ ਗਏ ਨੇ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਪੇਪਰ ਲੀਕ ਦੀ ਘਟਨਾ ਬਹੁਤ ਮੰਦਭਾਗੀ ਹੈ ਅਤੇ ਇਹ ਨਹੀਂ ਹੋਣੀ ਚਾਹੀਦੀ ਸੀ। DD ਨਿਊਜ਼ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਸ੍ਰੀ ਪ੍ਰਧਾਨ ਨੇ ਭਰੋਸਾ ਦਿੱਤਾ ਕਿ ਦੁਬਾਰਾ ਪ੍ਰੀਖਿਆ ਪ੍ਰਕਿਰਿਆ ਉਚਿਤ ਅਤੇ ਬਿਨਾਂ ਕਿਸੇ ਖਾਮੀ ਦੇ ਕਰਾਈ ਜਾਏਗੀ। ਉਹਨਾਂ ਨੇ ਇਸ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਲਈ ਸਾਰਿਆਂ ਤੋਂ ਸਹਿਯੋਗ ਦੀ ਵੀ ਅਪੀਲ ਕੀਤੀ।
1: ਜੋ ਘਟਨਾ ਹੋਈ ਹੈ ਇਹ ਅਤਿਅੰਤ ਦੁਰਭਾਗਯਜਨਕ ਹੈ, ਨਹੀਂ ਹੋਣੀ ਚਾਹੀਏ ਥਾ। ਅਭੀ ਦੁਬਾਰਾ ਜਬ ਹਮ ਲੋਗੋ ਨੇ ਰੀ-ਨੀਟ ਕੀ ਘੋਸ਼ਣਾ ਕੀਆ ਹੈ, ਉਹ ਰੀ-ਨੀਟ ਸੁਵਿਵਸਥਿਤ ਹੋ ਜਾਏ, ਇਸਮੇ ਨਿਰਭੁਲਤਾ ਕੇ ਸਾਥ ਹੋ, ਇਹ ਅਭੀ ਹਮਾਰਾ ਦਾਇਤਵ ਹੈ। ਇਸ ਕਾਮ ਪੇ ਸਭੀ ਕਾ ਸਹਿਯੋਗ ਹਮ ਅਪੇਕਸ਼ਾ ਰੱਖਤੇ ਹੈ।
0: ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਪ੍ਰਧਾਨ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਹਨਾਂ ਦੀਆਂ ਚਿੰਤਾਵਾਂ ਨੂੰ ਸਮਝਦੀ ਹੈ। ਉਹਨਾਂ ਮੰਨਿਆ ਕਿ ਵਿਦਿਆਰਥੀਆਂ ਦੇ ਵਿਸ਼ਵਾਸ ਨੂੰ ਢਾਲ ਲੱਗੀ ਹੈ। ਉਹਨਾਂ ਕਿਹਾ ਕਿ ਅਧਿਕਾਰੀਆਂ ਨੇ ਇਹ ਸਖ਼ਤ ਫੈਸਲਾ ਇਸ ਲਈ ਲਿਆ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਕਿਸੇ ਵੀ ਯੋਗ ਵਿਦਿਆਰਥੀ ਦਾ ਭਵਿੱਖ ਪ੍ਰੀਖਿਆ ਮਾਫੀਆ ਦੇ ਹੱਥ ਵਿੱਚ ਜਾਏ ਜਾਂ ਬੇਨੇਮੀਆਂ ਦਾ ਸ਼ਿਕਾਰ ਹੋਏ। ਗੁਣਵੱਤਾ ਅਤੇ ਪਾਰਦਰਸ਼ਤਾ 'ਤੇ ਜ਼ੋਰ ਦਿੰਦਿਆਂ ਉਹਨਾਂ ਕਿਹਾ ਕਿ ਇਹ ਫੈਸਲਾ ਪ੍ਰੀਖਿਆ ਪ੍ਰਣਾਲੀ ਵਿੱਚ ਭਰੋਸਾ ਬਣਾਈ ਰੱਖਣ ਲਈ ਲਿਆ ਗਿਆ ਹੈ।
1: छात्रों को आश्वस्त करना चाहते हैं कि जो गलती हुई है हमारी ट्रस्ट को ब्रिज किया गया है। जो रक्षक था वही भक्षक हुआ, जो शिक्षक को हमने जिम्मेवारी दिया था क्वेश्चन बनाने के लिए उन्होंने ही कॉम्प्रोमाइज हुआ है, उन्हीं के कारण ये अव्यवस्था शुरू हुई है। हमने एक कठोर निर्णय किया कि हमने एक भी सही विद्यार्थी के हक को परीक्षा माफियाओं के हाथ में सौंपना नहीं चाहते थे, उनके षड्यंत्र की शिकार नहीं होना चाहते थे। हम बच्चों की मानसिक स्थिति को सम्मान करते हैं, उनको संभालना चाहते हैं और हमको एक एरर फ्री एग्जामिनेशन देने का पूरा हमारी प्रयास है।
0: CBSE ਦੇ ਪੁਨਰਮੁਲਾਂਕਣ ਪੋਰਟਲ ਵਿੱਚ ਹਾਲ ਹੀ ਵਿੱਚ ਆਈ ਤਕਨੀਕੀ ਖਰਾਬੀ ਬਾਰੇ ਸਿੱਖਿਆ ਮੰਤਰੀ ਨੇ ਕਿਹਾ ਕਿ CBSE ਸਾਰੇ ਤਕਨੀਕੀ ਮੁੱਦਿਆਂ ਨੂੰ ਹੱਲ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪੁਨਰਮੁਲਾਂਕਣ ਅਰਜ਼ੀਆਂ ਲਈ ਭੁਗਤਾਨ ਗੇਟਵੇ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਬੋਰਡ ਨੇ ਇੱਕ ਬੈਂਕ 'ਤੇ ਨਿਰਭਰ ਰਹਿਣ ਦੀ ਬਜਾਏ ਹੁਣ 4 ਬੈਂਕਾਂ ਜਿਨ੍ਹਾਂ ਵਿੱਚ ਸਟੇਟ ਬੈਂਕ ਆਫ ਇੰਡੀਆ, ਇੰਡੀਅਨ ਬੈਂਕ, ਬੈਂਕ ਆਫ ਬੜੌਦਾ ਅਤੇ ਕੈਨਰਾ ਬੈਂਕ ਸ਼ਾਮਲ ਨੇ ਨੂੰ ਸ਼ਾਮਲ ਕੀਤਾ ਹੈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਬਹੁ ਕੋਣੀ ਮੁਕਾਬਲੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ, ਉਸ ਤੋਂ ਬਾਅਦ ਕਾਂਗਰਸ ਅਤੇ ਹੋਰ ਪਾਰਟੀਆਂ ਨੇ। ਆਮ ਆਦਮੀ ਪਾਰਟੀ ਨੇ ਹੁਣ ਤੱਕ 915 ਵਾਰਡਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਅਤੇ ਕਾਂਗਰਸ 366 ਵਾਰਡਾਂ ਵਿੱਚ ਜਿੱਤ ਪ੍ਰਾਪਤ ਕਰਕੇ ਦੂਜੇ ਸਥਾਨ 'ਤੇ ਹੈ। ਸ਼੍ਰੋਮਣੀ ਅਕਾਲੀ ਦਲ ਨੇ 199 ਵਾਰਡਾਂ ਵਿੱਚ, BJP ਨੇ 165 ਵਾਰਡਾਂ ਵਿੱਚ ਅਤੇ ਬਹੁਜਨ ਸਮਾਜ ਪਾਰਟੀ ਨੇ 7 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਹੈ। ਆਜ਼ਾਦ ਉਮੀਦਵਾਰਾਂ ਨੇ 248 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਹੈ। 80 ਵਾਰਡਾਂ ਤੋਂ 80 ਉਮੀਦਵਾਰ

ਨੂੰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤਾ ਗਿਆ ਹੈ। 26 ਮਈ ਨੂੰ ਪਈਆਂ ਵੋਟਾਂ ਵਿੱਚ ਲਗਭਗ 64% ਪੋਲਿੰਗ ਦਰਜ ਕੀਤੀ ਗਈ ਸੀ। IPL ਕ੍ਰਿਕਟ ਵਿੱਚ ਅੱਜ ਨਿਊ ਚੰਡੀਗੜ੍ਹ 'ਚ ਦੂਜੇ ਕੁਆਲੀਫਾਇਰ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋ ਰਿਹਾ ਹੈ। ਰਾਜਸਥਾਨ ਰਾਇਲਸ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਮੈਚ ਦੀ ਜੇਤੂ ਟੀਮ ਐਤਵਾਰ ਨੂੰ ਅਹਿਮਦਾਬਾਦ ਵਿੱਚ ਹੋਣ ਵਾਲੇ ਫਾਈਨਲ ਮੈਚ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਖਿਲਾਫ ਖੇਡੇਗੀ। ਮਰਦਾਂ ਦੇ ਅੰਡਰ 18 ਏਸ਼ੀਆ ਹਾਕੀ ਕੱਪ ਵਿੱਚ ਅੱਜ ਜਪਾਨ ਦੇ ਕਾਕਾਮਿਗਹਾਰਾ ਵਿੱਚ ਭਾਰਤ ਨੇ ਕਜ਼ਾਕਿਸਤਾਨ ਨੂੰ 13-0 ਨਾਲ ਹਰਾ ਦਿੱਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨਾ ਅਤੇ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣਾ ਦੇਸ਼ ਦੀ ਜਨਸੰਖਿਅਕੀ ਦੀ ਰਾਖੀ ਲਈ ਮਹੱਤਵਪੂਰਨ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕਿਸਾਨਾਂ ਨੂੰ ਬੀਜਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ 1,74,000 ਕੁਇੰਟਲ ਦਾ ਰਾਸ਼ਟਰੀ ਬੀਜ ਭੰਡਾਰ ਸਥਾਪਿਤ ਕੀਤਾ ਗਿਆ ਹੈ। ਸਰਵਉੱਚ ਅਦਾਲਤ ਨੇ ਕਿਹਾ ਕਿ ਨੀਟ ਪੇਪਰ ਲੀਕ ਮਾਮਲੇ ਵਿੱਚ ਖਾਮੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਅਤੇ IPL ਕ੍ਰਿਕਟ ਵਿੱਚ ਅੱਜ ਨਿਊ ਚੰਡੀਗੜ੍ਹ 'ਚ ਦੂਜੇ ਕੁਆਲੀਫਾਇਰ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਲਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।

0: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 7:40 ਹੋ ਰਹੇ ਨੇ। ਲਓ ਹੁਣ ਪੇਸ਼ ਹੈ ਪ੍ਰੋਗਰਾਮ ਸਬਰੰਗ।
1: ਸਾਮਾਇਨ ਕੀ ਖਿਦਮਤ ਮੈਂ ਸਬਸੇ ਪਹਿਲੇ ਇੱਕ ਹਮਦ ਪੇਸ਼ ਕਰਤਾ ਹੂੰ। ਕਿਤਾਬ ਭੀ ਹੈ ਤੇਰੀ, ਹਾਸ਼ੀਏ ਭੀ ਤੇਰੇ ਹੈਂ। ਕਿਤਾਬ ਭੀ ਹੈ ਤੇਰੀ, ਹਾਸ਼ੀਏ ਭੀ ਤੇਰੇ ਹੈਂ। ਹੈ ਮੰਤਕੇ ਭੀ ਤੇਰੀ, ਫਲਸਫੇ ਭੀ ਤੇਰੇ ਹੈਂ। ਜਹਾਨੇ ਵਜਦ ਭੀ ਤੂ ਹੈ, ਜਹਾਨੇ ਹੈਰਤ ਭੀ। ਜਹਾਨੇ ਵਜਦ ਭੀ ਤੂ ਹੈ, ਜਹਾਨੇ ਹੈਰਤ ਭੀ। ਹੈ ਸੂਰਤੇ ਭੀ ਤੇਰੀ, ਆਈਨੇ ਭੀ ਤੇਰੇ ਹੈਂ। ਤੇਰੇ ਹੀ ਹਾਥ ਮੇਂ ਹੈ, ਮੌਸਮੋਂ ਕੀ ਗਰਦਿਸ਼ ਭੀ। ਤੇਰੇ ਹੀ ਹਾਥ ਮੇਂ ਹੈ, ਮੌਸਮੋਂ ਕੀ ਗਰਦਿਸ਼ ਭੀ। ਸਮਰ ਭੀ ਤੇਰੇ ਹੈਂ, ਔਰ ਜ਼ਾਇਕੇ ਭੀ ਤੇਰੇ ਹੈਂ। ਹਰ ਇਮਤਿਹਾਨ ਸੇ ਅਬ ਤੂ ਹੀ ਸੁਰਖਰੂ ਕਰਨਾ, ਹਰ ਇਮਤਿਹਾਨ ਸੇ ਅਬ ਤੂ ਹੀ ਸੁਰਖਰੂ ਕਰਨਾ। ਮੁਸਲਸੇ ਭੀ ਤੇਰੀ, ਜ਼ਾਵੀਏ ਭੀ ਤੇਰੇ ਹੈਂ। ਹਰ ਇਮਤਿਹਾਨ ਸੇ ਅਬ ਤੂ ਹੀ ਸੁਰਖਰੂ ਕਰਨਾ, ਮੁਸਲਸੇ ਭੀ ਤੇਰੀ, ਜ਼ਾਵੀਏ ਭੀ ਤੇਰੇ ਹੈਂ। ਤਨਾਬੇ ਖੈਮਾ ਭੀ ਤੂ ਹੈ, ਸੁਰਾਗੇ ਦਸ਼ਤ ਭੀ ਤੂ। ਤਨਾਬੇ ਖੈਮਾ ਭੀ ਤੂ ਹੈ, ਸੁਰਾਗੇ ਦਸ਼ਤ ਭੀ ਤੂ। ਹੈ ਮੰਜ਼ਿਲੇ ਭੀ ਤੇਰੀ, ਕਾਫਿਲੇ ਭੀ ਤੇਰੇ ਹੈਂ। ਤਨਾਬੇ ਖੈਮਾ ਭੀ ਤੂ ਹੈ, ਸੁਰਾਗੇ ਦਸ਼ਤ ਭੀ ਤੂ। ਹੈ ਮੰਜ਼ਿਲੇ ਭੀ ਤੇਰੀ, ਕਾਫਿਲੇ ਭੀ ਤੇਰੇ ਹੈਂ। ਸਵਾਲੇ ਵਸਲ ਭੀ ਤੂ ਹੈ, ਜਵਾਬੇ ਹਿਜਰ ਭੀ ਤੂ। ਸਵਾਲੇ ਵਸਲ ਭੀ ਤੂ।

ਹੁਣ ਤੁਸੀਂ ਜਗਜੀਤ ਸਿੰਘ ਹੁਣਾਂ ਦੀ ਆਵਾਜ਼ ਦੇ ਵਿੱਚ ਇਹ ਗਜ਼ਲ ਸੁਣ ਰਹੇ ਸੀ। ਲਓ ਹੁਣ ਪੇਸ਼ ਹੈ ਪੰਕਜ ਉਦਾਸ ਹੁਣਾਂ ਦੀ ਆਵਾਜ਼ ਦੇ ਵਿੱਚ ਇਹ ਗਜ਼ਲ।

ਹੁਣ ਤੁਸੀਂ ਸਮਾਤ ਫਰਮਾ ਰਹੇ ਸੀ ਪ੍ਰੋਗਰਾਮ ਸਬਰਮ ਦੇ ਵਿੱਚ ਚੰਦ ਗਜ਼ਲਾਂ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ FM ਬੈਂਡ 100.8 ਮੈਗਾ ਹਰਟਸ FM ਬੈਂਡ 100.9 ਮੈਗਾ ਹਰਟਸ DRM 864 ਕਿਲੋ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ ਲਓ ਜੀ ਹੁਣ ਵਿਹਲਾ ਹੋ ਗਿਆ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਤਾਂ ਔਰ ਤੁਹਾਡੇ ਨਾਲ ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਦੋਸਤ ਗਗਨ ਜੁੜ ਚੁੱਕਿਆ ਅਗਲੇ 45 ਮਿੰਟ ਜੀ ਹਾਂ 45 ਮਿੰਟਾਂ ਲਈ ਮੈਂ ਤੁਹਾਡੇ ਨਾਲ ਜੁੜਿਆ ਰਹਾਂਗਾ ਔਰ ਤੁਸੀਂ ਮੇਰੇ ਨਾਲ ਜੁੜੇ ਰਹੋ ਤਾਂ ਕਿ ਅਸੀਂ ਸਾਰੇ ਮਿਲ ਕੇ ਜ਼ਿੰਦਗੀ ਦੀਆਂ ਸੋਹਣੀਆਂ ਸੋਹਣੀਆਂ ਗੱਲਾਂ ਹਾਸੀਆਂ ਖੇਡੀਆਂ ਅਤੇ ਜ਼ਿੰਦਗੀ ਦੇ ਸਾਰੇ ਸੁਪਨੇ ਆਪਸ ਸ਼ੇਅਰ ਕਰੀਏ ਔਰ ਗੱਲਾਂ ਦੇ ਨਾਲ ਨਾਲ ਅਸੀਂ ਇਹ 45 ਮਿੰਟ ਫੁੱਲ ਜੋਸ਼ ਦੇ ਨਾਲ ਮਨਾਈਏ ਦੋਸਤੋ ਜ਼ਿੰਦਗੀ ਹਰ ਦਿਨ ਸਾਨੂੰ ਕੁਝ ਨਾ ਕੁਝ ਨਵਾਂ ਸਿਖਾਉਂਦੀ ਹੈ ਕਦੇ ਹੱਸਣਾ ਸਿਖਾਉਂਦੀ ਹੈ ਕਦੇ ਰੋਣਾ ਅਤੇ ਕਦੇ ਹਾਰ ਕਦੇ ਜਿੱਤ ਪਰ ਜਿਹੜਾ ਇਨਸਾਨ ਹਰ ਹਾਲਾਤ ਵਿੱਚ ਮੁਸਕਰਾਉਣਾ ਸਿੱਖ ਲੈਂਦਾ ਨਾ ਉਹ ਸੱਚਮੁੱਚ ਆਪਣੀ ਜ਼ਿੰਦਗੀ ਹਸੀਨ ਬਣਾ ਲੈਂਦਾ ਚਲੋ ਜੀ ਜ਼ਿੰਦਗੀ ਸੋਹਣੀ ਉਹਨਾਂ ਲਈ ਹੈ ਜੋ ਹਰ ਪਲ ਆਪਣੇ ਆਪ ਨੂੰ ਖੁਸ਼ ਰੱਖਦੇ ਨੇ ਜ਼ਿੰਦਗੀ ਦੇ ਹਰ ਇੱਕ ਸਿਚੁਏਸ਼ਨ ਨੂੰ ਅਪਣਾਉਂਦੇ ਨੇ ਸੋ ਇਸ ਦੇ ਨਾਲ ਹੀ ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਵਾਂ ਪਰ ਮੈਨੂੰ ਤੁਹਾਡੇ ਕੋਲੋਂ ਸਿਰਫ ਇੱਕ ਚੀਜ਼ ਚਾਹੀਦੀ ਹੈ ਤੁਹਾਡੀ ਮੌਜੂਦਗੀ ਜਿਹੜੀ ਕਿ ਤੁਸੀਂ ਇਹ ਗੀਤ ਸੁਣ ਕੇ ਦੇਵੋਗੇ ਲਓ ਜੀ ਆਨੰਦ ਮਾਣੋ ਜੀ ਇਸ ਗੀਤ ਦਾ

ਤੋ ਅਸੀਂ ਮੁੜ ਤੋਂ ਹਾਜ਼ਰ ਹੋ ਗਏ ਹਾਂ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦੇ ਵਿੱਚ। ਦੋਸਤੋ, ਸੁਪਨੇ ਉਹ ਨਹੀਂ ਜੋ ਅਸੀਂ ਸੌਂਦੇ ਹੋਏ ਵੇਖਦੇ ਹਾਂ, ਸੁਪਨੇ ਉਹ ਹੁੰਦੇ ਹਨ ਜੋ ਸਾਨੂੰ ਸੌਣ ਨਹੀਂ ਦਿੰਦੇ। ਹਰ ਵੱਡੀ ਕਾਮਯਾਬੀ ਦੀ ਸ਼ੁਰੂਆਤ ਇੱਕ ਛੋਟੇ ਜਿਹੇ ਸੁਪਨੇ ਨਾਲ ਹੁੰਦੀ ਹੈ। ਕਦੇ ਵੀ ਆਪਣੇ ਸੁਪਨਿਆਂ ਨੂੰ ਛੋਟਾ ਨਾ ਸਮਝੋ। ਅੱਜ ਦੀ ਮਿਹਨਤ ਕੱਲ੍ਹ ਦੀ ਪਹਿਚਾਣ ਬਣਦੀ ਹੈ। ਜੀ ਹਾਂ, ਹੌਸਲੇ ਬੁਲੰਦ ਰੱਖੋ ਅਤੇ ਮੰਜ਼ਿਲ ਇੱਕ ਦਿਨ ਜ਼ਰੂਰ ਮਿਲੇਗੀ। ਸੋ ਇਸੇ ਸੋਚ ਦੇ ਨਾਲ ਅਸੀਂ ਅੱਗੇ ਵਧਣਾ ਹੈ। ਜ਼ਿੰਦਗੀ ਦੇ ਵਿੱਚ ਵਾਧੇ ਘਾਟੇ ਹੁੰਦੇ ਰਹਿੰਦੇ ਨੇ, ਆਪਣੀ ਸੋਚ 'ਤੇ ਧਿਆਨ ਦੇਣਾ ਬਹੁਤ ਲਾਜ਼ਮੀ ਹੈ ਔਰ ਸਾਡੇ ਨਾਲ ਬਣੇ ਰਹਿਣਾ ਵੀ ਬਹੁਤ ਲਾਜ਼ਮੀ ਹੈ ਕਿਉਂਕਿ ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਚੱਲ ਰਿਹਾ। ਲਓ ਜੀ, ਹੁਣ ਪੇਸ਼ ਹੈ ਅਗਲਾ ਗੀਤ ਤੁਹਾਡੇ ਸਾਹਮਣੇ। ਆਨੰਦ ਮਾਣੋ ਜੀ ਇਸ ਗੀਤ ਦਾ।

ਦੋਸਤੋ, ਜ਼ਿੰਦਗੀ ਵਿੱਚ ਕਈ ਵਾਰ ਅਜਿਹਾ ਸਮਾਂ ਆਉਂਦਾ ਹੈ ਜਦੋਂ ਸਭ ਕੁਝ ਖਤਮ ਜਿਹਾ ਹੋ ਜਾਂਦਾ। ਇੱਦਾਂ ਲੱਗਦਾ ਹੈ ਕਿ ਜ਼ਿੰਦਗੀ ਬਿਲਕੁਲ ਖਤਮ ਹੋ ਗਈ, ਅੱਗੇ ਕੁਛ ਦੇਖੇ ਨਹੀਂ ਰਹਿ। ਪਰ ਯਾਦ ਰੱਖੋ, ਰਾਤ ਜਿੰਨੀ ਮਰਜ਼ੀ ਕਾਲੀ ਹੋਵੇ, ਸਵੇਰ ਜ਼ਰੂਰ ਆਉਂਦੀ ਹੈ। ਹਾਰਨਾ ਗਲਤ ਨਹੀਂ, ਪਰ ਕੋਸ਼ਿਸ਼ ਕਰਨੀ ਛੱਡ ਦੇਣਾ ਇਹ ਗਲਤੀ ਹੈ। ਜਿਹੜੇ ਲੋਕ ਤੂਫਾਨਾਂ ਵਿੱਚ ਵੀ ਚੱਲਦੇ ਰਹਿੰਦੇ ਨੇ ਨਾ, ਉਹ ਇੱਕ ਦਿਨ ਆਪਣੀ ਮੰਜ਼ਿਲ ਤੱਕ ਜ਼ਰੂਰ ਪਹੁੰਚਦੇ ਨੇ। ਕਦੇ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ, ਤੁਹਾਡੇ ਅੰਦਰ ਉਹ ਤਾਕਤ ਹੈ ਜੋ ਹਰ ਮੁਸ਼ਕਿਲ ਨੂੰ ਹਰ ਸਕਦੀ ਹੈ। ਸੋ ਇਸ ਲਈ ਆਪਣੀ ਸੋਚ ਨੂੰ, ਆਪਣੀ ਜਿਹੜੀ ਤਾਕਤ ਨੂੰ ਮਜ਼ਬੂਤ ਰੱਖਣ ਲਈ ਚੰਗੇ ਚੰਗੇ ਲੋਕਾਂ ਨਾਲ ਬੈਠੋ, ਚੰਗੀ ਸੋਚ ਰੱਖੋ ਅਤੇ ਆਕਾਸ਼ਵਾਣੀ ਦੇ ਨਾਲ ਜੁੜੇ ਰਹੋ। ਲਓ ਜੀ, ਆਨੰਦ ਮਾਨੋ ਜੀ ਇਸ ਗੀਤ ਦਾ।

0: ਵਾਚਕ ਤੇ ਅਨੁਵਾਦਕ ਐਨਆਰਟੀ ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਿਹਤ ਬਾਇਓਡਾਟਾ ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਲਓ ਦੋਸਤੋ, ਫਿਰ ਮੁੜ ਤੋਂ ਹਾਜ਼ਰ ਹੋ ਗਏ ਹਾਂ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਲੈ ਕੇ। ਲਓ ਜੀ, ਹੁਣ ਗੱਲ ਕਰਦੇ ਹਾਂ ਸਾਡੇ ਰਿਸ਼ਤਿਆਂ ਬਾਰੇ। ਜ਼ਿੰਦਗੀ ਹਸੀਨ ਹੈ ਬਣਾਉਣ ਦੇ ਵਿੱਚ, ਅਗਰ ਜ਼ਿੰਦਗੀ ਹਸੀਨ ਹੈ, ਅਸੀਂ ਮੰਨ ਹੀ ਲਿਆ ਕਿ ਵਾਕਈ ਜ਼ਿੰਦਗੀ ਹਸੀਨ ਹੈ, ਉਸ ਵਿੱਚ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ, ਰਿਸ਼ਤੇ ਵੀ ਚੰਗੇ ਰਿਸ਼ਤੇ। ਦੋਸਤੋ, ਜਿਹੜਾ ਪੈਸਾ ਅਤੇ ਸ਼ੌਹਰਤ ਹੈ ਨਾ, ਸਭ ਕੁਝ ਨਹੀਂ ਹੁੰਦਾ। ਅਸਲ ਦੌਲਤ ਉਹ ਲੋਕ ਹਨ ਜੋ ਹਰ ਹਾਲਾਤ ਵਿੱਚ ਸਾਡੇ ਨਾਲ ਖੜ੍ਹੇ ਰਹਿੰਦੇ ਨੇ। ਆਪਣੇ ਮਾਪਿਆਂ ਦੀ ਇੱਜ਼ਤ ਕਰੋ, ਦੋਸਤਾਂ ਨੂੰ ਸਮਾਂ ਦਿਓ, ਜਿੰਨਾ ਹੋ ਸਕੇ ਦੋਸਤਾਂ ਨੂੰ ਸਮਾਂ ਦਿਓ, ਅਤੇ ਰਿਸ਼ਤਿਆਂ ਦੀ ਕਦਰ ਕਰੋ, ਕਿਉਂਕਿ ਜ਼ਿੰਦਗੀ ਦੀ ਅਸਲੀ ਖੁਸ਼ੀ ਪਿਆਰ ਅਤੇ ਆਪਣਿਆਂ ਦੇ ਸਾਥ ਹੀ ਹੁੰਦੀ ਹੈ। ਸੋ ਲਓ ਜੀ, ਆਨੰਦ ਫਰਮਾਉਂਦੇ ਹਾਂ, ਆਨੰਦ ਮਾਣਦੇ ਹਾਂ ਇਸ ਗੀਤ ਦੇ ਨਾਲ, ਜਿਹੜਾ ਕਿ ਬਹੁਤ ਕਮਾਲ ਦਾ ਗੀਤ ਹੈ ਔਰ ਇਹਨਾਂ ਲਾਈਨਾਂ ਦੇ ਨਾਲ ਬਹੁਤ ਸਟੀਕ ਬਹਿੰਦਾ।

ਲੋ ਦੋਸਤੋ, ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਚੱਲ ਰਿਹਾ ਹੈ ਔਰ ਤੁਸੀਂ ਸਾਨੂੰ ਬਹੁਤ ਸਾਰਾ ਪਿਆਰ ਦਿੰਦੇ ਹੋ, ਹਮੇਸ਼ਾ ਪਿਆਰ ਦਿੰਦੇ ਹੋ। ਜ਼ਿੰਦਗੀ ਇੱਕ ਸੋਹਣਾ ਸਫ਼ਰ ਹੈ। ਇਸ ਸਫ਼ਰ ਵਿੱਚ ਕਦੇ ਖੁਸ਼ੀਆਂ ਮਿਲਦੀਆਂ ਨੇ ਅਤੇ ਕਦੇ ਮੁਸ਼ਕਿਲਾਂ, ਪਰ ਇੱਕ ਗੱਲ ਹਮੇਸ਼ਾ ਯਾਦ ਰੱਖੋ, ਰਾਹਾਂ ਚਾਹੇ ਜਿੰਨੀਆਂ ਮਰਜ਼ੀ ਔਖੀਆਂ ਹੋਣ, ਹੌਸਲੇ ਕਦੇ ਟੁੱਟਣੇ ਨਹੀਂ ਚਾਹੀਦੇ। ਜਦੋਂ ਸਮਾਂ ਮਾੜਾ ਹੋਵੇ ਤਾਂ ਆਪਣੇ ਆਪ ਨੂੰ ਇੱਕ ਗੱਲ ਕਹੋ ਕਿ ਹਰ ਰਾਤ ਤੋਂ ਬਾਅਦ ਇੱਕ ਸਵੇਰ ਜ਼ਰੂਰ ਆਉਂਦੀ ਹੈ। ਜ਼ਿੰਦਗੀ ਵਿੱਚ ਡਿੱਗਣਾ ਗਲਤ ਨਹੀਂ, ਪਰ ਡਿੱਗ ਕੇ ਉੱਠਣਾ ਛੱਡ ਦੇਣਾ ਇਹ ਬਹੁਤ ਗਲਤ ਗੱਲ ਹੈ। ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ, ਕਿਉਂਕਿ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਚੀਜ਼ ਮੈਟਰ ਕਰਦੀ ਹੈ, ਇੱਕ ਚੀਜ਼ ਇੰਪੋਰਟੈਂਟ ਹੈ, ਉਹ ਗੱਲ ਹੈ ਕਿ ਹਾਰ ਨਹੀਂ ਮੰਨਣੀ, ਕਿਉਂਕਿ ਹਰ ਇਨਸਾਨ ਦੀ ਕਹਾਣੀ ਵੱਖਰੀ ਹੈ। ਕਿਸੇ ਨੂੰ ਮੰਜ਼ਿਲ ਜਲਦੀ ਮਿਲ ਜਾਂਦੀ ਹੈ ਅਤੇ ਕਿਸੇ ਨੂੰ ਥੋੜ੍ਹਾ ਸਮਾਂ ਲੱਗਦਾ ਹੈ, ਪਰ ਜਿਹੜੇ ਲੋਕ ਸਬਰ ਅਤੇ ਮਿਹਨਤ ਨਾਲ ਚੱਲਦੇ ਰਹਿੰਦੇ ਨੇ ਉਹ ਇੱਕ ਦਿਨ ਆਪਣੀ ਮੰਜ਼ਿਲ ਜ਼ਰੂਰ ਪਹੁੰਚਦੇ ਨੇ। ਆਪਣੀ ਮੰਜ਼ਿਲ 'ਤੇ ਪਹੁੰਚਣਾ ਬਹੁਤ ਲਾਜ਼ਮੀ ਹੈ, ਉਹ ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਪਹੁੰਚਣਗੇ। ਸੋ ਇਸ ਲਈ ਆਪਣੇ ਸੁਪਨਿਆਂ 'ਤੇ ਵਿਸ਼ਵਾਸ ਰੱਖੋ, ਆਪਣੀ ਮਿਹਨਤ ਨੂੰ ਆਪਣੀ ਪਹਿਚਾਣ ਬਣਾਓ, ਆਪਣੇ ਹਰ ਦਿਨ ਨੂੰ ਇੱਕ ਨਵੀਂ ਸ਼ੁਰੂਆਤ ਵਾਂਗ ਜੀਓ। ਮੰਜ਼ਿਲਾਂ ਉਹਨਾਂ ਨੂੰ ਮਿਲਦੀਆਂ ਨੇ ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਹੈ। ਉਹ ਜਾਨ ਕਿਹਨੇ ਪਾਉਣੀ ਹੈ? ਅਸੀਂ ਖੁਦ ਪਾਉਣੀ ਹੈ। ਸੋ ਚਲੋ ਦੋਸਤੋ, ਇਸ ਮੁਸਕਰਾਉਂਦੇ ਹੋਏ ਰਾਤ ਨੂੰ ਸ਼ਾਮ ਨੂੰ ਹੋਰ ਵਧੀਆ ਬਣਾਈਏ, ਅੱਗੇ ਵੱਧਦੇ ਹਾਂ ਆਪਣੇ ਇਸ ਪ੍ਰੋਗਰਾਮ ਦੇ ਅਗਲੇ ਗੀਤ ਵੱਲ ਨੂੰ। ਸੋ ਲਓ ਜੀ, ਪੇਸ਼ ਹੈ ਇਹ ਗੀਤ, ਬਹੁਤ ਕਮਾਲ ਦਾ ਗੀਤ ਹੈ ਜਿਹਨੂੰ ਗਾਇਆ ਹੈ ਰੱਬੀ ਸ਼ੇਰਗਿੱਲ ਹੋਣਾ ਨੇ, ਤੇਰੇ ਬਿਨ ਸਾਨੂੰ ਸੋਹਣਿਆ।

ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦੇ ਵਿੱਚ ਅਸੀਂ ਗੱਲਾਂ ਬਾਤਾਂ ਬਹੁਤ ਸਾਰੀਆਂ ਕਰ ਲਈਆਂ ਨੇ। ਲਓ ਜੀ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਅਖੀਰਲਾ ਗੀਤ ਹੁਣ ਤੁਹਾਡੇ ਸਾਹਮਣੇ ਪੇਸ਼ ਹੈ, ਆਨੰਦ ਮਾਣੋ ਜੀ ਇਸ ਗੀਤ ਦਾ।

ਅੱਜ ਹੁਣ ਵੇਲਾ ਹੋ ਗਿਆ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਇਹ ਪ੍ਰੋਗਰਾਮ ਸਿਰਫ ਮਨੋਰੰਜਕ ਤੱਕ ਸੀਮਤ ਨਹੀਂ ਸੀ, ਸਗੋਂ ਤੁਹਾਡੇ ਤੱਕ, ਤੁਹਾਡੇ ਦਿਲਾਂ ਤੱਕ ਪਹੁੰਚਣ ਦਾ ਇੱਕ ਰਾਸਤਾ ਸੀ। ਤੁਸੀਂ ਇਸ ਪ੍ਰੋਗਰਾਮ ਰਾਹੀਂ ਸਾਨੂੰ ਬਹੁਤ ਪਿਆਰ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ ਤੁਹਾਡਾ ਦੋਸਤ ਗਗਨ। ਸਾਨੂੰ ਇਜਾਜ਼ਤ ਦਿਓ, ਸ਼ੁਕਰੀਆ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 8:45 ਹੋ ਰਹੇ ਨੇ। ਹੁਣੇ ਥੋੜ੍ਹੀ ਦੇਰ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਦੇ ਹੋਏ ਅਤੇ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣਾ ਦੇਸ਼ ਦੀ ਜਨ ਸੰਖਿਆ ਦੀ ਰਾਖੀ ਲਈ ਮਹੱਤਵਪੂਰਨ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਹੈ ਕਿ ਕਿਸਾਨਾਂ ਨੂੰ ਬੀਜਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ 1,74,000 ਕੁਇੰਟਲ ਦਾ ਰਾਸ਼ਟਰੀ ਬੀਜ ਪੰਡਾਲ ਸਥਾਪਿਤ ਕੀਤਾ ਗਿਆ ਹੈ। ਸਰਵਉੱਚ ਅਦਾਲਤ ਨੇ ਕਿਹਾ ਹੈ ਕਿ ਨੀਟ ਪੇਪਰ ਲੀਕ ਮਾਮਲੇ ਵਿੱਚ ਹੋਈਆਂ ਖਾਮੀਆਂ ਦੀ ਜ਼ਿੰਮੇਵਾਰੀ ਤੇ ਕੀਤੀ ਜਾਣੀ ਚਾਹੀਦੀ ਹੈ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਨੀਟ ਪੇਪਰ ਲੀਕ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ ਅਤੇ ਇਹ ਨਹੀਂ ਹੋਣੀ ਚਾਹੀਦੀ ਸੀ। ਵਿਸ਼ੇਸ਼ ਕਾਰਜ ਬਲ ਨੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਗੈਰ ਕਾਨੂੰਨੀ ਕਫ ਸਿਰਪ ਦੇ ਇੱਕ ਵੱਡੇ ਰੈਕਟ ਦਾ ਪਰਦਾਫਾਸ਼

ਇਹ ਸਨ ਅੱਜ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 meters ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, FM ਬੈਂਡ 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵ ਜ਼ੈਪ ਰਾਹੀਂ ਵੀ ਸੁਣ ਸਕਦੇ ਹੋ। ਲਓ ਹੁਣ ਪੇਸ਼ ਹੈ ਪ੍ਰੋਗਰਾਮ ਸੁਰ ਛਨਕਾਰ।

ਜੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਰ ਛਨਕਾਰ ਅਤੇ ਇਸ ਤੋਂ ਬਾਅਦਲਾ ਜਿਹੜਾ ਗੀਤ ਹੈ ਪੇਸ਼ ਕਰਨ ਜਾ ਰਹੇ ਹਾਂ ਅਖੀਰਲਾ ਗੀਤ ਇਸ ਪ੍ਰੋਗਰਾਮ ਦਾ।

ਤੁਸੀਂ ਹੁਣ ਸੁਣ ਰਹੇ ਸੀ ਪ੍ਰੋਗਰਾਮ ਸੁਰ ਛਨਕਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਡੀ ਆਰ ਐਮ 864 ਕਿਲੋ ਹਰਟਸ, ਐਫ ਐਮ ਬੈਂਡ 100.8 ਮੈਗਾ ਹਰਟਸ, ਐਫ ਐਮ ਬੈਂਡ 100.9

ਮੈਗਾਹਰਟਸ ਐਫਐਮ ਬੈਂਡ 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਬਜ਼ੈਪ ਰਾਹੀਂ ਵੀ ਸੁਣ ਸਕਦੇ ਹੋ। ਲਓ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਸਰਗਮ ਦਾ। ਪ੍ਰੋਗਰਾਮ ਸਰਗਮ ਹੈ ਔਰ ਸਾਡੀ ਜ਼ਿੰਦਗੀ ਦੇ ਵੱਖ ਵੱਖ ਤਰੀਕੇ ਦੇ ਅਤੇ ਅਨੇਕਾਂ ਸੁਰ ਨੇ ਜਿਨ੍ਹਾਂ ਸੁਰਾਂ ਦੇ ਵਿੱਚ ਅਸੀਂ ਕਦੀ ਪੋਜ਼ਿਟਿਵ ਹੁੰਦੇ ਹਾਂ, ਕਦੀ ਨੈਗੇਟਿਵ ਹੁੰਦੇ ਹਾਂ, ਕਦੀ ਸਾਡੇ ਦਿਲ ਦੇ ਵਿੱਚ ਚੰਗੇ ਭਾਵ ਆਉਂਦੇ ਨੇ ਅਤੇ ਕਦੀ ਮਾੜੇ ਖਿਆਲ ਆਉਂਦੇ ਨੇ। ਪਰ ਇਹਨਾਂ ਹਾਲਾਤਾਂ ਦੇ ਵਿੱਚ ਰਹਿੰਦੇ ਹੋਏ ਵੀ ਸਾਡੀ ਜਿਹੜੀ ਸੋਚ ਹੈ ਉਹ ਪੋਜ਼ਿਟਿਵ ਰਹਿਣੀ ਬਹੁਤ ਲਾਜ਼ਮੀ ਹੈ। ਜੇ ਹਾਂ ਤਾਂ ਗੱਲ ਕਰੀਏ ਤਾਂ ਬਾਹਰਲੇ ਮੌਸਮ ਦੀ, ਇਹ ਤਾਂ ਗੱਲ ਹੋ ਗਈ ਅੰਦਰਲੀ। ਅਤੇ ਅੱਜ ਕੱਲ੍ਹ ਮੌਸਮ ਵਿਭਾਗ ਵੱਲੋਂ ਵੀ ਕੁਛ ਹਦਾਇਤਾਂ ਨੇ ਕਿ ਬਰਸਾਤ ਦੇ ਜਿਹੜੇ ਚਾਂਸਿਸ ਨੇ ਬਹੁਤ ਵੱਧ ਗਏ ਨੇ, ਕਿ ਅੱਜ ਕੱਲ੍ਹ ਜਿਹੜੀ ਅਸੀਂ ਹਵਾ ਦੇਖ ਰਹੇ ਹਾਂ ਭਾਵੇਂ ਉਹ ਗਰਮ ਹਵਾ ਪਰ ਲੇਕਿਨ ਉਹ ਮੀਂਹ ਦਾ ਕਾਰਨ ਜ਼ਰੂਰ ਬਣ ਸਕਦੀ ਹੈ। ਸੋ ਇਸ ਕਰਕੇ ਆਪਣਾ ਖਿਆਲ ਵੀ ਰੱਖੋ, ਮੌਸਮ ਵੀ ਥੋੜ੍ਹਾ ਜਿਹਾ ਚੇਂਜ ਹੋ ਸਕਦਾ ਹੈ। ਹਾਲ ਦੀ ਘੜੀ ਦੇ ਵਿੱਚ ਗਰਮੀ ਬਹੁਤ ਹੈ ਪਰ ਅਸੀਂ ਆਨੰਦ ਮਾਣਦੇ ਹਾਂ ਇਸ ਗੀਤ ਦੇ ਨਾਲ। ਇਸ ਗੀਤ ਦੇ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਆਨੰਦ ਮਾਣੋ ਜੀ ਇਸ ਗੀਤ ਦਾ।

ਹੁਣੇ ਤੁਸੀਂ ਸੁਣ ਰਹੇ ਸੀ ਲਤਾ ਮੰਗੇਸ਼ਕਰ ਹੁਣਾਂ ਦੀ ਆਵਾਜ਼ ਦੇ ਵਿੱਚ ਨੈਣਾ ਬਰਸੇ। ਕਈ ਵਾਰ ਜ਼ਿੰਦਗੀ ਵਿੱਚ ਕੋਈ ਇਨਸਾਨ ਸਾਡੇ ਦਿਲ ਦੇ ਇੰਨਾ ਨੇੜੇ ਆ ਜਾਂਦਾ ਹੈ ਕਿ ਉਸਦਾ ਹਰ ਹਾਸਾ ਆਪਣਾ ਲੱਗਦਾ ਹੈ, ਪਰ ਜਦੋਂ ਉਹੀ ਇਨਸਾਨ ਸਾਡੇ ਜਜ਼ਬਾਤਾਂ ਨਾ ਸਮਝੇ ਤਾਂ ਦਿਲ ਚੁੱਪ ਹੋ ਕੇ ਵੀ ਬਹੁਤ ਕੁਝ ਕਹਿੰਦਾ ਹੈ। ਦੋਸਤੋ, ਅੱਜ ਦਾ ਇਹ ਵਿਸ਼ਾ ਮੈਂ ਇਸ ਲਈ ਜਾਂ ਇਸ ਉੱਤੇ ਇਸ ਲਈ ਗੱਲ ਕਰ ਰਿਹਾ ਕਿ ਕਈ ਵਾਰ ਇਹ ਪਿਆਰ ਜੋ ਮਿਲਦਾ ਤਾਂ ਨਹੀਂ ਪਰ ਦਿਲੋਂ ਕਦੇ ਜਾਂਦਾ ਵੀ ਨਹੀਂ। ਕਈ ਪੱਖੀ ਜਦੋਂ ਪਿਆਰ, ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਇਸ ਵਿੱਚ ਕੋਈ ਸ਼ਰਤ ਹੀ ਨਹੀਂ ਹੁੰਦੀ। ਜਦੋਂ ਇਹ ਪਿਆਰ ਜਾਗ ਜਾਂਦਾ ਨਾ, ਉਹ ਹੋ ਸਕਦਾ ਕਿ ਸਾਹਮਣੇ ਵਾਲੇ ਨੂੰ ਪਤਾ ਹੋਵੇ ਜਾਂ ਨਾ ਹੋਵੇ, ਪਰ ਜਿਹੜਾ ਉਹ ਪਿਆਰ ਹੈ ਉਹਦਾ ਕੋਈ ਮੁੱਲ ਨਹੀਂ, ਕੋਈ ਸ਼ਰਤ ਨਹੀਂ ਰੱਖਦਾ। ਬਸ ਜੋ ਸਾਹਮਣੇ ਵਾਲਾ ਕਰਦਾ ਉਹਦੀ ਰਜ਼ਾ ਵਿੱਚ ਰਹਿਣਾ ਉਹ ਸਿੱਖ ਲੈਂਦਾ, ਨਾ ਕਿਸੇ ਤੋਂ ਉਮੀਦ ਰੱਖਦਾ ਅਤੇ ਨਾ ਕੋਈ ਹੱਕ ਜਮਾਉਂਦਾ, ਸਿਰਫ ਇੱਕ ਖਾਮੋਸ਼ ਅਹਿਸਾਸ ਜਿਹੜਾ ਉਹਦੇ ਦਿਲ ਵਿੱਚ ਹੀ ਵੜਿਆ ਰਹਿੰਦਾ ਔਰ ਉਸੇ ਖਿਆਲਾਂ ਦੇ ਵਿੱਚ ਜਿਉਂਦਾ ਇਨਸਾਨ ਜੋ ਹਰ ਰੋਜ਼ ਦਿਲ ਵਿੱਚ ਧੜਕਦਾ ਰਹਿੰਦਾ। ਸੋ ਕਿਸੇ ਨੇ ਬਹੁਤ ਖੂਬ ਲਿਖਿਆ ਕਿ ਕਿਸੇ ਨੂੰ ਚਾਹੁਣਾ ਗਲਤ ਨਹੀਂ ਹੁੰਦਾ, ਗਲਤ ਤਾਂ ਉਹ ਵੇਲਾ ਹੁੰਦਾ ਜਦੋਂ ਅਸੀਂ ਆਪਣੇ ਜਜ਼ਬਾਤਾਂ ਨੂੰ ਲੁਕੋ ਕੇ ਮੁਸਕਰਾਉਂਦੇ ਰਹਿੰਦੇ ਹਾਂ। ਸੋ ਜ਼ਿਆਦਾ ਲੁਕਾਉਣ ਦੀ ਲੋੜ ਨਹੀਂ ਹੈ, ਤੁਹਾਡੇ ਦਿਲ ਦੇ ਜਿਹੜੇ ਖਿਆਲ ਹੈ ਤੁਸੀਂ ਆਪਣੇ ਕਿਸੇ ਵੀ ਬਿਲਵਡ ਨੂੰ ਜਾਂ ਆਪਣੇ ਪਿਆਰੇ ਨੂੰ ਕਹਿਣਾ ਚਾਹੁੰਦੇ ਹੋ ਤੁਸੀਂ ਕਹਿ ਸਕਦੇ ਹੋ, ਬੇਝਿਜਕ ਹੋ ਕੇ, ਕਿਉਂਕਿ ਜ਼ਿੰਦਗੀ ਬਾਰ ਬਾਰ ਨਹੀਂ ਮਿਲੀ। ਜ਼ਿੰਦਗੀ ਬਹੁਤ ਪਿਆਰੀ ਚੀਜ਼ ਹੈ, ਜ਼ੁਬਾਨ ਸਾਨੂੰ ਦਿੱਤੀ ਹੈ, ਐਕਸਪ੍ਰੈਸ਼ਨਸ ਦਿੱਤੇ ਹੋਏ ਨੇ, ਭਾਵ ਦਿੱਤੇ ਹੋਏ, ਅਸੀਂ ਉਹਨਾਂ ਥਰੂ ਉਹਨਾਂ ਰਾਹੀਂ ਲੋਕਾਂ ਤੱਕ ਆਪਣੇ ਪਿਆਰਿਆਂ ਤੱਕ ਭਾਵ ਪਹੁੰਚਾਉਣੇ ਨੇ। ਸੋ ਤੁਸੀਂ ਬਣੇ ਰਹੋ, ਪ੍ਰੋਗਰਾਮ ਚੱਲ ਰਿਹਾ, ਤੁਹਾਡਾ ਪਿਆਰ ਮੁਹੱਬਤ ਮਿਲ ਰਹੀ ਹੈ, ਆਨੰਦ ਮਾਣੋ ਜੀ ਇਸ

0: ਲਓ ਜੀ, ਫਿਰ ਮੁੜ ਤੋਂ ਹਾਜ਼ਰ ਹੋ ਗਏ ਪ੍ਰੋਗਰਾਮ ਸਰਗਮ ਦੇ ਵਿੱਚ। ਔਰ ਸਰਗਮ ਦੇ ਵਿੱਚ ਹੁਣ ਤੁਸੀਂ ਅਗਲਾ ਗੀਤ ਸੁਣੋਗੇ ਕਿਸ਼ੋਰ ਕੁਮਾਰ ਹੁਣਾਂ ਦੀ ਆਵਾਜ਼ ਦੇ ਵਿੱਚ। ਗੀਤ ਹੈ ਪਲ ਪਲ ਦਿਲ ਕੇ ਪਾਸ।
1: Thank you.

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰਗਮ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 11 ਵੱਜ ਰਹੇ ਨੇ। ਹੁਣੇ ਥੋੜ੍ਹੀ ਦੇਰ 'ਚ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 11 ਵਜ ਕੇ 10 ਮਿੰਟ ਤੇ 37 ਸੈਕਿੰਡ ਹੋਏ ਨੇ। ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੁਗਾਤਾ। ਲਾਈਵ ਫੋਨ ਖਤਾਂ ਦੇ

ਆਧਾਰਿਤ ਔਰ ਵਟਸਐਪ ਮੈਸੇਜਸ ਦੇ ਪ੍ਰੋਗਰਾਮ ਆਧਾਰਿਤ ਹੈ ਜੀ। ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ, ਸਾਨੂੰ ਕਾਲ ਕਰੋ, ਸਾਡਾ ਨੰਬਰ ਹੈ 0181 23 42 171। ਤੁਸੀਂ ਆਪਣੀ ਫਰਮਾਇਸ਼ ਸਾਨੂੰ ਵਟਸਐਪ ਰਾਹੀਂ ਭਿਜਵਾ ਸਕਦੇ ਹੋ, ਸਾਡਾ ਨੰਬਰ ਹੈ 9465536077। ਪ੍ਰੋਗਰਾਮ ਦਾ ਆਗਾਜ਼ ਕਰ ਰਿਹਾ ਜੀ ਮਾਸਟਰ ਸਲੀਮ ਅਤੇ ਸੁਨਿਧੀ ਚੌਹਾਨ ਦੇ ਗਾਏ ਹੋਏ ਇਸ ਗੀਤ ਦੇ ਨਾਲ। ਇਸ ਗੀਤ ਤੋਂ ਬਾਅਦ ਤੁਹਾਡਾ ਆਜ ਦੋਸਤ ਅਮਿਤ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਏਗਾ। ਪ੍ਰੋਗਰਾਮ ਸੁਗਾਤ ਜਾਰੀ ਹੈ ਜੀ।

ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ, ਵੈਲਕਮ ਕਰਦੇ ਹਾਂ ਜੀ ਆਇਆਂ ਨੂੰ ਜਿਹੜੇ ਸਾਡੇ ਸੁਣਨ ਵਾਲੇ ਸਰੋਤਾ ਸਾਡੇ ਨਾਲ ਹੁਣੇ ਹੁਣੇ ਜੁੜੇ ਨੇ। ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ, ਅਤੇ ਮੈਂ ਤੁਹਾਡਾ ਆਰਜ ਦੋਸਤ ਅਮਿਤ ਤੁਹਾਡੀ ਸੇਵਾ ਵਿੱਚ ਇੱਕ ਵਾਰੀ ਫਿਰ ਤੋਂ ਹਾਜ਼ਰ। ਦੱਸਣਾ ਚਾਹਾਂਗੇ ਇਸ ਪ੍ਰੋਗਰਾਮ 'ਚ ਅਸੀਂ ਉਹੀ ਗੀਤ ਪਲੇ ਕਰਦੇ ਹਾਂ ਜਿਹਦੀ ਫਰਮਾਇਸ਼ ਤੁਸੀਂ ਸਾਨੂੰ ਫੋਨ ਕਰਕੇ ਕਰਦੇ ਹੋ। ਆਪਣੀ ਫਰਮਾਇਸ਼ ਤੁਸੀਂ ਸਾਨੂੰ ਵਟਸਐਪ ਰਾਹੀਂ ਭਿਜਵਾ ਸਕਦੇ ਹੋ, ਔਰ ਬਿਲਕੁਲ ਜਿਹੜੇ ਖੱਤ ਸਾਨੂੰ ਮਿਲੇ ਨੇ ਤੁਹਾਡੇ ਪਿਆਰ ਭਰੇ, ਅਸੀਂ ਉਹ ਵੀ ਇਹਨਾਂ ਪ੍ਰੋਗਰਾਮ ਵਿੱਚ ਸ਼ਾਮਿਲ ਜ਼ਰੂਰ ਕਰਾਂਗੇ।

0: ਪ੍ਰੋਗਰਾਮ ਚੱਲਿਆ ਜੀ ਸੁਗਾਤ, ਅਸੀਂ ਸਾਰੇ ਆਨੰਦ ਮਾਣ ਰਹੇ ਸੀ ਜਗਜੀਤ ਸਿੰਘ ਦੇ ਗਾਇਆ ਹੋਏ ਇੱਕ ਬੜੀ ਮਕਬੂਲ ਪੰਜਾਬੀ ਗੀਤ ਆ, ਜਿਹਦੀ ਫਰਮਾਇਸ਼ ਸਾਨੂੰ ਸਾਡੇ ਸਰੋਤਾ ਰਾਜੂ ਜੀ ਨੇ ਕੀਤੀ ਸੀ ਚੰਡੀਗੜ੍ਹ ਤੋਂ। ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਨੇ ਇਸ ਪਿਆਰੇ ਜਿਹੇ ਗੀਤ ਦਾ ਬਹੁਤ ਆਨੰਦ ਮਾਣਿਆ ਹੋਏਗਾ। ਤਾਂ ਲਓ ਜੀ ਫਿਰ ਅਸੀਂ ਸਾਰੇ ਥੈਂਕ ਯੂ ਕਰਦੇ ਹਾਂ ਰਾਜੂ ਜੀ ਦਾ, ਹੈ ਨਾ ਜੀ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਆਓ ਹੁਣ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ, ਸਤਿ ਸ੍ਰੀ ਅਕਾਲ ਜੀ, ਕੌਣ ਬੋਲੇ ਨੇ, ਕਿਹੜੀ ਜਗ੍ਹਾ ਤੋਂ ਬੋਲੇ ਨੇ? ਮਨਜੀਤ ਕੌਰ ਜੀ ਬੋਲੇ ਨੇ ਦਿੱਲੀ ਤੋਂ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ, ਕੀ ਹਾਲ ਚਾਲ ਨੇ? ਬਸ ਜੀ, ਤੁਹਾਡਾ ਗੱਲਬਾਤ ਕਰਕੇ ਬਿਲਕੁਲ ਠੀਕ, ਬਹੁਤ ਵਧੀਆ, ਨੋ ਬਰਨੋ ਹੋ ਗਿਆ। ਦਿੱਲੀ ਦਾ ਕੀ ਹਾਲ ਚਾਲ ਹੈ, ਗਰਮੀ ਹੈ ਕਿ ਕੋਈ ਮੌਸਮ ਫਰਕ ਪਿਆ ਜੀ? ਬਿਲਕੁਲ ਜੀ, ਅਸੀਂ ਤੇ ਉਹੀ ਗੀਤ ਪਲੇ ਕਰਦੇ ਹਾਂ ਜਿਹਦੀ ਫਰਮਾਇਸ਼ ਸਾਨੂੰ ਸਾਡੇ ਰੱਬ ਵਰਗੇ ਸਰੋਤਾ ਕਰਦੇ ਨੇ ਜੀ। ਰਾਜੂ ਜੀ ਦੀ ਫਰਮਾਇਸ਼ ਹੈ ਚੰਡੀਗੜ੍ਹ ਤੋਂ ਜੀ। ਅੱਜ ਤੁਹਾਡੀ ਕਾਲ ਲੱਗੀ ਤੇ ਕਿਹੜਾ ਗੀਤ ਸੁਣਾਈ ਤੁਹਾਨੂੰ?
1: ਮੈਨੂੰ ਉਹ ਸੁਣਾ ਦੋ ਗੁਰਦਾਸ ਮਾਨ ਜੀ ਦਾ
0: ਜੀ। ਕੋਈ ਖਾਸ ਕਿ ਕਿਹੜਾ ਮਰਜ਼ੀ ਸੁਣਾ ਦਈਏ?
1: ਬਸ ਖਾਸ ਹੀ ਸੁਣਾ ਦੋ, ਗੁੱਛਾ ਦਿਲ ਵੱਲ ਕਈ ਟਿਕਵਾਣਾ।
0: ਵਾਹ ਜੀ ਵਾਹ, ਵਾਹ ਜੀ ਵਾਹ, ਠੀਕ ਹੈ ਜੀ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਕੋਲ ਪਹੁੰਚ ਰਿਹਾ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਾ ਜੀ। ਤੇ ਉਮੀਦ ਕਰਦੇ ਹਾਂ ਤੁਸੀਂ ਆਪਣੇ ਪ੍ਰੋਗਰਾਮ ਸੁਗਾਤ ਵਿੱਚ ਦੁਬਾਰਾ ਵੀ ਕਾਲ ਕਰੋਗੇ, ਸਾਨੂੰ ਮੈਸੇਜ ਭੇਜਦੇ ਰਹੋਗੇ। ਗੁਰਦਾਸ ਮਾਨ ਦੀ ਆਵਾਜ਼ ਵਿੱਚ ਪੰਜਾਬੀ ਗੀਤ।

0: ਪ੍ਰੋਗਰਾਮ ਚੱਲਿਆ ਜੀ ਸੁਗਾਤ, ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਅਤੇ ਸਾਥੀਆਂ ਦੀ ਆਵਾਜ਼ਾਂ ਵਿੱਚ ਇੱਕ ਪੰਜਾਬੀ ਗੀਤ। ਇਹਦੀ ਫਰਮਾਇਸ਼ ਸਾਨੂੰ ਮਨਜੀਤ ਕੌਰ ਜੀ ਨੇ ਦਿੱਲੀ ਤੋਂ ਕੀਤੀ ਸੀ। ਉਮੀਦ ਕਰਦੇ ਹਾਂ ਤੁਸੀਂ ਵੀ ਇਸ ਗੀਤ ਦਾ ਪੂਰਾ ਪੂਰਾ ਆਨੰਦ ਮਾਣਿਆ ਹੋਏਗਾ। ਇਹੋ ਜਿਹੇ ਹੋਰ ਮਿੱਠੇ ਮਿੱਠੇ ਗੀਤ ਸੁਣਨ ਲਈ ਬਣੇ ਰਹੋ ਤੁਸੀਂ ਸਾਡੇ ਪ੍ਰੋਗਰਾਮ ਸੁਗਾਤ ਦੇ ਨਾਲ। ਆਓ ਜੀ ਹੁਣ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹਾਂਜੀ ਨਮਸਕਾਰ ਭਾਈ ਸਾਹਿਬ।
0: ਨਮਸਕਾਰ ਜੀ, ਮੈਂ ਅਮਿਤ ਬੋਲ ਰਿਹਾ ਪ੍ਰੋਗਰਾਮ ਸੁਗਾਤ ਤੋਂ। ਆਪਣਾ ਤਾਰੁਫ ਦਿਓ, ਕੌਣ ਬੋਲੇ ਨੇ?
1: ਵਕਫਾਨਾ
0: ਪਾਇਆ ਕਰੋ, ਉਹ ਗੱਲ ਤੁਹਾਡੀ ਠੀਕ ਹੈ ਕਿ ਨਵੇਂ ਸਰੋਤਿਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ, ਪਰ ਜਿਹੜੇ ਪੁਰਾਣੇ ਸਰੋਤਾਂ ਨੇ ਉਹਨਾਂ ਨੂੰ ਵੀ ਨਾਲ ਨਾਲ ਜੁੜੇ ਰਹਿਣਾ ਚਾਹੀਦਾ ਪ੍ਰੋਗਰਾਮ ਦੇ। ਤੇ ਅੱਜ ਤੁਹਾਡੀ ਕਾਲ ਲੱਗੀ ਹੈ, ਤੇ ਸਾਰੇ ਸੁਣਨ ਵਾਲਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
1: ਸੰਦੇਸ਼ ਹੈ ਜੀ, ਗਰਮੀ ਬਹੁਤ ਪੈ ਰਹੀ ਹੈ
0: ਜੀ, ਜੀ ਜੀ
1: ਚੱਲ ਰਿਹਾ ਹੈ
0: ਜੀ,
1: ਤੇ ਹਰ ਇੱਕ ਨੂੰ ਆਪਣਾ ਖਿਆਲ ਰੱਖਣਾ ਹੈ, ਪਾਣੀ ਵੱਧ ਤੋਂ ਵੱਧ ਪੀਣਾ ਹੈ ਜੀ,
0: ਤੇ ਹੋ ਸਕੇ ਤੇ ਧੁੱਪ ਚ ਨਾ ਨਿਕਲੋ,
1: ਜਾਂ ਖਾਓ ਜੀ ਜਿਵੇਂ ਤਰਬੂਜ ਹੋ ਗਿਆ, ਤਰਬੂਜਾ ਹੋ ਗਿਆ।
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਔਰ ਹੋ ਸਕੇ ਤਾਂ ਧੁੱਪ ਚ ਜਾਣਾ ਅਵੋਇਡ ਕਰੋ, ਨਾ ਜਾਓ ਜਦ ਤੱਕ ਬਹੁਤ ਜ਼ਰੂਰੀ ਨਾ ਹੋਵੇ।
1: ਦੇਖੋ ਜੀ, ਸਾਨੂੰ ਤਾਂ ਜਾਣਾ ਹੀ ਪੈਂਦਾ, ਮੈਂ ਕਿਸਾਨੀ ਕਰਨਾ ਤੇ ਮੇਰਾ ਤਾਂ ਸਾਰਾ ਦਿਨ ਧੁੱਪ ਚ ਹੀ ਗੁਜ਼ਰਦਾ ਹੈ।
0: ਤੇ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਕਿ ਹੁਣ ਆਦਤ ਪੈ ਗਈ ਹੈ?
1: ਬਸ ਜੀ, ਧੁੱਪ ਚ ਰਹਿ ਰਹੇ ਕਿ ਆਦਤ ਬਣ ਗਈ ਜੀ, ਜਿਵੇਂ ਰੂਟੀਨ ਬਣ ਜਾਂਦਾ ਇਨਸਾਨ ਦਾ।
0: ਬਿਲਕੁਲ ਬਿਲਕੁਲ, ਚਲੋ ਬੜੀ ਖੁਸ਼ੀ ਹੋਈ ਤੁਹਾਨੂੰ ਗੱਲਬਾਤ ਕਰਕੇ। ਅੱਜ ਕਿਹੜਾ ਗੀਤ ਸੁਣਨਾ ਚਾਹੋਗੇ?
1: ਪਹਿਲਾਂ ਮੈਂ ਭੰਗੜਾ ਜੀ, ਬੱਤੀ ਬਾਲ ਕੇ ਬਣੇ ਦੇ ਉੱਤੇ ਰੱਖਣੀ,
0: ਸ਼ਮਸ਼ਾਦ ਬੇਗਮ ਦੀ ਆਵਾਜ਼ਾਂ 'ਚ
1: ਜੀ। ਹਾਂਜੀ
0: ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ, ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ 01 8 1 23 41 171, ਔਰ ਵਟਸਐਪ ਦੇ ਲਈ 94 655 36 077। ਵਟਸਐਪ ਮੈਸੇਜ ਅਗਰ ਤੁਸੀਂ ਇੰਡੀਆ ਦੇ ਬਾਹਰੋਂ ਕਰ ਰਹੇ ਹੋ, ਸਾਨੂੰ ਕੰਟਰੀ ਕੋਡ ਲਗਾਉਣਾ +91 ਲਗਾਉਣਾ ਨਾ ਭੁੱਲਣਾ ਜੀ। ਸਾਨੂੰ ਇੰਤਜ਼ਾਰ ਰਹੇਗਾ ਤੁਹਾਡੇ ਪਿਆਰੇ ਪਿਆਰੇ ਮੈਸੇਜਿਸ ਦਾ ਔਰ ਤੁਹਾਡੇ ਕਾਲਸ ਦਾ। ਇਸ ਗੀਤ ਤੋਂ ਬਾਅਦ ਮੈਂ ਫਿਰ ਹਾਜ਼ਰ ਹੋਣਾ ਜੀ।

0: ਬਿਲਕੁਲ ਜੀ, ਉਹ ਜ਼ਮਾਨਿਆਂ ਦੀ ਗੱਲਾਂ ਜਦੋਂ ਬਿਜਲੀ ਦੀ ਬੜੀ ਪ੍ਰੋਬਲਮ ਹੁੰਦੀ ਸੀ। ਪ੍ਰੋਬਲਮ ਤਾਂ ਖੈਰ ਅੱਜ ਕੱਲ੍ਹ ਵੀ ਹੈ ਪਰ ਓਨੀ ਜ਼ਿਆਦਾ ਨਹੀਂ ਹੈ, ਲੇਕਿਨ ਉਸ ਟਾਈਮ 'ਤੇ ਲੋਕ ਦੀਵਾ ਲਾਲਟੇਨ ਜਗਾ ਕੇ ਹੀ ਆਪਣਾ ਜਿਹੜਾ ਸਮਾਂ ਪਾਸ ਕਰਦੇ ਸੀ, ਉਦੋਂ ਦੇ ਸਮੇਂ ਦੀ ਗੱਲ ਹੈ। ਅਤੇ ਆਵਾਜ਼ ਸ਼ਮਸ਼ਾਦ ਬੇਗਮ ਦੀ ਅੱਜ ਵੀ ਤਰੋ ਤਾਜ਼ਾ, ਅੱਜ ਵੀ ਖਣਕਦੀ ਹੋਈ। ਉਮੀਦ ਕਰਦੇ ਹਾਂ ਤੁਸੀਂ ਇਸ ਗੀਤ ਦਾ ਆਨੰਦ ਮਾਣਿਆ ਹੋਏਗਾ। ਪ੍ਰੋਗਰਾਮ ਜਾਰੀ ਰੱਖਦੇ ਹੋਏ ਆਓ ਜੀ ਹੁਣ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ ਹੈਲੋ, ਤੁਸੀਂ ਮੇਰੀ ਆਵਾਜ਼ ਸੁਣ ਪਾ ਰਹੇ ਹੋ ਜੀ? ਹੈਲੋ ਹੈਲੋ, ਲੱਗਦਾ ਜੀ ਕਾਲ ਡਿਸਕਨੈਕਟ ਹੋ ਗਈ ਹੈ, ਕਨੈਕਸ਼ਨ ਨਹੀਂ ਜੁੜ ਪਾ ਰਿਹਾ। ਬਹੁਤ ਹੀ ਦੁੱਖ ਦੀ ਗੱਲ ਹੈ ਕਿਉਂਕਿ ਇੰਨਾ ਜ਼ਿਆਦਾ ਜ਼ੋਰ ਲਗਾਉਣ ਤੋਂ ਬਾਅਦ। ਹੈਲੋ
1: ਹੈਲੋ,
0: ਹਾਂਜੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਸੁਗਾਤ ਵਿੱਚ, ਕੀ ਹਾਲ ਚਾਲ ਨੇ? ਆਪਣਾ ਨਾਮ ਦੱਸੋ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਕੁਲਦੀਪ ਕੌਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ। ਤੇ ਤੁਹਾਡੇ ਪਹਿਲੀ ਵਾਰੀ ਕਾਲ ਲੱਗੀ ਹੈ ਜੀ?
1: ਹਾਂਜੀ ਹਾਂਜੀ, ਪਹਿਲੀ ਵਾਰੀ ਕਾਲ ਲੱਗੀ।
0: ਬਹੁਤ ਬਹੁਤ ਮੁਬਾਰਕਾਂ ਜੀ, ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਤੁਹਾਨੂੰ?
1: ਬਹੁਤ ਪ੍ਰੋਗਰਾਮ ਅੱਛੇ ਲੱਗਦੇ ਆ ਸਾਰੇ, ਮੈਂ ਤਾਂ ਸਾਰੇ ਪ੍ਰੋਗਰਾਮ ਸੁਣਦੀ ਆ, ਸਹੇਲੀ ਵਗੈਰਾ, ਓਪਨ ਮਾਈਕ ਵਗੈਰਾ।
0: ਵਾਹ ਜੀ ਵਾਹ,
1: ਸੁਣਦੀ ਆ।
0: ਤੇ ਪਹਿਲਾਂ ਵੀ ਕਦੀ ਟਰਾਈ ਕੀਤਾ ਕਾਲ ਵਾਸਤੇ ਕਿ ਨਹੀਂ ਟਰਾਈ ਕੀਤਾ ਕਦੀ?
1: ਪਹਿਲੇ ਇੱਕ ਵਾਰੀ ਪਹਿਲੇ ਲੱਗਿਆ ਸੀ, ਮਹੀਨਾ ਡੇਢ ਹੋ ਗਿਆ।
0: ਜੀ ਜੀ ਜੀ, ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਹਾਡੀ ਕਾਲ ਲੱਗੀ ਹੈ, ਔਰ ਤੁਹਾਨੂੰ ਪਤਾ ਤੁਹਾਡੀ ਆਵਾਜ਼ ਲੱਖਾਂ ਕਰੋੜਾਂ ਲੋਕਾਂ ਤੱਕ ਇਸ ਵੇਲੇ ਪਹੁੰਚ ਰਹੀ ਹੈ ਆਕਾਸ਼ਵਾਣੀ ਦੇ ਰਾਹੀਂ।
1: ਆਵਾਜ਼ ਪਤਾ ਨਹੀਂ ਸਹੀ ਨਹੀਂ ਨਾ ਆ ਰਹੀ।
0: ਤੁਸੀਂ ਦੱਸੋ ਅੱਜ ਕਿਹੜਾ ਗੀਤ ਸੁਣਨਾ ਚਾਹੋਗੇ? ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਵੈਸੇ ਤਾਂ ਸਾਰਿਆਂ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਦਾ, ਲੇਕਿਨ ਅਗਰ ਕੋਈ ਪਹਿਲੀ ਵਾਰੀ ਕਾਲ ਮਿਲਾਉਂਦਾ ਔਰ ਉਹਨਾਂ ਦੀ ਕਾਲ ਪਹਿਲੀ ਵਾਰੀ ਪ੍ਰੋਗਰਾਮ ਵਿੱਚ ਐਂਟਰ ਹੁੰਦੀ ਤਾਂ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੁੰਦੀ ਹੈ, ਕਿਉਂਕਿ ਨਵੇਂ ਸਰੋਤਾਂ ਨੂੰ ਜੀ ਆਇਓ ਆਖਣਾ, ਵੈਲਕਮ ਕਰਨਾ ਸਾਡਾ ਫਰਜ਼ ਹੈ। ਬਹੁਤ ਚੰਗਾ ਲੱਗਿਆ ਜੀ ਤੁਹਾਡਾ ਕੁਲਦੀਪ ਕੌਰ ਜੀ ਗੱਲ ਕਰਕੇ। ਤੁਸੀਂ ਸਾਡੇ ਸਾਰੇ ਪ੍ਰੋਗਰਾਮ ਸੁਣਦੇ ਹੋ, ਸਾਡੇ ਲਈ ਬਹੁਤ

0: ਬਹੁਤ ਬਹੁਤ ਫਖਰ ਅਤੇ ਮਾਣ ਦੀ ਗੱਲ ਹੈ। ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖੋ। ਤੁਹਾਡੀ ਪਸੰਦ ਦਾ ਗੀਤ ਕੇਦੀਪ ਕੌਰ ਔਰ ਜਗਮੋਹਨ ਕੌਰ ਦੀ ਆਵਾਜ਼ ਨਾਲ ਵੀ ਤੁਹਾਡੇ ਤੱਕ ਪਹੁੰਚ ਰਿਹਾ ਜੀ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਇਸ ਗੀਤ ਦਾ ਆਨੰਦ ਮਾਣੋਗੇ।
1: ਬਾਬਾ ਗੱਡੀ ਕਿਉਂ ਰੋਕੀ ਆ?
2: ਕੀ ਦੱਸਾਂ ਕੁੜੀਏ, ਗੱਡੀ ਦਾ ਤਾਂ ਗੇਅਰ ਹੀ ਅੜ ਗਿਆ।

0: ਸਾਡਾ ਤਾਂ ਹੋ ਗਿਆ ਕੰਘਾ,
1: ਝੂਠਾ
0: 200 ਵਿੱਚ ਪਾਣੀ ਪੈ ਗਿਆ, 200 ਵਿੱਚ ਪਾਣੀ ਪੈ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਔਰ ਰੱਬਾ ਰਹੀ ਸਵਾਰੀ ਕੱਲੀ ਕਲੈਣੀ ਕਲੈਣੀ।

0: ਤੈਨੂੰ ਲੱਖ ਦੇ ਇੱਕ ਸੁਣਾਵਾ
1: ਸੁਣਾ
0: ਤੈਨੂੰ ਦਫ਼ਤਰ ਹੁਣੇ ਪਹੁੰਚਾਵਾ
1: ਸੱਚੀ
0: ਕਿਸੇ ਬੁੱਢੜੇ ਡਰਾਈਵਰ ਤਾਈ ਕਿਸੇ ਬੁੱਢੜੇ ਡਰਾਈਵਰ ਤਾਈ ਨਾ ਬਾਬਾ ਆਖ ਸੁਣਾਈ ਤੈਨੂੰ ਲੱਖ ਦੇ ਇੱਕ ਸੁਣਾ ਨੈ ਤੈਨੂੰ

0: ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਤੇ ਆਓ ਹੁਣ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ
1: ਹੈਲੋ ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲੇ ਨੇ, ਕਿਹੜੀ ਜਗ੍ਹਾ ਤੋਂ ਬੋਲੇ ਨੇ? ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਬਿੱਟੂ ਜੀ, ਤੁਹਾਡੇ ਵਰਗੇ ਸਰੋਤਾ ਜਦੋਂ ਇੰਨੇ ਪਿਆਰ ਨਾਲ ਗੱਲਬਾਤ ਕਰਦੇ ਨੇ, ਹੌਸਲਾ ਅਫਜ਼ਾਈ ਕਰਦੇ ਨੇ, ਸਾਡਾ ਵੀ ਮਨ ਹੁੰਦਾ ਕਿ ਪ੍ਰੋਗਰਾਮ ਨੂੰ ਹੋਰ ਵਧੀਆ ਬਣਾ ਕੇ ਪੇਸ਼
1: ਕਰੀਏ।
0: ਜੀ ਜੀ, ਅੱਜ ਤੁਹਾਡੀ ਕਾਲ ਲੱਗੀ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਕਿਹੜਾ ਗੀਤ ਸੁਣਨਾ ਚਾਹੋਗੇ? ਤੁਸੀਂ ਗੀਤ ਸੁਣਨਾ ਚਾਹੁੰਦੇ ਹੋ ਕਮਲਜੀਤ ਨੀਰੂ ਦਾ ਗਿੱਧੇ ਵਿੱਚ ਰਾਤ ਨੂੰ?
1: ਹਾਂਜੀ ਹਾਂਜੀ,
0: ਠੀਕ ਹੈ ਜੀ, ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਬਿੱਟੂ ਜੀ, ਤੁਹਾਡੀ ਪਸੰਦ ਦਾ ਗੀਤ ਜ਼ਰੂਰ ਜ਼ਰੂਰ ਪਲੇ ਕਰਾਂਗੇ। ਪਹਿਲਾਂ ਕੁਛ ਵਟਸਐਪ ਮੈਸੇਜਸ ਅਸੀਂ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਲਈਏ। ਬਹੁਤ ਦੇਰ ਤੋਂ ਬਹੁਤ ਸਾਰੇ ਮੈਸੇਜਸ ਫਲੈਸ਼ ਹੋ ਰਹੇ ਨੇ, ਔਰ ਅਸੀਂ ਸਾਰੇ ਸੁਣਨ ਵਾਲਿਆਂ ਨੂੰ ਇੱਕ ਵਾਅਦਾ ਕਰਦੇ ਹਾਂ ਕਿ ਅਗਰ ਤੁਸੀਂ ਵਟਸਐਪ ਮੈਸੇਜ ਸਾਨੂੰ ਕਰੋਗੇ, ਤੁਹਾਡਾ ਨਾਮ ਵੀ ਬੋਲਿਆ ਜਾਏਗਾ, ਤੁਹਾਡੀ ਪਸੰਦ ਦਾ ਗੀਤ ਵੀ ਆਪਾਂ ਜ਼ਰੂਰ ਜ਼ਰੂਰ ਪਲੇ ਕਰਾਂਗੇ। ਤਾਂ ਲਓ ਜੀ, ਪਹਿਲਾ ਵਟਸਐਪ ਮੈਸੇਜ ਅਸੀਂ ਜਿਹੜਾ ਸ਼ਾਮਿਲ ਕਰ ਰਹੇ ਹਾਂ, ਇਹ ਭੇਜਿਆ ਮਨਦੀਪ ਸਿੰਘ ਦੀਪਾ, ਇਹ ਭੇਜਣੇ ਨੇ ਬੱਸ ਸਟੈਂਡ ਜਲਾਲੀਵਾਲ, ਜਲਾਲਦੀਵਾਲ, ਜ਼ਿਲ੍ਹਾ ਲੁਧਿਆਣਾ ਤੋਂ। ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਅਗਲਾ ਮੈਸੇਜ ਭੇਜ ਰਹੇ ਨੇ ਬੇਅੰਤ ਸਿੰਘ, ਬੱਸ ਸਟੈਂਡ ਲੁਧਿਆਣਾ ਦੇ ਨੇੜਿਓਂ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਆਰਜ਼ੂ ਅਤੇ ਗੁੱਡੂ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਮੈਸੇਜ ਭੇਜ ਰਹੇ ਨੇ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ। ਵਾਹ ਜੀ ਵਾਹ। ਆਦਰਣੀ ਮੇਜ਼ਬਾਨ, ਨਮਸਕਾਰ, ਕੋਈ ਵੀ ਗੀਤ ਸੁਣਾ ਦੇ, ਧੰਨਵਾਦ। ਆਦਰਸ਼ ਨਗਰ ਮਲੋਟ ਤੋਂ ਇਸ ਤਰ੍ਹਾਂ ਲਿਖ ਕੇ ਭੇਜ ਰਹੇ ਨੇ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ, ਸੌਰਵ ਅਤੇ ਬਹੁਤ ਸਾਰੇ ਸਾਥੀ। ਅਨਾਰਕਲੀ ਬਾਜ਼ਾਰ ਜਗਰਾਓ ਤੋਂ ਮੈਸੇਜ ਭੇਜ ਰਹੇ ਨੇ ਸੁਨੀਲ ਪਾਠਕ, ਕਮਲ ਪਾਠਕ, ਦੀਪਕ ਗਾਵਿਆ ਅਤੇ ਸੁੱਚਾ ਪਾਠਕ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ। ਲਓ ਜੀ, ਹਰਜੀਤ ਹਰਮਨ ਦੀ ਫਰਮਾਇਸ਼ ਕਨੇਰਾ ਮਹੱਲਾ ਪਟਿਆਲਾ ਤੋਂ ਆ ਰਹੀ ਹੈ। ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ, ਇਹ ਕਹਿੰਦੇ ਨੇ ਜੀ ਇਹ ਨਾ ਹੋ ਸਕੇ ਤਾਂ ਕੋਈ ਵੀ ਗੀਤ ਪਲੇ ਕਰ ਦੇਣਾ। ਨਹੀਂ ਜੀ ਨਹੀਂ, ਹਰਜੀਤ ਹਰਮਨ ਦਾ ਜ਼ਰੂਰ ਜ਼ਰੂਰ ਸੌਂਗ ਪਲੇ ਕਰਾਂਗੇ ਔਰ ਤੁਹਾਡਾ ਨਾਮ ਵੀ ਜ਼ਰੂਰ ਆਪਾਂ ਮੈਂਸ਼ਨ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਇਸ ਤਰ੍ਹਾਂ ਲਿਖ ਕੇ ਭੇਜਿਆ ਬਠਿੰਡਾ ਤੋਂ ਸਾਨੂੰ ਰਵਿੰਦਰ ਸਿੰਘ, ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ, ਸੁਰਿੰਦਰ ਪਾਲ, ਇਹ ਕਹਿੰਦੇ ਨੇ ਕੋਈ ਵੀ ਗੀਤ ਸੁਣਾ ਦਿਓ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਸੁਗਾਤ ਵਿੱਚ। ਜਨਕਪੁਰੀ ਸਹਾਰਨਪੁਰ ਤੋਂ ਜੌਨ ਡਿਕੋਸਟਰਾ, ਰੋਜ਼ੀ ਡਿਕੋਸਟਰਾ, ਪਰਲ ਅਤੇ ਵਿਲਿਸ ਡਿਕੋਸਟਰਾ, ਕਹਿੰਦੇ ਨੇ ਕਿਸੇ ਵੀ ਗੀਤ ਵਿੱਚ ਸਾਡਾ ਨਾਮ ਸ਼ਾਮਿਲ ਕਰੋ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਇੰਨੇ ਪਿਆਰੇ ਪਿਆਰੇ ਸਾਨੂੰ ਮੈਸੇਜਸ ਭੇਜ ਰਹੇ ਹੋ। ਅਤੇ ਲਓ ਜੀ, ਹੁਣ ਸੁਣਦੇ ਹਾਂ ਬਿੱਟੂ ਜੀ ਦੀ ਪਸੰਦ ਦਾ ਗੀਤ ਕਮਲਜੀਤ ਨੀਰੂ ਦੀ ਆਵਾਜ਼ਾਂ ਵਿੱਚ।

0: ਪ੍ਰੋਗਰਾਮ ਚੱਲਿਆ ਜੀ ਸੌਗਾਤ ਤੇ ਤੁਸੀਂ ਸੁਣ ਰਹੇ ਸੀ ਕਮਲਜੀਤ ਨੀਰੂ ਤੇ ਸਾਥੀਆਂ ਦਾ ਗਾਇਆ ਹੋਇਆ ਇੱਕ ਪੰਜਾਬੀ ਗੀਤ। ਇਸ ਗੀਤ ਦੀ ਫਰਮਾਇਸ਼ ਸਾਨੂੰ ਬਿੱਟੂ ਜੀ ਨੇ ਜਲੰਧਰ ਤੋਂ ਕੀਤੀ ਸੀ। ਉਮੀਦ ਕਰਦੇ ਹਾਂ ਤੁਸੀਂ ਇਸ ਗੀਤ ਨੂੰ ਇੰਜੋਏ ਕੀਤਾ ਹੋਵੇਗਾ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹਾਂਜੀ,
0: ਕੌਣ ਸਾਹਿਬ ਬੋਲ
1: ਰਹੇ? ਪਿਆਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਵੈਲਕਮ, ਸਵਾਗਤ ਹੈ ਤੁਹਾਡਾ। ਆਪਣਾ ਨਾਮ ਦੱਸੋ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?
1: ਮੈਂ ਬੰਸੀ ਲਾਲ, ਪਿੰਡ ਜੱਜਾ ਮੋੜੀ, ਜ਼ਿਲ੍ਹਾ ਅੰਬਾਲਾ।
0: ਵਾਹ ਜੀ ਵਾਹ, ਬੰਸੀ ਲਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ?
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ।
0: ਜੀ ਜੀ ਜੀ ਜੀ ਜੀ, ਆਪਣੇ ਬਾਰੇ ਦੱਸੋ, ਕੀ ਕਰ ਰਹੇ ਸੀ ਇਸ ਵੇਲੇ?
1: ਬਸ ਯਾਰ, ਪ੍ਰੋਗਰਾਮ ਸੁਣ ਰਹੇ ਜੀ।
0: ਜੀ ਜੀ ਜੀ ਜੀ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਤੇ ਦਿਨੇ ਵੀ ਮੌਕਾ ਮਿਲਦਾ ਪ੍ਰੋਗਰਾਮ ਸੁਣਨ ਦਾ ਕਿ ਸਿਰਫ ਰਾਤੀ ਸੁਣ ਪਾਉਂਦੇ ਹੋ?
1: ਨਾ ਨਾ, ਰਾਤ ਦਿਨ ਵਿੱਚ ਚੱਲਦਾ, ਧੰਮ ਜਲੰਧਰ ਪੈਂਦੀ।
0: ਵਾਹ ਜੀ ਵਾਹ,
1: ਸਾਰੇ ਵੈਰੀ ਸੋਹਣੀ ਸਵੇਰ,
0: ਸੋਹਣੀ ਸਵੇਰ ਵੀ ਸੁਣਦੇ ਹੋ? ਬਿਲਕੁਲ
1: ਬਿਲਕੁਲ, 7 ਵਜੇ ਚੱਲ ਜਾ ਕੰਮ।
0: ਠੀਕ ਹੈ ਠੀਕ ਹੈ, ਤੇ ਕੀ ਕੰਮ ਕਰ ਕਰਦੇ ਹੋ ਤੁਸੀਂ ਬੰਸੀ ਲਾਲ ਜੀ?
1: ਖੇਤੀਬਾੜੀ ਕਰ ਰਹੇ
0: ਜੀ। ਵਾਹ ਜੀ ਵਾਹ, ਤੁਸੀਂ ਅੰਦਾ ਤਾਂ ਫਾਰਮਰ ਹੋ ਤੁਸੀਂ? ਹਾਂ ਜੀ,
1: ਉਹ ਅੰਦਾ ਦਾ ਕਿਹਾ, ਉਹ ਅੰਦਾ ਦਾ ਮਾਲਕ।

0: ਚਲੋ ਚਲੋ, ਅੱਜ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਉਹ ਲਾਓ ਜੀ, ਮੱਛਰਦਾਨੀ ਲਿਆ ਜੇ ਮੱਛਰ ਨੇ ਖਾ ਲਈ।
0: ਵਾਹ ਜੀ ਵਾਹ, ਬਿਲਕੁਲ ਬਿਲਕੁਲ।
1: ਹਾਂਜੀ ਹਾਂਜੀ ਹਾਂਜੀ, ਕਿਹੜਾ ਉਹ ਰਿੰਦਰ ਕੌਰ ਦੇ ਉਹ
0: ਨਾਲ ਰੰਗੀਲਾ ਜੱਟ ਹੈ ਜੀ।
1: ਹਾਂ ਰੰਗੀਲਾ ਜੱਟ।
0: ਤੁਸੀਂ ਬਹੁਤ ਹੀ ਪਿਆਰਾ ਗੀਤ ਸੁਣਨਾ ਚਾਹੁੰਦੇ ਹੋ, ਢੁਕਵਾਂ ਮੌਸਮ ਦੇ ਹਿਸਾਬ ਨਾਲ ਚੱਲਦਾ ਗੀਤ, ਮੱਛਰ ਵੀ ਬਹੁਤ ਨੇ। ਪਰ ਅੱਜ ਕੱਲ ਤੇ ਬੱਚਿਆਂ ਨੂੰ ਮੇਰੇ ਖਿਆਲ ਪਤਾ ਨੀ ਹੋਣਾ ਕਿ ਮੱਛਰਦਾਨੀ ਹੁੰਦੀ ਕੀ ਹੈ, ਕਿ ਪਤਾ ਹੋਏਗਾ? ਕਿਉਂਕਿ ਅੱਜ ਕੱਲ ਦੇ ਜਵਾਕ ਜਿਹੜੇ ਨੇ ਉਹ ਤਾਂ ਏਸੀ ਚ ਸੌਂਦੇ ਨੇ, ਕੂਲਰ ਅੱਗੇ ਸੌਂਦੇ ਆ। ਜੀ ਜੀ ਜੀ, ਚਲੋ ਵਕਤ ਬਹੁਤ ਬਦਲ ਗਿਆ ਜੀ, ਹੈ ਨਾ ਜੀ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ। ਪਹਿਲਾਂ ਕੁਛ ਵਟਸਐਪ ਮੈਸੇਜਸ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹਾਂ ਜੀ, ਅਤੇ ਸਭ ਤੋਂ ਪਹਿਲਾਂ ਜਿਹੜਾ ਵਟਸਐਪ ਮੈਸੇਜ ਅਸੀਂ ਸ਼ਾਮਿਲ ਕਰਨ ਜਾ ਰਹੇ ਹਾਂ ਪ੍ਰੋਗਰਾਮ ਵਿੱਚ, ਸਾਨੂੰ ਭੇਜਿਆ ਜੀ ਮਜਨੂ ਕਾ ਟਿੱਲਾ ਦਿੱਲੀ ਤੋਂ। ਭੇਜਣ ਵਾਲੇ ਨੇ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ, ਆਕਾਂਕਸ਼ਾ, ਗੁੜੀਆ ਅਤੇ ਇਸ਼ੀਤਾ। ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਮੈਸੇਜ ਭੇਜ ਰਹੇ ਨੇ। ਇਹ ਕਹਿੰਦੇ ਨੇ ਐਨੀ ਸੌਂਗ, ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰਾ ਮੈਸੇਜ ਭੇਜਣ ਦਾ ਲਈ, ਤੁਹਾਡਾ ਧੰਨਵਾਦ ਹੈ ਜੀ। ਔਰ ਵੜਿੰਗ ਖੇੜਾ ਪੰਜਾਬ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ। ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ, ਇਹਨਾਂ ਨੇ ਕਿਸੇ ਖਾਸ ਗੀਤ ਦੀ ਫਰਮਾਇਸ਼ ਨਹੀਂ ਕੀਤੀ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਆਦਰਣੀ ਪ੍ਰਸਾਰਕ ਮਹੋਦੇ, ਆਪਕੋ ਹਮਾਰੀ ਪਿਆਰ ਭਰੀ ਨਮਸਕਾਰ, ਇਸ ਤਰ੍ਹਾਂ ਲਿਖ ਕੇ ਭੇਜਿਆ ਜੀ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮੇਹਰਾ ਜਹਾਂ, ਆਜ਼ਾਦ ਨਗਰ, ਹਰਿਦੁਆਰ, ਉੱਤਰਾਖੰਡ ਤੋਂ, ਆਪ ਹਮ ਕਿਸੀ ਵੀ ਸਦਾਬਹਾਰ ਪੰਜਾਬੀ ਗੀਤ ਮੇਂ ਸ਼ਾਮਿਲ ਕਰੇ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਪਿੰਡ ਡਾਕਣਾ ਨਿੰਮਾਬਾਦ, ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਮਲਜੀਤ ਕੌਰ, ਕਹਿੰਦੇ ਨੇ ਕਿਸੇ ਵੀ ਪੰਜਾਬੀ ਗੀਤ ਸਾਡਾ ਨਾਮ ਸ਼ਾਮਿਲ ਕਰੋ। ਲਓ ਜੀ, ਹੁਣ ਅਸੀਂ ਗੀਤ ਉਹ ਪਲੇ ਕਰਾਂਗੇ ਜਿਹਦੀ ਫਰਮਾਇਸ਼ ਸਾਨੂੰ ਅੰਬਾਲਾ ਤੋਂ ਆਈ ਹੈ। ਬੰਸੀ ਲਾਲ ਜੀ ਨੇ ਬੜਾ ਪਿਆਰਾ, ਬੜਾ ਹੀ ਮਜ਼ਾਕੀਆ ਔਰ ਦਿਲ ਨੂੰ ਛੂਹਣ ਵਾਲਾ ਗੀਤ ਫਰਮਾਇਸ਼ ਕੀਤਾ ਹੈ, ਅਤੇ ਸਾਡਾ ਫਰਜ਼ ਬਣਦਾ ਜੀ ਉਸ ਗੀਤ ਨੂੰ ਪਲੇ ਕਰਨਾ। ਆਓ ਜੀ ਸੁਣਦੇ ਹਾਂ ਸੁਰਿੰਦਰ ਕੌਰ ਰੰਗੀਲਾ ਜੱਟ ਦਾ ਇਹ ਗੀਤ।

ਪ੍ਰੋਗਰਾਮ ਚੱਲਿਆ ਜੀ ਸੋਗਾ, ਅਤੇ ਅਗਲਾ ਵਟਸਐਪ ਮੈਸੇਜ ਸਾਨੂੰ ਜਿਹੜੇ ਭੇਜ ਰਹੇ ਨੇ ਉਹਨਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹਾਂ। ਇਹ ਮੈਸੇਜ ਭੇਜ ਰਹੇ ਨੇ ਮੈਸਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ, ਗੁਰਮੰਤ। ਇਹ ਸੁਣਨਾ ਚਾਹੁੰਦੇ ਨੇ ਕੋਈ ਵੀ ਪੰਜਾਬੀ ਗੀਤ। ਬਿਲਕੁਲ ਜੀ, ਤੁਹਾਡੇ

ਪਸੰਦ ਆ ਕੀ ਤੁਸੀਂ ਜ਼ਰੂਰ ਜ਼ਰੂਰ ਪਲੇ ਕਰਾਂਗੇ ਜੀ। ਮੈਸੇਜ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। USA ਤੋਂ ਡੈਨਵਰ ਕੋਲੋਰਾਡੋ ਤੋਂ ਸਾਨੂੰ ਮੈਸੇਜ ਭੇਜਦੇ ਨੇ ਮੋਹਨ ਚੰਦਰ ਜੀ, ਇਹਨਾਂ ਦਾ ਵੀ ਸਵਾਗਤ ਹੈ ਜੀ, ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਪ੍ਰੀਤਮ, ਪੰਕਜ ਅਰੋੜਾ, ਸੰਦੀਪ, ਅਮਰਜੀਤ ਕੌਰ, ਸਰੋਜ ਅਤੇ ਮੋਨਿਕਾ ਬਸਤੀ ਲਾਡੋਵਾਲੀ ਫਿਰੋਜ਼ਪੁਰ ਪੰਜਾਬ ਤੋਂ ਮੈਸੇਜ ਭੇਜ ਰਹੇ ਨੇ, ਇਹਨਾਂ ਦਾ ਸਵਾਗਤ ਹੈ ਜੀ। ਅਬੋਹਰ ਤੋਂ ਰਾਮ ਸਹਾਏ ਅਤੇ ਬਹੁਤ ਸਾਰੇ ਸਾਥੀ ਇਹ ਮੈਸੇਜ ਭੇਜ ਰਹੇ ਨੇ ਜੀ। ਨਮਸਕਾਰ ਜੀ, ਰਮਨ ਅਰੋੜਾ ਮਲੇਰਕੋਟਲਾ ਤੋਂ ਕਹਿੰਦੇ ਬੱਬੂ ਮਾਨ ਦਾ ਕੋਈ ਵੀ ਗੀਤ ਸੁਣਾ ਦਿਉ। ਤੁਹਾਡਾ ਬਹੁਤ ਬਹੁਤ ਧੰਨਵਾਦ ਮੈਸੇਜ ਭੇਜਣ ਦੇ ਲਈ। ਸੈਕਟਰ 67 ਤੋਂ ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਹਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਟ ਅਤੇ ਡਾਕਟਰ ਅਮਨਦੀਪ ਇਹ ਸੁਣਨਾ ਚਾਹੁੰਦੇ ਨੇ ਸਾਰੇ। ਹਰਭਜਨ ਮਾਨ ਦਾ ਗਾਇਆ ਹੋਇਆ ਕੋਈ ਵੀ ਪੰਜਾਬੀ ਗੀਤ, ਲਓ ਜੀ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ।

0: ਪ੍ਰੋਗਰਾਮ ਚੱਲ ਰਿਹਾ ਜੀ ਸੋਗਾ ਤੇ ਆਓ ਹੁਣ ਗੱਲਬਾਤ ਕਰਦੇ ਆ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ
1: ਅਮੀਤ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਦੇਸਰਾਜ ਡਰਾਈਵਰ, ਤਹਿਸੀਲ ਟੋਹਾਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ।
0: ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਕਿਹੜਾ ਗੀਤ ਸੁਣਨਾ ਚਾਹੋਗੇ?
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।
0: ਕਿਹੜਾ ਗੀਤ ਸੁਣਨਾ ਚਾਹੋਗੇ?
1: ਨਿਮਰਤ ਖਹਿਰਾ ਦਾ ਲਾ ਦੋ ਜੀ।
0: ਠੀਕ ਹੈ ਜੀ, ਦੇਸਰਾਜ ਜੀ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਤੁਹਾਡਾ ਪਸੰਦ ਦਾ ਗੀਤ ਤੱਕ ਪਹੁੰਚ ਰਿਹਾ ਜੀ।
1: ਓਕੇ ਜੀ।
0: ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ 0181 2342 171 ਔਰ ਵਟਸਐਪ ਦੇ ਲਈ 94 655 36 077।

0: ਬਹੁਤ ਹੀ ਪਿਆਰਾ ਗੀਤ ਨਿਮਰਤ ਖੇਰਾ ਦੀ ਆਵਾਜ਼ਾਂ ਵਿੱਚ ਅਸੀਂ ਸਾਰਿਆਂ ਨੇ ਆਨੰਦ ਮਾਣਿਆ। ਇਸ ਗੀਤ ਦੀ ਫਰਮਾਇਸ਼ ਸਾਨੂੰ ਬਹੁਤ ਦੂਰੋਂ ਹਰਿਆਣਿਓਂ ਆਈ ਸੀ। ਉਮੀਦ ਕਰਦੇ ਹਾਂ ਤੁਸੀਂ ਇਸ ਗੀਤ ਦਾ ਆਨੰਦ ਮਾਣਿਆ ਹੋਏਗਾ। ਅਤੇ ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਅਸੀਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਦੇਸਰਾਜ ਜੀ ਦਾ, ਜਿਨ੍ਹਾਂ ਨੇ ਇੰਨਾ ਪਿਆਰਾ ਗੀਤ ਸਾਨੂੰ ਸੁਣਨ ਦਾ ਮੌਕਾ ਦਿੱਤਾ। ਅਤੇ ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ,
0: ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ? ਕਾਂਤਾ ਵਰਮਾ ਜੀ, ਆਪਕਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਨੇ। ਔਰ ਸੁਣਾਈਏ, ਕਿਆ ਹਾਲ ਚਾਲ ਹੈ ਆਪਕੇ?
1: ਬਹੁਤ ਬੜੀਆ ਹੈ
0: ਜੀ। ਆਪ ਹਮਾਰਾ, ਹਾਂਜੀ, ਆਪ ਹਮਾਰਾ ਪ੍ਰੋਗਰਾਮ ਅਕਸਰ ਸੁਣਤੇ ਰਹਤੇ ਹੈ?
1: ਹਾਂਜੀ
0: ਹਾਂਜੀ ਜੀ। ਔਰ ਬਤਾਈਏ?
1: ਔਰ ਬਹੁਤ ਬੜੀਆ ਮੌਸਮ ਹੈ ਜੀ ਬਾਹਰ ਵਾਲੀ।
0: ਚਲੀ ਚਲੀ,
1: ਅੱਜ ਹਵਾ ਚਲੀ ਠੰਡੀ।
0: ਠੀਕ ਹੈ ਜੀ, ਠੀਕ ਹੈ ਜੀ।
1: ਇੱਕ ਲਾਈਨ ਸੁਣਾ ਦੋ ਸਰ ਜੀ।
0: ਜ਼ਰੂਰ ਜ਼ਰੂਰ।
1: ਮੋਤੀ ਨਿਓ ਮੇਰਾ ਗਿਰਨ ਤੇਰੀ
0: ਸਾਡੇ ਕਈ ਸਰੋਤਾ ਬਹੁਤ ਹੀ ਵਧੀਆ ਗੀਤ ਸੁਣਾਉਂਦੇ ਨੇ, ਉਹਨਾਂ ਚੋਂ ਕਾਂਤਾ ਵਰਮਾ ਜੀ ਨੇ।
1: ਹਾਂਜੀ ਸਰ ਜੀ।
0: ਅੱਜ ਕਿਹੜਾ ਗੀਤ ਸੁਣਨਾ?

ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਡੀ ਟੀ ਏ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ। ਰਾਤ ਦੇ 12:16 ਹੋਏ ਨੇ ਔਰ ਇਹ ਪ੍ਰੋਗਰਾਮ ਸੁਗਾਤ ਇਸੇ ਤਰ੍ਹਾਂ ਜਾਰੀ ਰਹੇਗਾ ਸਵੇਰ ਦੇ 1 ਵਜੇ ਤੱਕ। ਅਗਰ ਤੁਸੀਂ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ, ਆਪਣੇ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ, ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ 0101

0: 81 43 171 ਤੇ ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਚੱਕਲਾ ਬਾਜ਼ਾਰ ਸਮਾਨਾ ਸ਼ਹਿਰ, ਜ਼ਿਲ੍ਹਾ ਪਟਿਆਲਾ, ਪੰਜਾਬ ਤੋਂ। ਪੱਪੂ ਰਾਜਾ ਖੁਸ਼ ਦਿਲ ਜੀ।
0: ਜੀ, ਕੀ ਹਾਲ ਚਾਲ ਨੇ ਜੀ ਤੁਹਾਡੇ?
1: ਬਹੁਤ ਵਧੀਆ ਜੀ। ਅਸੀਂ ਤਾਂ 1975 ਤੋਂ ਪ੍ਰੋਗਰਾਮ ਸੁਣ ਰਹੇ ਜੀ ਆਕਾਸ਼ਵਾਣੀ ਜਲੰਧਰ ਦੇ,
0: ਸਵੇਰੇ
1: 5:53 ਤੋਂ ਲੈ ਕੇ ਰਾਤ ਦੇ 1 ਤੱਕ।
0: ਵਾਹ ਜੀ ਵਾਹ। ਤੇ ਪੱਪੂ ਜੀ, ਪੁੱਛਣਾ ਨਹੀਂ ਚਾਹੀਦਾ ਵੈਸੇ, ਤੁਹਾਡੀ ਉਮਰ ਕਿੰਨੀ ਹੈ?
1: ਮੈਂ ਜੀ ਉਮਰ ਹੋ ਗਈ ਜੀ 70 ਸਾਲ ਜੀ।
0: ਓ ਵਾਹ ਜੀ ਵਾਹ, ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ ਕਿ ਤੁਸੀਂ ਸਾਡੇ ਬਹੁਤ ਪੁਰਾਣੇ ਸਰੋਤਾ ਹੋ ਤੇ ਸਾਡੇ ਪ੍ਰੋਗਰਾਮ ਅਕਸਰ ਸੁਣਦੇ ਰਹਿੰਦੇ ਹੋ।
1: ਹਾਂਜੀ, 200 ਪੱਤਰ ਅਸੀਂ ਆਕਾਸ਼ਵਾਣੀ ਨੂੰ ਆਪਣੇ ਹੱਥ ਨਾਲ ਲਿਖ ਕੇ, ਸਕੈਚ ਪੈਨ ਦੇ ਨਾਲ, ਕਈ ਰੰਗਾਂ ਨਾਲ ਵਿੱਚ ਲਿਖ ਕੇ ਹਰ ਰੋਜ਼ ਪਾਉਂਦੇ ਹਾਂ ਜੀ, ਬਿਨਾਂ ਲੰਘੇ ਐਤਵਾਰ ਵਿੱਚ।
0: ਵਾਹ ਜੀ ਵਾਹ, ਵਾਹ ਜੀ ਵਾਹ। ਸਾਨੂੰ ਤੁਹਾਡੇ ਖਤ ਅਕਸਰ ਮਿਲਦੇ ਰਹਿੰਦੇ ਨੇ, ਅੱਜ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲ ਗਿਆ, ਬਹੁਤ ਖੁਸ਼ੀ ਹੋਈ ਹੈ ਜੀ, ਬਹੁਤ ਚੰਗਾ ਲੱਗ ਰਿਹਾ। ਅੱਜ ਕਿਹੜਾ ਗੀਤ ਸੁਣਨਾ ਚਾਹੋਗੇ?
1: ਸਾਡੇ ਪਰਿਵਾਰ ਦੇ ਕੁਛ ਨਾਮ ਹੋਰ ਹੈ ਜੀ।
0: ਜੀ ਬੋਲੋ ਜੀ ਬੋਲੋ।
1: ਸਾਡੇ ਪਾਪਾ ਜੀ ਨੇ ਸੇਠ ਪਰਸ਼ੋਤਮ ਦਾਸ ਖੁਸਦਿਲ ਜੀ ਚੱਕਲਾ ਬਾਜ਼ਾਰ ਸਮਾਣਾ ਤੋਂ, ਸ਼ੰਕਰ ਸ਼ੰਭੂ ਖੁਸਦਿਲ, ਹਸਮੁਖ ਲਾਲ ਜਿੰਦਲ, ਪੱਪੂ ਅਨਮੋਲ ਖੁਸਦਿਲ, ਤੇ ਸਾਡੀ ਬਹੁਤ ਸੁੰਦਰ ਪਤਨੀ ਹੈ ਸੰਗੀਤਾ ਰਾਣੀ ਜਿੰਦਲ, ਚੱਕਲਾ ਬਾਜ਼ਾਰ ਸਮਾਣਾ, ਜ਼ਿਲ੍ਹਾ ਪਟਿਆਲਾ, ਪੰਜਾਬ ਤੋਂ।
0: ਵਾਹ ਜੀ ਵਾਹ, ਵਾਹ ਜੀ ਵਾਹ। ਚਲੋ ਹੁਣ ਦੱਸੋ ਜੀ ਕਿਹੜਾ ਗੀਤ ਸੁਣਾ ਦਈਏ ਤੁਹਾਨੂੰ?
1: ਤੁਸੀਂ ਗਾਣਾ ਕੋਈ ਵੀ ਸੁਣਵਾ ਦਿਓ, ਅਸੀਂ ਤੁਹਾਡਾ ਆਕਾਸ਼ਵਾਣੀ ਜਲੰਧਰ ਤੇ ਇੰਨਾ ਚੰਗਾ ਪ੍ਰੋਗਰਾਮ ਪੇਸ਼ ਕਰਨ ਲਈ ਗੁਲਾਬ ਦੇ ਫੁੱਲਾਂ ਨਾਲ ਪੂਰਾ ਧੰਨਵਾਦ ਕਰਦੇ ਹਾਂ ਜੀ।
0: ਸ਼ੁਕਰੀਆ ਜੀ, ਇੰਨਾ ਪਿਆਰ ਦੇਣ ਦੇ ਲਈ, ਇੰਨਾ ਇੱਜ਼ਤ ਮਾਨ ਦੇਣ ਲਈ। ਤੁਹਾਡੀ ਪਸੰਦ ਦਾ ਗੀਤ ਹਰਜੀਤ ਹਰਮਨ ਦੀ ਆਵਾਜ਼ਾਂ ਵਿੱਚ ਤੁਹਾਡੇ ਤੱਕ ਪਹੁੰਚ ਰਿਹਾ ਜੀ, ਲੇਕਿਨ ਉਸ ਤੋਂ ਪਹਿਲਾਂ ਕੁਝ ਵਟਸਐਪ ਮੈਸੇਜਸ ਅਸੀਂ ਫਟਾਫਟ ਸ਼ਾਮਿਲ ਕਰਨਾ ਚਾਹੁੰਦੇ ਹਾਂ ਜੀ। ਫਾਜ਼ਿਲਕਾ ਪੰਜਾਬ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਭੂਸ਼ਣ ਖੇੜਾ, ਵਿਸ਼ੂ ਖੇੜਾ, ਵਿਸ਼ਾਲ, ਲਾਡੀ, ਸ਼ਾਲਨੀ, ਟਿਵਾਂਸ਼ੀ, ਵਾਨੀ ਖੇੜਾ ਅਤੇ ਆਰ ਬੀ ਖੇੜਾ। ਇਹ ਕਹਿੰਦੇ ਨੇ ਕੋਈ ਵੀ ਗੀਤ ਆਪਣੀ ਮਰਜ਼ੀ ਦਾ ਸੁਣਾ ਦਿਉ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਮੈਸੇਜ ਭੇਜ ਰਹੇ ਨੇ, ਇਹਨਾਂ ਦਾ ਵੀ ਸਵਾਗਤ। ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤ, ਸਜਨੀ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਪ੍ਰੋਗਰਾਮ ਪੇਸ਼ਕਰਤਾ ਕੋ ਪਿਆਰ ਭਰੀ ਨਮਸਕਾਰ। ਇਸ ਤਰ੍ਹਾਂ ਲਿਖ ਕੇ ਸਾਨੂੰ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਮੈਸੇਜ ਭੇਜ ਰਹੇ ਨੇ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ, ਰਿਤੇਸ਼, ਸ਼ਿਖਾ, ਪ੍ਰਤੀਕਸ਼ਾ ਅਤੇ ਮੈਕਸ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਪਿੰਡ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੋਡੀ, ਪ੍ਰਮੋਦ ਕੁਮਾਰ ਡੋਡੀ, ਪੁਸ਼ਪਿੰਦਰ ਕੁਮਾਰ ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਸਾਨੂੰ ਸੁਣਵਾ ਦਿਓ ਜੀ, ਬਹੁਤ ਬਹੁਤ ਸ਼ੁਕਰੀਆ। ਮੰਡੀ ਹਰਜੀ ਰਾਮ ਮਲੋਟ ਤੋਂ ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ, ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ, ਸਵੀਟੀ ਦੀਵਾਨਾ, ਖੰਬਾ ਰੋਡ ਜਨਕਪੁਰੀ ਤੋਂ ਪਿੰਟੂ ਦੀਵਾਨਾ, ਰਜਿੰਦਰ ਸਿੰਘ ਓਬਰਾਏ, ਔਰ ਮਿਰਜ਼ਾਪੁਰ ਕੁਰਕਸ਼ੇਤਰ ਹਰਿਆਣਾ ਤੋਂ ਯਸ਼ਪਾਲ ਤਿਮਾਨ, ਸ਼੍ਰੀਮਤੀ ਕ੍ਰਿਸ਼ਨਾ ਤਿਮਾਨ ਅਤੇ ਬਹੁਤ ਸਾਰੇ ਸਾਥੀ। ਲਓ ਜੀ, ਇਹ ਗੀਤ ਹੁਣ ਸੁਣਨ ਜਾ ਰਹੇ ਹਾਂ ਆਪਾਂ। ਅਸੀਂ ਜੀ ਫਰਮਾਇਸ਼ ਨੂੰ ਚੱਕਲਾ ਬਾਜ਼ਾਰ ਸਮਾਣਾ ਤੋਂ ਆਈ ਹੈ ਪੱਪੂ ਰਾਜਾ ਖੁਸ਼ਜਿਲ ਦੀ ਆਵਾਜ਼ ਫਰਮਾਇਸ਼ 'ਤੇ। ਆਓ ਸੁਣਦੇ ਹਾਂ ਹਰਜੀਤ ਹਰਮਨ ਦਾ ਗਾਇਆ ਹੋਇਆ ਇਹ ਵਾਲਾ ਗੀਤ।

0: ਬਿਲਕੁਲ ਜੀ ਹਰਜੀਤ ਹਰਮਨ ਜੀ ਨਾਲ ਆਪਾਂ ਇਸ ਗੱਲ ਤੋਂ ਪੂਰੇ ਪੂਰੇ ਸਹਿਮਤ ਹਾਂ ਕਿ ਗੱਲ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਦਿਲ ਦੀ ਗੱਲ ਦੱਸੋ ਤਾਂ ਹੀ ਕੋਈ ਜੋੜ ਬਣਦਾ, ਤਾਂ ਹੀ ਕੋਈ ਪਿਆਰ ਬਣਦਾ ਹੈ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਅਸੀਂ ਗੱਲਬਾਤ ਕਰਾਂਗੇ ਜੀ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਦੇਖਦੇ ਹਾਂ ਜੀ ਕੌਣ ਨੇ, ਕਿਹੜੀ ਜਗ੍ਹਾ ਤੋਂ ਆਏ ਨੇ ਔਰ ਕਿਹੜਾ ਗੀਤ ਸੁਣਨਾ ਚਾਹੁੰਦੇ ਨੇ। ਹੈਲੋ,
1: ਨਜ਼ਰ ਬਦਲੇ ਤੋ ਨਜ਼ਾਰੇ ਬਦਲ ਜਾਤੇ ਹੈਂ।
0: ਵਾਹ ਜੀ ਵਾਹ।
1: ਨਜ਼ਰ ਬਦਲੇ ਤੋ ਨਜ਼ਾਰੇ ਬਦਲ ਜਾਤੇ ਹੈਂ, ਕਿਸ਼ਤੀ ਅਗਰ ਰੁੱਖ ਬਦਲੇ ਤੋ ਕਿਨਾਰੇ ਬਦਲ ਜਾਤੇ ਹੈਂ। ਸਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਇੰਨੀ ਪਿਆਰੀ ਆਵਾਜ਼ ਔਰ ਇੰਨੇ ਸ਼ੇਰੋ ਸ਼ਾਇਰੀ ਲੈ ਕੇ ਕੌਣ ਹਾਜ਼ਰ ਹੋਏ ਨੇ, ਆਪਣਾ ਨਾਮ ਦੱਸੋ।
1: ਸੁਖਦੇਵ ਸਿੰਘ, ਬਸਤੀ ਸ਼ੇਖ, ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਤੁਹਾਡੇ?
1: ਠੀਕ ਠਾਕ ਸਰ ਜੀ, ਤੁਸੀਂ ਆਪਣਾ?

0: ਬਸ ਜੀ, ਸੁਖਦੇਵ ਜੀ ਨਾਲ
1: ਪ੍ਰੋਗਰਾਮ
0: ਗੱਲਬਾਤ ਕਰਕੇ ਸਾਡੇ ਵੀ ਹਾਲ ਵਧੀਆ ਹੋ ਗਏ, ਨਾਲੇ ਸਾਰੀ ਟੀਮ ਦੇ ਸੌਗਾਤ ਪ੍ਰੋਗਰਾਮ ਦੀ ਟੀਮ ਦੇ ਹਾਲ ਵਧੀਆ ਹੋ ਗਏ। ਤੇ ਆਪਣੇ ਬਾਰੇ ਦੱਸੋ ਕੀ ਕਰ ਰਹੇ ਸੀ?
1: ਇਸ ਟਾਈਮ ਤੇ ਖਾਣਾ ਖੁਣਾ ਖਾ ਕੇ ਫ੍ਰੀ ਹੋ ਗਿਆ, ਤੁਹਾਡਾ ਫੋਨ ਹੀ ਲਾਇਆ ਜੀ, ਪਹਿਲੀ ਵਾਰੀ ਲੱਗ ਗਿਆ ਜੀ।
0: ਕੀ ਬਾਤ ਹੈ, ਬਹੁਤ ਖੁਸ਼ੀ ਦੀ ਗੱਲ ਹੈ ਜੀ, ਤੁਸੀਂ ਪਹਿਲੀ ਵਾਰ ਲਗਾਇਆ ਔਰ ਤੁਹਾਡੀ ਕਾਲ ਲੱਗੀ, ਕਿਉਂਕਿ ਮੇਰੇ ਕੋਲ ਮੈਸੇਜ ਆ ਰਹੇ ਨੇ ਕਿ ਤੁਹਾਡੀ ਲਾਈਨ ਬਿਜ਼ੀ ਜਾ ਰਹੀ ਹੈ ਤੇ ਅਸੀਂ ਮਿਲਾ ਨਹੀਂ ਪਾ ਰਹੇ ਲਾਈਨ। ਮੈਂ ਇੰਨਾ ਹੀ ਕਹਿਣਾ ਚਾਹਾਂਗੇ, ਸਾਡੀ ਲਾਈਨ ਬਿਲਕੁਲ ਠੀਕ ਹੈ ਜੀ, ਤੇ ਲਗਾਤਾਰ ਗੱਲਬਾਤ ਹੋ ਰਹੀ ਹੈ, ਤੁਸੀਂ ਹਿੰਮਤ ਨਹੀਂ ਹਾਰਨੀ, ਬਸ ਕਾਲ ਟਰਾਈ ਕਰਦੇ ਰਹੋ ਜੀ। ਸੁਖਦੇਵ ਜੀ, ਤੁਹਾਡੀ ਕਾਲ ਲੱਗੀ ਹੈ ਇਸ ਲਈ ਤੁਹਾਡੀ ਆਵਾਜ਼ ਲੱਖਾਂ ਕਰੋੜਾਂ ਲੋਕਾਂ ਤੱਕ ਜਾ ਰਹੀ ਹੈ, ਤੇ ਕਿਹੜਾ ਗੀਤ ਸੁਣਾਓਗੇ ਸਾਰਿਆਂ ਨੂੰ ਅੱਜ?
1: ਜੀ ਮੈਂ ਜੀ ਸਰਪੰਚ
0: ਜੀ,
1: ਇੱਕ ਕੋਠੀ ਬਣਵਾ ਦੇ ਟੈਲੀਵਿਜ਼ਨ ਲਵਾ ਦੇ ਪਿੰਡਾਂ ਵਿੱਚ ਰਹਿਣ ਵਾਲੇ ਆ ਗੀਤ।
0: ਵਾਹ ਜੀ ਵਾਹ, ਤੇ ਕੋਠੀ ਬਣਾਉਣਾ ਤਾਂ ਅੱਜ ਕੱਲ੍ਹ ਬੜਾ ਮਹਿੰਗਾ ਕੰਮ ਬਣਦਾ ਜਾ ਰਿਹਾ ਸੁਖਦੇਵ ਜੀ, ਦੇਖ ਲਓ ਬਣਵਾਉਣੀ ਹੈ ਜੀ।
1: ਬਹੁਤ ਮਹਿੰਗਾਈ ਹੋ ਗਈ ਜੀ, ਕੋਠੀ ਦਾ ਕੀ ਹੈ ਜੀ, ਕੋਠਾ ਨਹੀਂ ਦਿੰਦਾ ਜੀ
0: ਇੱਕ ਕਮਰਾ ਨਹੀਂ ਬਣਦਾ। ਬਿਲਕੁਲ ਜੀ ਬਿਲਕੁਲ, ਸੱਚਾਈ ਹੈ, ਸੱਚਾਈ ਹੈ। ਸ਼ਾਇਦ ਉਸ ਮੁਟਿਆਰ ਨੇ ਉਦੋਂ ਵੀ ਮਹਿੰਗਾਈ ਦੇਖ ਕੇ ਇਹੀ ਕਿਹਾ ਹੋਣਾ, ਪਹਿਲਾਂ ਕੋਠੀ ਬਣਵਾ ਤਾਂ ਫਿਰ ਤੇ ਨਾਲ ਗੱਲਬਾਤ ਕਰਾਂਗੇ। ਹਾਂਜੀ
1: ਬਿਲਕੁਲ,
0: ਤੁਸੀਂ ਇਹ ਫਿਲਮ ਦੇਖੀ ਹੋਈ ਸਰਪੰਚ ਵੈਸੇ?
1: ਹਾਂਜੀ ਦੇਖੀ ਹੈ ਜੀ।
0: ਚਲੋ, ਤੁਹਾਡੀ ਪਸੰਦ ਆ ਗਈ, ਤਦ ਤੱਕ ਪਹੁੰਚ ਰਿਹਾ ਜੀ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ, ਤੇ ਉਮੀਦ ਕਰਦੇ ਤੁਹਾਨੂੰ ਤੁਸੀਂ ਕਾਲ ਕਰਦੇ ਰਹੋਗੇ, ਮੈਸੇਜਸ ਭੇਜਦੇ ਰਹੋਗੇ।

0: ਇਸ ਗੀਤ ਦੀ ਫਰਮਾਇਸ਼ ਸਾਨੂੰ ਸੁਖਦੇਵ ਜੀ ਨੇ ਬਸਤੀ ਸ਼ੇਖ ਜਲੰਧਰ ਤੋਂ ਕੀਤੀ ਸੀ। ਉਮੀਦ ਕਰਦੇ ਹਾਂ ਤੁਸੀਂ ਵੀ ਇਸ ਗੀਤ ਦਾ ਪੂਰਾ ਪੂਰਾ ਆਨੰਦ ਮਾਣਿਆ ਹੋਵੇਗਾ। ਆਓ ਹੁਣ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ।
1: ਹੈਲੋ,
2: ਨਮਸਕਾਰ ਅਮਿਤ ਜੀ।
0: ਹਾਂਜੀ, ਕੌਣ ਬੋਲ ਰਹੇ ਨੇ ਜੀ? ਆਪਣਾ ਨਾਮ ਦੱਸੋ।
2: ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਫਕੀਰ ਚੰਦਰ ਸਗਣੀਆ ਜੀ।
0: ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
2: ਬਹੁਤ ਵਧੀਆ, ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਸਾਡੀ ਗੱਲ ਰਿਸੀਵ ਕਰਨ ਵਾਸਤੇ ਜੀ।
0: ਠੀਕ ਹੈ ਜੀ, ਠੀਕ ਹੈ ਜੀ। ਅਤੇ ਅੱਜ ਤੁਹਾਡੀ ਕਾਲ ਲੱਗੀ ਹੈ ਜੀ, ਬਹੁਤ ਖੁਸ਼ੀ ਦੀ ਗੱਲ ਹੈ। ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
2: ਗੀਤ ਫਿਰ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦਾ ਸੁਣਾ ਦਿਓ। ਆ ਜਾ ਬਾਬੀ ਝੂਟ ਲੈ ਪਿੰਘ ਲਾਰੀ ਲੈ।
0: ਵੈਸੇ ਹਾਲੇ ਸਾਵਣ ਦਾ ਮਹੀਨਾ ਦੂਰ ਹੈ, ਦੇਖੋ, ਹੈ ਨਾ? ਚਲੋ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।

0: ਇਸ ਗੀਤ ਦੇ ਦੌਰਾਨ ਹੀ ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜ ਚੁੱਕੇ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਹੈਲੋ,
1: ਹਾਂਜੀ ਨਮਸਕਾਰ ਜੀ।
0: ਹਾਂਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਭੂਸ਼ਣ ਕਟਾਰੀਆ ਮਲੋਟ ਤੋਂ ਬੋਲਦਾ ਸਰ।
0: ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਮਿਹਰਬਾਨੀ, ਬੜੇ ਵਧੀਆ ਜੀ, ਬੜੇ ਵਧੀਆ।
0: ਚਲੋ, ਵਧੀਆ ਹੀ ਕਹਿਣਾ ਚਾਹੀਦਾ ਕਿਉਂਕਿ
1: ਹਾਂਜੀ ਹਾਂਜੀ
0: ਸੁੱਖ ਦੁੱਖ ਕਰਮਾਂ ਦੇ, ਹੈ ਨਾ ਜੀ, ਰਾਜੀ ਰਹੀਏ ਉਹਦੀ ਮੌਜ ਵਿੱਚ, ਨਜ਼ਾਰਾ ਲਈਏ ਉਹਦੀ ਮੌਜ ਦਾ।
1: ਹਾਂਜੀ ਹਾਂਜੀ, ਗਰਮੀ ਹੈ, ਸਰਦੀ ਹੈ, ਕੋਈ ਚੱਕਰ ਵਾਲੀ ਗੱਲ ਨਹੀਂ, ਇਹ ਵੀ ਟੱਪ ਜਾਏਗਾ ਟਾਈਮ।
0: ਹਾਂਜੀ, ਬੰਦਾ ਸੋਚ ਲੇ ਉਹ ਤਾਂ ਮੈਂ ਸਾਧੂ ਹੋ ਗਿਆ ਨਾ ਜੀ, ਗੱਲ ਤੇ ਆਇਆ ਵਾ। ਕਟਾਰੀਆ ਸਾਹਿਬ ਦੀ ਪਸੰਦ ਉੱਪਰ ਕੰਵਰ ਗਰੇਵਾਲ ਦਾ ਗਾਇਆ ਹੋਇਆ ਪੰਜਾਬੀ ਗੀਤ।

ਪ੍ਰੋਗਰਾਮ ਚੱਲਿਆ ਜੀ ਸੋਗਾ, ਅਤੇ ਅਗਲਾ ਵਟਸਐਪ ਮੈਸੇਜ ਅਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਜਾ ਰਹੇ ਹਾਂ। ਸਾਨੂੰ ਬੜੇ ਪਿਆਰ ਨਾਲ ਔਰ ਅਰਜੈਂਟ ਲਿਖ ਕੇ ਭੇਜਿਆ ਹੈ ਜੀ, ਔਰ ਭੇਜਣ ਵਾਲੇ ਸਾਡੇ ਸਰੋਤਾਂ ਨੇ ਜਲਾਲਾਬਾਦ ਪੱਛਮੀ ਤੋਂ ਗਗਨੇਜਾ ਪਰਿਵਾਰ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ ਦਿਸ਼ਾਨੀ ਅਤੇ ਨਿਮਿਤ ਆਹੂਜਾ, ਇਹ ਸੁਣਨਾ ਚਾਹੁੰਦੇ ਨੇ। ਸੁਰਿੰਦਰ ਕੌਰ, ਕੋਈ ਵੀ ਪੁਰਾਣਾ ਪੰਜਾਬੀ ਗੀਤ, ਬਿਲਕੁਲ ਜੀ, ਤੁਹਾਡੀ ਪਸੰਦ ਦਾ ਗੀਤ ਜ਼ਰੂਰ ਜ਼ਰੂਰ ਪਲੇ ਕਰਾਂਗੇ ਜੀ। ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ, ਇਹ ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਆਪਣੀ ਪਸੰਦ ਦਾ ਪਲੇ ਕਰ ਦਿਓ ਜੀ। ਤੁਸੀਂ ਮੈਸੇਜ ਭੇਜਿਆ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼।

0: इस गीत के दौरान ही सैनल प्रोग्राम के अगले कॉलर लाइन से जुड़ चुके हैं जी। आओ उन्होंने गलबात करी, देखते हैं जी किस गीत की फरमाइश लैके आए ने। हैलो
1: हैलो,
0: हाँ जी कौन बोल रहे हैं जी, किस जगह तो?
1: मैं मोहन चंद्र बोल रहा हूँ, जानवर कोला डोईया से। तो जी
0: मोहन चंद्र जी, थोड़ा बहुत बहुत स्वागत है जी। थोड़े मैसेजेस तो अक्सर आते रहते हैं, आज तो गलबात करके भी बहुत खुशी हो रही है जी। ਹਾਂਜੀ, ਤੇ ਅਮਰੀਕਾ ਜਿਸ ਵੇਲੇ ਕੋਲੋਰਾਡੋ ਵਿੱਚ ਕੀ ਐਟਮੋਸਫੇਅਰ ਹੈ ਜੀ, ਕਿਸ ਤਰ੍ਹਾਂ ਦਾ ਟੈਂਪਰੇਚਰ ਹੋਏ, ਕਿੰਨੀ ਹੀਟ ਹੋਏਗੀ ਇਸ ਵੇਲੇ?
1: ਟੈਂਪਰੇਚਰ ਸਿਸਟਮ ਗਰਮ ਹੀ ਆ ਥੋੜਾ ਜਿਹਾ।
0: ਅੱਛਾ ਜੀ, ਵਾਹ ਜੀ ਵਾਹ। ਤੇ ਤੁਸੀਂ ਅਕਸਰ ਸਾਡੇ ਪੰਜਾਬੀ ਗੀਤ ਸੁਣਦੇ ਰਹਿੰਦੇ ਹੋ?
1: ਹਾਂਜੀ, ਬਸ ਦੁਪਹਿਰ ਨੂੰ ਸੁਣਨਾ, ਰਾਤ ਨੂੰ ਤਾਂ ਫਿਰ ਸੁਣਨਾ ਹੀ ਹੁੰਦਾ।
0: ਜੀ ਜੀ ਜੀ ਜੀ ਜੀ, ਬਹੁਤ ਖੁਸ਼ੀ ਦੀ ਗੱਲ ਹੈ, ਬੜਾ ਮਾਣ ਹੈ ਕਿ ਤੁਸੀਂ ਇੰਨੀ ਦੂਰ ਜਾ ਕੇ ਵੀ ਆਪਣੀ ਮਾਂ ਬਿੱਟੀ ਨੂੰ ਭੁੱਲੇ ਨਹੀਂ, ਉਸ ਨਾਲ ਜੁੜੇ ਹੋਏ ਹੋ। ਅੱਜ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ? ਉਮੀਦ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਫੋਨ ਕਰਦੇ ਰਹੋਗੇ ਔਰ ਆਪਣੀ ਫਰਮਾਇਸ਼ ਵਟਸਐਪ ਰਾਹੀਂ ਭਿਜਵਾਉਂਦੇ ਰਹੋਗੇ। 79 ਗਿੱਲੀ ਆਵਾਜ਼ਾਂ 'ਚ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ, ਬਹੁਤ ਬਹੁਤ ਸ਼ੁਕਰੀਆ।

ਐਮਡੀ ਰੋਡ ਪਤਰੋੜਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਮੰਗਲ ਜਨਾਗਲ ਰਾਹੀਂ ਸ਼੍ਰੀਮਤੀ ਰੋਸ਼ਨੀ ਜਨਾਗਲ, ਅੰਕੁਰ ਜਨਾਗਲ, ਡਾਕਟਰ ਸੁਨੀਲ ਜਨਾਗਲ ਨੇ। ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਔਰ ਇਹ ਮੈਸੇਜ ਭੇਜ ਰਹੇ ਨੇ ਅਨਿਲ ਕੁਮਾਰ ਵਰਮਾ, ਮਾਇਆ ਦੇਵੀ ਵਰਮਾ, ਰਾਹੁਲ ਦੇਵੀ ਵਰਮਾ, ਵਨੀਤ ਕੁਮਾਰ ਵਰਮਾ। ਇਹ ਸੁਣਨਾ ਚਾਹੁੰਦੇ ਨੇ ਗੁਰਮੀਤ ਬਾਵਾ ਦਾ ਕੋਈ ਵੀ ਪੰਜਾਬੀ ਗੀਤ। ਇਹਨਾਂ ਦੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼।

ਤੁਸੀਂ ਸੁਣ ਰਹੇ ਸੀ ਗੁਰਮੀਤ ਬਾਵਾ ਦਾ ਗਾਇਆ ਹੋਇਆ ਜੁਗਨੀ, ਅਤੇ ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਆਓ ਹੁਣ ਗੱਲਬਾਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਦੇਖਦੇ ਹਾਂ ਜੀ ਕੌਣ ਨੇ, ਕਿਹੜੀ ਜਗ੍ਹਾ ਤੋਂ ਹਾਜ਼ਰ ਹੋਏ ਨੇ, ਔਰ ਉਹਨਾਂ ਦੇ ਵਿਚਾਰ ਸੁਣਦੇ ਹਾਂ, ਔਰ ਕਿਹੜਾ ਗੀਤ ਸੁਣਨਾ ਚਾਹੁੰਦੇ ਹਾਂ ਇਹ ਵੀ ਦੇਖਦੇ ਹਾਂ ਜੀ। ਹੈਲੋ,

ਕੀ ਬਣੂ। ਬਿਲਕੁਲ ਜੀ, ਇਹ ਗੱਲ ਬਿਲਕੁਲ ਠੀਕ ਹੈ ਕਿ ਦੁਨੀਆਂ ਦਾ ਕੀ ਬਣੇਗਾ, ਦੁਨੀਆਂ ਦਾ ਮਾਲਕ ਹੀ ਜਾਣਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣਦਾ। ਘੜੀ ਦੀ ਸੂਈਆਂ ਕਹਿ ਰਹੀਆਂ ਜੀ ਕਿ ਪ੍ਰੋਗਰਾਮ ਸਮਾਪਤੀ ਵੱਲ ਹੁਣ ਹੋ ਰਿਹਾ ਜੀ, ਅਤੇ ਆਓ ਸੁਣਦੇ ਹਾਂ ਜੀ ਪ੍ਰੋਗਰਾਮ ਸੁਗਾਤ ਦਾ ਆਖਰੀ ਗੀਤ ਬਲਕਾਰ ਸਿੱਧੂ ਦੀ ਆਵਾਜ਼ਾਂ ਵਿੱਚ।

ਇਸ ਗੀਤ ਦੇ ਨਾਲ ਹੀ ਆਪਣੇ ਅੱਜ ਦੋਸਤ ਨੂੰ ਪ੍ਰੋਗਰਾਮ ਸੁਗਾਤ ਇੱਥੇ ਖਤਮ ਕਰਨ ਦੀ ਇਜਾਜ਼ਤ ਦਿਓ। ਪਰ ਤੁਸੀਂ ਕਿੱਧਰ ਨਹੀਂ ਜਾਣਾ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਸਾਡੇ ਬਾਕੀ ਦੇ ਪ੍ਰੋਗਰਾਮ ਜਾਰੀ ਰਹਿਣਗੇ। ਹੱਸਦੇ ਰਹੋ, ਵੱਸਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਫਿਰ ਚਾਹੇ ਜਲੰਧਰ ਰਹੋ ਚਾਹੇ ਫਰੀਦਾਬਾਦ ਰਹੋ। ਬਹੁਤ ਜਲਦੀ ਮਿਲਣ ਦੇ ਵਾਅਦੇ ਨਾਲ ਇਜਾਜ਼ਤ ਦਿਓ ਜੀ। ਬਹੁਤ ਬਹੁਤ ਧੰਨਵਾਦ।

ਹੁਣ ਤੁਸੀਂ ਸੁਣ ਰਹੇ ਸੀ ਲਾਈਵ ਫੋਨ ਇਨ ਖਤਰਾ ਤੇ ਆਧਾਰਿਤ ਔਰ ਵਟਸਐਪ ਤੇ ਆਧਾਰਿਤ ਪ੍ਰੋਗਰਾਮ ਸੁਗਾਤ। ਆਕਾਸ਼ਵਾਣੀ ਡੀ ਟੀ ਐੱਸ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 1:01 ਹੋਏ ਨੇ। ਸਮਾਂ ਹੋ ਰਿਹਾ ਜੀ ਪੰਜਾਬੀ ਮੈਲੋਡੀਜ਼ ਗੀਤਾ। ਆਓ ਫਿਰ ਆਗਾਜ਼ ਕਰਦੇ ਹਾਂ ਪ੍ਰੋਗਰਾਮ ਦਾ। ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦੇ ਪਹਿਲੇ ਗੀਤ ਦੀ ਫਰਮਾਇਸ਼ ਗੁਰਦਾਸ ਮਾਨ ਅਤੇ ਜੱਸੇ ਗਿੱਲ।

ਤੁਸੀਂ ਸੁਣ ਰਹੇ ਹੋ ਪੰਜਾਬੀ ਮੈਲੋਡੀਜ਼ ਗੀਤ ਔਰ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ। ਆਓ ਸੁਣਦੇ ਹਾਂ ਆਰਿਫ ਲੋਹਾਰ ਦਾ ਇੱਕ ਪੰਜਾਬੀ ਗੀਤ।

0: ਮੁੱਛਾਂ ਨੂੰ ਵੱਟ ਚੜਾਏ ਹੋਏ ਨੇ।
1: ਕਿਆ ਬਾਤ ਆ ਬਈ,
0: ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ।
1: ਸਦਕੇ ਜਾਵਾ,
0: ਓਏ ਸਾਡੇ ਨਾਲ ਨੱਚੋ ਸੋਹਣਿਓ, ਕਿਉਂਕਿ ਜੈਜੀ ਬੈਂਸ ਦੁਰਗਾਪੁਰੀਆ ਤੇ ਪੌਪਸੀ ਯਾਰ

सजदा।

ਰੂੜੀਵਾਦੀ ਲੋਕਾਂ ਵਿੱਚ ਅਜਿਹੀਆਂ ਕ੍ਰਾਂਤੀਕਾਰੀ ਗੱਲਾਂ ਆਖੀਆਂ ਕਿ ਇਸ ਬਾਰੇ ਕੋਈ ਉਦੋਂ ਸੋਚ ਵੀ ਨਹੀਂ ਸੀ ਸਕਦਾ। ਆਪ ਜੀ ਦੀ ਬਾਣੀ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਦੇ ਤੁੱਲ ਸਨਮਾਨ ਦੇ ਕੇ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਹੈ। ਆਪ ਜੀ ਨੇ ਲੋਕਾਂ ਨੂੰ ਹਰੇਕ ਗੱਲ ਬਾਦਲੀਲ ਸਮਝਾਈ ਹੈ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ ਰਹਾਉ। ਭਗਤ ਜੀ ਨੇ ਦੁਨਿਆਵੀ ਤੌਰ 'ਤੇ ਚੰਗੇ ਬਣਨ ਵਾਲੇ ਪਰ ਅਸਲ ਵਿੱਚ ਮਾੜੇ ਅਮਲਾਂ ਵਾਲਿਆਂ ਦਾ ਹਾਲ ਵਰਣਨ ਕੀਤਾ ਹੈ। ਭਗਤ ਜੀ ਦਾ ਫੁਰਮਾਨ ਹੈ ਕਿ ਬਾਹਰੋਂ ਭਾਵੇਂ ਜਿੰਨੇ ਮਰਜ਼ੀ ਚੰਗੇ ਬਣੇ ਜਾਈਏ ਅਤੇ ਅਖੌਤੀ ਉੱਚੀਆਂ ਜਾਤਾਂ ਦਾ ਅਭਿਮਾਨ ਕਰਦੇ ਰਹੀਏ, ਪਰ ਜਦੋਂ ਤੱਕ ਅਸੀਂ ਅੰਦਰੋਂ ਚੰਗੇ ਨਹੀਂ ਹੁੰਦੇ ਤਦ ਤੱਕ ਪ੍ਰਭੂ ਦੀ ਦਰਗਾਹ ਵਿੱਚ ਕਬੂਲ ਨਹੀਂ ਹੋ ਸਕਾਂਗੇ। ਭਗਤ ਜੀ ਦਾ ਜਨਮ ਬਨਾਰਸ ਕਾਂਸੀ ਵਿੱਚ ਹੋਇਆ, ਜੋ ਕਿ ਇੱਕ ਪਵਿੱਤਰ ਸ਼ਹਿਰ ਮੰਨਿਆ ਜਾਂਦਾ ਹੈ। ਦੁਨਿਆਵੀ ਜਾਤ ਵਰਣ ਦੀ ਵੰਡ ਕਰਨ ਵਾਲਿਆਂ ਅਨੁਸਾਰ ਆਪ ਜੀ ਦਾ ਪਾਲਣ ਪੋਸ਼ਣ ਅਖੌਤੀ ਨੀਵੀਂ ਜਾਤੀ ਵਿੱਚ ਹੋਇਆ, ਪਰ ਆਪ ਜੀ ਦੀ ਵਿਚਾਰਧਾਰਾ ਇੰਨੀ ਮਹਾਨ ਹੈ ਕਿ ਅਖੌਤੀ ਤੌਰ 'ਤੇ ਉੱਚੀਆਂ ਜਾਤਾਂ ਵਾਲੇ ਧਨਾੜ ਲੋਕ ਵੀ ਆਪ ਜੀ ਦੇ ਚਰਨਾਂ 'ਤੇ ਝੁੱਕ ਗਏ। ਆਪ ਜੀ ਨੂੰ ਮੁਸਲਮਾਨ ਪਰਿਵਾਰ ਨੇ ਪਾਲਿਆ ਪੋਸਿਆ। ਭਗਤ ਜੀ ਜਿੰਨਾ ਚਿਰ ਬਨਾਰਸ ਵਿੱਚ ਰਹੇ, ਆਪ ਜੀ ਨਾਲ ਅਖੌਤੀ ਉੱਚੀਆਂ ਜਾਤਾਂ ਵਾਲੇ ਕਰਮਕਾਂਡੀ ਲੋਕ ਨਿੱਤ ਦਾ ਬਖੇੜਾ ਖੜ੍ਹਾ ਕਰੀ ਰੱਖਦੇ। ਮੁਸਲਮਾਨ ਅਤੇ ਹਿੰਦੂ ਆਪ ਜੀ ਦੀ ਜਾਨ ਦੇ ਦੁਸ਼ਮਣ ਬਣ ਗਏ ਸਨ। ਦੋ ਵਾਰੀ ਆਪ ਜੀ ਨੂੰ ਮਾਰਨ ਦਾ ਵੀ ਯਤਨ ਕੀਤਾ ਗਿਆ। ਮੁਸਲਮਾਨਾਂ ਦੇ ਧਾਰਮਿਕ ਆਗੂਆਂ ਨੇ ਆਪ ਜੀ ਨੂੰ ਇਸ ਕਰਕੇ ਮਰਵਾਉਣਾ ਚਾਹਿਆ ਕਿਉਂਕਿ ਆਪ ਜੀ ਨੇ ਆਪਣਾ ਜਨਮ ਧਰਮ ਛੱਡ ਦਿੱਤਾ ਸੀ, ਅਤੇ ਬ੍ਰਾਹਮਣਾਂ ਨੇ ਇਸ ਲਈ ਮਰਵਾਉਣਾ ਚਾਹਿਆ ਕਿਉਂਕਿ ਆਪ ਜੀ ਉਸ ਵਰਣ ਆਸ਼ਰਮ ਨੂੰ ਨਹੀਂ ਸਨ ਮੰਨਦੇ, ਜਿਸ ਕਰਕੇ ਉਹ ਸਰਵ ਉੱਚ ਜਾਤੀ ਵਿੱਚ ਅਖਵਾਉਂਦੇ ਸਨ। ਆਪ ਛੂਤ ਛਾਤ, ਜਾਤ ਪਾਤ ਆਦਿ ਦੇ ਕੱਟੜ ਵਿਰੋਧੀ ਸਨ, ਅਤੇ ਕਰਮ ਕਾਂਡ, ਸੂਤਕ, ਸ਼ਰਾਧ, ਤੀਰਥ ਇਸ਼ਨਾਨ ਆਦਿ ਦਾ ਖੰਡਨ ਕਰਦੇ ਸਨ। ਆਪ ਮੂਰਤੀ ਪੂਜਾ ਦੇ ਵੀ ਸਖਤ ਵਿਰੁੱਧ ਸਨ। ਆਪ ਜੀ ਨੂੰ ਮਾਰਨ ਦਾ ਯਤਨ ਕਰਨ ਵਾਲੀਆਂ ਇਹਨਾਂ ਦੋਵਾਂ ਘਟਨਾਵਾਂ ਦਾ ਜ਼ਿਕਰ ਵੀ ਭਗਤ ਜੀ ਨੇ ਆਪਣੀ ਬਾਣੀ ਵਿੱਚ ਕੀਤਾ ਹੈ, ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਬਨਾਰਸ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਕਿ ਦੂਰ ਦੁਰਾਡੇ ਤੋਂ ਵੱਡੇ ਵੱਡੇ ਧਨਾੜ ਲੋਕ ਵੀ ਮਰਨ ਲਈ ਇਸ ਆਸ ਨਾਲ ਆਉਂਦੇ ਹਨ ਕਿ ਇੱਥੇ ਆ ਕੇ ਉਹਨਾਂ ਦੀ ਮੁਕਤੀ ਹੋ ਜਾਵੇਗੀ। ਕੁਝ ਕੁ ਬਹੁਤ ਧਨਾੜ ਕਿਸਮ ਦੇ ਲੋਕਾਂ ਦਾ ਅੰਤਮ ਸੰਸਕਾਰ ਵੀ ਬਨਾਰਸ ਵਿਖੇ ਲਿਆ ਕੇ ਕੀਤਾ ਜਾਂਦਾ ਸੀ। ਦੂਜੇ ਪਾਸੇ ਮਗਹਰ ਇੱਕ ਅਜਿਹਾ ਸ਼ਹਿਰ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਜਿਹੜਾ ਵਿਅਕਤੀ ਮਗਹਰ ਵਿੱਚ ਮਰੇਗਾ ਉਹ ਖੋਤੇ ਦੀ ਜੂਨ ਵਿੱਚ ਪਵੇਗਾ। ਇਸ ਨੂੰ ਸਰਾਪਿਆ ਹੋਇਆ ਨਗਰ ਕਿਹਾ ਜਾਂਦਾ ਹੈ, ਜੋ ਕਿ ਗੋਰਖਪੁਰ ਤੋਂ 15 ਕੁ ਮੀਲ ਦੂਰ ਹੈ। ਇਸ ਭਰਮ ਨੂੰ ਤੋੜਨ ਲਈ ਭਗਤ ਜੀ ਆਪਣੀ ਜ਼ਿੰਦਗੀ ਦੇ ਅੰਤਮ ਸਮੇਂ ਵਿੱਚ ਮਗਹਰ ਆ ਗਏ ਅਤੇ ਅਖੀਰ ਇੱਥੋਂ ਹੀ ਸੱਚਖੰਡ ਵਿੱਚ ਜਾ ਵਿਰਾਜੇ। ਗੌੜੀ ਰਾਗ ਵਿੱਚ ਇਸ ਸੰਬੰਧੀ ਆਪ ਜੀ ਦਾ ਫੁਰਮਾਨ ਹੈ, ਗੌੜੀ ਕਬੀਰ ਜੀ ਪੰਚਪਦੇ, ਜਿਉ ਜਲ ਛੋੜ ਬਾਹਰ ਭਇਓ ਮੀਨਾ, ਪੂਰਬ ਜਨਮ ਹਉ ਤਪ ਕਾ ਹੀਨਾ, ਅਬ ਕਹੁ ਰਾਮ ਕਵਨ ਗਤ ਮੋਰੀ, ਤਜੀ ਲੇ ਬਨਾਰਸ ਮਤ ਭਈ ਥੋਰੀ ਰਹਾਉ, ਸਗਲ ਜਨਮ ਸਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉੱਠ ਆਇਆ। ਭਗਤ ਕਬੀਰ ਜੀ ਤੀਰਥ ਇਸ਼ਨਾਨ, ਵਹਿਮ ਭਰਮਾਂ ਆਦਿ ਦਾ ਡਟ ਕੇ ਖੰਡਨ ਕਰਦੇ ਸਨ। ਉਹ ਤਾਂ ਰੱਬ ਦੀ ਯਾਦ ਵਿੱਚ ਸਦਾਚਾਰੀ ਬਣ ਕੇ ਅਤੇ ਪਰ ਉਪਕਾਰੀ ਜੀਵਨ ਜਿਉਣ, ਮਾਨਵਤਾ ਦੀ ਸੇਵਾ ਕਰਨ, ਸ੍ਰਿਸ਼ਟੀ ਦੇ ਸਾਰੇ ਜੀਵਾਂ ਵਿੱਚ

0: ਰੱਬ ਦੀ ਹੀ ਜੋਤ ਅਤੇ ਸਭ ਇਨਸਾਨਾਂ ਨੂੰ ਬਰਾਬਰ ਸਮਝਣ ਅਤੇ ਮਨ ਵਿੱਚ ਕਿਸੇ ਪ੍ਰਤੀ ਨਫ਼ਰਤ ਜਾਂ ਵੈਰ ਵਿਰੋਧ ਨਾ ਰੱਖਣ ਨੂੰ ਹੀ ਤੀਰਥ ਇਸ਼ਨਾਨ ਆਖਦੇ ਹਨ। ਇਸ ਸ਼ਬਦ ਵਿੱਚ ਕਬੀਰ ਜੀ ਫੁਰਮਾਨ ਕਰਦੇ ਹਨ ਕਿ ਗੁਰੂ ਦੇ ਦੱਸੇ ਰਾਹ 'ਤੇ ਤੁਰਨਾ ਹੀ ਅਸਲ ਤੀਰਥ ਇਸ਼ਨਾਨ ਹੈ। ਸੋ ਇੱਕ ਪਰਮਾਤਮਾ ਦੇਵ ਦਾ ਭਜਨ ਕਰੋ। ਸ਼੍ਰੀ ਗੁਰੂ ਅਮਰਦਾਸ ਜੀ ਵੀ ਗੁਰੂ ਦੀ ਸੇਵਾ ਨੂੰ ਸਰਵ ਉੱਤਮ ਕਾਰਜ ਦੱਸਦੇ ਹਨ। ਆਪ ਜੀ ਨੇ ਖੁਦ ਵੀ 12 ਸਾਲਾਂ ਤੱਕ ਗੁਰੂ ਅੰਗਦ ਦੇਵ ਜੀ ਦੀ ਤਨ ਮਨ ਨਾਲ ਇੰਨੀ ਗਹਿਰੀ ਸੇਵਾ ਕੀਤੀ ਅਤੇ ਅਖੀਰ ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਤੀਸਰਾ ਵਾਰਸ ਬਣਾ ਦਿੱਤਾ ਗਿਆ ਸੀ। ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਸਲੋਕ ਮਹੱਲਾ ਤੀਜਾ, ਗੁਰ ਸੇਵਾ 'ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ ਕਾਲੈ ਕਾ ਕਿਛ ਨਾ ਵਸਾਏ, ਹਰ ਸੇਤੀ ਮਨ ਰੱਬ ਰਹਿਆ ਸੱਚੇ ਰਹਿਆ ਸਮਾਏ, ਨਾਨਕ ਹਉਂ ਬਲਿਹਾਰੀ ਤਿੰਨ ਕਉ ਜੋ ਚੱਲਣ ਸਤਿਗੁਰ ਪਾਏ। ਭਾਵ ਇਹ ਕਿ ਸਤਿਗੁਰੂ ਦੀ ਸੇਵਾ ਕਰਨ ਨਾਲ, ਉਸਦੇ ਦੱਸੇ ਰਾਹ 'ਤੇ ਤੁਰਨ ਨਾਲ ਮਨੁੱਖ ਦਾ ਜਨਮ ਮਰਨ ਕੱਟਿਆ ਜਾਂਦਾ ਹੈ ਅਤੇ ਉਸਨੂੰ ਸਦੀਵੀ ਸੁੱਖ ਮਿਲਦਾ ਹੈ, ਉਸਨੂੰ ਕਦੇ ਵੀ ਦੁੱਖ ਨਹੀਂ ਵਿਆਪਦਾ, ਉੱਥੇ ਜਮਕਾਲ ਦਾ ਵੀ ਕੋਈ ਵਸ ਨਹੀਂ ਚੱਲਦਾ ਅਤੇ ਉਹ ਮਨੁੱਖ ਉਸ ਸੱਚੇ ਵਿੱਚ ਹੀ ਸਮਾਇਆ ਰਹਿੰਦਾ ਹੈ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਤਾਂ ਫਰਮਾਉਂਦੇ ਹਨ ਕਿ ਗੁਰੂ ਦੀ ਕੀਤੀ ਹੋਈ ਸੇਵਾ ਦਾ ਫਲ ਤਾਂ ਇੰਨਾ ਮਹਾਨ ਹੈ ਕਿ ਇਹ ਸੇਵਾ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਕਦੀ ਹੈ। ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ, ਗੁਰ ਸੇਵਾ 'ਤੇ ਪਾਈਐ ਗੁਰਮੁਖ ਨਿਸਤਾਰਾ। ਤਿਲੰਗ ਮਹੱਲਾ ਚੌਥਾ। ਭਗਤ ਕਬੀਰ ਜੀ ਦਾ ਫਰਮਾਨ ਹੈ ਕਿ ਜੇਕਰ ਕਿਸੇ ਦੇ ਮਨ ਵਿੱਚ ਵਿਕਾਰਾਂ ਦੀ ਮੈਲ ਬਰਕਰਾਰ ਰਹਿੰਦੀ ਹੈ ਤਾਂ ਉਹ ਮਨੁੱਖ ਇਸ ਆਸ ਨਾਲ ਤੀਰਥਾਂ ਉੱਤੇ ਨਹਾਉਂਦਾ ਫਿਰੇ ਕਿ ਉਸਨੂੰ ਸਵਰਗ ਪ੍ਰਾਪਤ ਹੋ ਜਾਵੇਗਾ ਤਾਂ ਉਹ ਬਹੁਤ ਵੱਡੇ ਭੁਲੇਖੇ ਵਿੱਚ ਹੈ। ਇਸ ਤਰ੍ਹਾਂ ਦੇ ਕਰਮ ਕਾਂਡ ਕਰਕੇ ਉਸਨੇ ਸੁਰਗ ਵਿੱਚ ਨਹੀਂ ਜਾਣਾ। ਤੀਰਥਾਂ ਉੱਤੇ ਨਹਾਤਿਆਂ ਲੋਕ ਤਾਂ ਕਹਿਣ ਲੱਗ ਪੈਣਗੇ ਕਿ ਇਹ ਭਗਤ ਹੈ, ਪਰ ਲੋਕਾਂ ਦੇ ਭਤੀਜਿਆਂ ਪਰਮਾਤਮਾ ਦੀ ਦਰਗਾਹ ਵਿੱਚ ਉਸਨੂੰ ਕੋਈ ਲਾਭ ਨਹੀਂ ਹੋਣਾ, ਕਿਉਂਕਿ ਪਰਮਾਤਮਾ ਹਰੇਕ ਦੇ ਦਿਲਾਂ ਦੀਆਂ ਜਾਣਨਹਾਰ ਹੈ ਅਤੇ ਉਹ ਅਣਜਾਣਾ ਨਹੀਂ ਹੈ। ਇਸ ਲਈ ਸੱਚਾ ਇਸ਼ਨਾਨ ਆਪਣੇ ਗੁਰੂ ਦੀ ਸੇਵਾ ਹੀ ਹੈ, ਗੁਰੂ ਦੇ ਦੱਸੇ ਮਾਰਗ 'ਤੇ ਚੱਲਣਾ ਹੀ ਅਸਲੀ ਤੀਰਥ ਇਸ਼ਨਾਨ ਹੈ। ਉਸ ਇੱਕ ਅਕਾਲ ਪੁਰਖ ਦੀ ਆਰਾਧਨਾ ਕਰੋ। ਭਗਤ ਜੀ ਇੱਕ ਸਰਲ ਉਦਾਹਰਣ ਦਿੰਦਿਆਂ ਫਰਮਾਉਂਦੇ ਹਨ ਕਿ ਪਾਣੀ ਵਿੱਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਤਾਂ ਰਹਿੰਦੇ ਹੀ ਪਾਣੀ ਵਿੱਚ ਹਨ ਅਤੇ ਸਦਾ ਹੀ ਨਹਾਉਂਦੇ ਰਹਿੰਦੇ ਹਨ, ਪਰ ਜਿਵੇਂ ਉਹ ਡੱਡੂ ਹਨ ਤਿਵੇਂ ਉਹਨਾਂ ਮਨੁੱਖਾਂ ਨੂੰ ਸਮਝੋ, ਕਿਉਂਕਿ ਸੱਚੇ ਨਾਮ ਤੋਂ ਬਿਨਾਂ ਉਹ ਸਦਾ ਜੂਨਾਂ ਵਿੱਚ ਹੀ ਪਏ ਰਹਿੰਦੇ ਹਨ।
1: ਸਾਚਾ ਨਾਵਣ ਗੁਰ ਕੀ ਸੇਵਾ। ਇਹ ਵਾਰਤਾ ਸੁਣਾ ਰਹੇ ਸਨ ਗੁਰਪ੍ਰੀਤ ਸਿੰਘ ਨਿਆਮੀਆਂ। ਬਾਣੀਕਾਰਾਂ ਨੇ ਕੁੱਲ ਲੁਕਾਈ ਨੂੰ ਬਾਣੀ ਰਚਨਾਵਾਂ ਦੁਆਰਾ ਕਿਸੇ ਭੁਲੇਖੇ ਵਿੱਚ ਨਹੀਂ ਪਾਇਆ, ਸਗੋਂ ਸੱਚਾ ਮਾਰਗ ਦਰਸਾਇਆ ਹੈ। ਜਿਵੇਂ ਪੂਜਾ, ਆਰਾਧਨਾ, ਅਰਚਨਾ, ਅਰਪਣ ਕਿਸ ਲਈ ਅਤੇ ਕਿਸ ਦਾ ਕਰਨਾ ਹੈ, ਭਗਤ ਕਬੀਰ ਜੀ ਆਸਾ ਰਾਗ ਵਿਚਲੀ ਆਪਣੀ ਰਚਨਾ ਵਿੱਚ ਸਪਸ਼ਟ ਹਿਦਾਇਤ ਦਿੰਦੇ ਨੇ। ਪੂਜਹੁ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਸਰਵਣ ਕਰਦੇ ਹਾਂ ਭਾਈ ਹਰਚੰਦ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣ ਤੁਸੀਂ ਭਗਤੀ ਗੀਤ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਡੀ ਟੀ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 4 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
1: ਸਤਨਾਮ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

की फतेह। सवैये महल्ले पहले के एक ओंकार सत गुर पर था।

ਗਾਵੇ ਗੁਣ ਬਰਨ ਚਾਰ ਖੱਟ ਦਰਸ਼ਨ ਬ੍ਰਹਮਾਦਿਕ ਸਿਮਰੰਥ ਗੁਣਾ ਗਾਵੇ ਗੁਣ ਸੇਸ ਸਹਿਸ ਜੇ ਬਾਰਸ ਆਦਿ ਅੰਤ ਲਿਵਲਾਗ ਤੁਣਾ ਗਾਵੇ ਗੁਣ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ।

0: ਧਨ ਗੁਰ ਧਨ ਜਨਮ ਸਕਿਆਥ ਭਲੋ ਜਗ ਪਾਤਾਲ ਪੁਰੀ ਜੈਕਾਰ ਤੁਨ ਕਬਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ ਪਾਤਾਲ ਪੁਰੀ ਜੈਕਾਰ ਤੁਨ ਕਬਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ
1: ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਤ ਕੀਓ ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦਿਓ ਕਲ ਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫੁਰਮਾਇਓ
2: ਗੁਣ ਗਾਵੈ ਰਵਿਦਾਸ ਭਗਤ ਜੈ ਦੇ ਤਰਲੋਚਨ ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ ਭਗਤ ਬੈਨ ਗੁਣ ਰਵੈ ਸਹਿਜ ਆਤਮ ਰੰਗ ਮਾਣ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣ ਸੁਖ ਦਿਉ ਪਰਿਖਤ ਗੁਣ ਰਵੈ ਗੋਤਮ ਰਿਖ ਜਸ ਗਾਇਓ ਕਬ ਕਲ ਸੁਜਸ ਨਾਨਕ ਗੋਰ ਨਿਤ ਨਵ ਤਨ ਜਗ ਛਾਇ ਸੁਖ ਦਿਉ ਪਰਿਖਤ ਗੁਣ ਰਵੈ ਗੋਤਮ ਰਿਖ ਜਸ ਗਾਇਓ ਕਬ ਕਲ ਸੁਜਸ ਨਾਨਕ ਗੋਰ ਨਿਤ ਨਵ ਤਨ ਜਗ ਛਾਇਓ
3: ਗੁਣ ਗਾਵੇ ਪਿਆਲ ਭਗਤ ਨਗਦ ਭਯੰਗਮ ਮਹਾ ਦਿਓ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੇ ਮਨ ਵਿਆਸ ਜਿਨ ਵੇਦ ਵੈਕਰਨ ਵਿਚਾਰ ਹੈ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸਵਾਰੇ ਬ੍ਰਹਿਮੰਡ ਖੰਡ ਪੂਰਨ ਬ੍ਰਹਮ ਹੁਣ ਨਿਰਗੁਣ ਸਮ ਜਾਣਿਓ ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਣ ਮਾਣਿਓ ਬ੍ਰਹਿਮੰਡ ਖੰਡ ਪੂਰਨ ਬ੍ਰਹਮ ਹੁਣ ਨਿਰਗੁਣ ਸਮ ਜਾਣਿਓ ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਣ ਮਾਣਿਓ
4: ਗੁਣ ਗਾਵੈ ਨਵਨਾਥ ਤਨ ਗੁਰ ਸਾਜ ਸਮਾਇਓ ਮਾਂ ਤਾਤਾ ਗੁਣ ਰਵੈ ਜੇਨ ਚੱਕਰ ਵੈ ਕਹਾਇਓ ਗੁਣ ਗਾਵੈ ਬਲਰਾਓ ਸਪਤ ਪਤਾਲ ਬਸੰਤੋ ਪਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ ਦੂਰ ਬਾ ਪੁਰੂ ਅੰਗਰੈ ਗੁਰ ਨਾਨਕ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਕਟ ਕਟ ਸਹਿਜ ਸਮਾਇਓ ਕਬ ਕਲ ਸੁਜਸ ਨਾਨਕ ਗੁਰ ਕਟ ਕਟ ਸਹਿਜ ਸਮਾਇਓ

ਤਨਾਸਰੀ ਮਹੱਲਾ ਪੰਜਵਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ।

ਸਤਿਗੁਰੂ ਬਟਵਾਰਿਆ ਜਿਤ ਮਿਲਿਆ ਕਿਸਮ ਸੰਭਾਲਿਆ ਜਿਨਕਾ ਉਪਦੇਸ਼ ਗਿਆਨ ਅੰਜਨ ਦੀਆ ਨੇਤਰੀ ਜਗਤ ਨਿਹਾਲਿਆ ਕਸਮ ਛੋੜ ਦੂਜਾ ਲੱਗੇ ਡੱਬੇ ਸੇਵਣ ਜਾ ਰਿਹਾ ਸਤਿਗੁਰ ਹੈ ਬਹਿਤਾ ਵਿਰਲੇ।

ਹੋਏ ਜਿਆ ਵਿਆਸ ਕਰ ਜਾਏ ਨਿਰਾਸ਼ਕ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ।

ਔੜੀ ਕਪੜੇ ਰੂਪ ਸੁਹਾਵਨਾ ਛੱਡ ਦੁਨੀਆ ਅੰਦਰ ਜਾਵਨਾ ਮੰਦਾ ਚੰਗਾ ਆਪਣਾ ਆਪੇ ਕੀਤਾ ਭਾਵਨਾ ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਨਾ ਨੰਗਾ ਦੋ ਚਿਕ ਚਾਲਿਆ ਤਾਂ ਦਿਸੇ ਖਰਾ ਡਰਾਵਨਾ ਕਰ ਔਗਣ ਪਛੋਤਾਵਨਾ ਕਰ ਔਗਣ ਪਛੋਤਾਵਨਾ।

0: ਤੇ ਪੁਰਾਣਾ ਸੁੱਟਿਆ ਪੀ ਫਿਰ ਪਾਇਆ ਹੋ ਨਾਨਕ ਤੱਕ ਨਾ ਟੁੱਟੇ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ
1: ਨਾ ਮੰਨਿਆ ਪਤ ਉਪਜੈ ਸਾਲਾ ਹੀ ਸੱਚ ਸੂ ਦਰ ਗਏ ਅੰਦਰ ਪਾਇਆ ਤਗਨਾ ਟੁੱਟ ਸਪੂਤ ਮਹੱਲਾ ਪਹਿਲਾ
0: ਤਗਨਾ ਇੰਦਰੀ ਤਗਨਾ ਨਾਰੀ ਪਲਕੇ ਥੁੱਪ ਪਵੈ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ

ਬੁਲਦੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹ

ਹਾਜ਼ਰ ਸਿਮਰਿਆ ਘਰ ਨਾਉ ਨਿਧ ਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੇ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਗਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ ਨਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ

ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਸੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ। ਕੜਾਹ ਪ੍ਰਸਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾ

ਬੈਠੇ ਕੂੜਿਆ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਣ ਮਨ ਜੂਠੈ ਚੁਲੀ ਪ੍ਰੇ ਕਹੋ ਨਾਨਕ ਸੱਚ ਤੇ ਆਈਐ ਸੁੱਚ ਹੋਵੇ ਤਾਂ ਸੱਚ ਪਾਈਐ ਬੜ ਚਿੱਤੈ।

ਪੌੜੀ ਜਿੱਤੇ ਅੰਦਰ ਸਭ ਕੋ ਵਿਗਨਦਰੀ ਹੇਠ ਚਲਾਇੰਦਾ ਆਪੇ ਦੇ ਵਡਿਆਈਆਂ ਆਪੇ ਕਰਮ ਕਰਾਇੰਦਾ ਵੱਡੋ ਵੱਡਾ ਵਡਮੇਦਨੀ ਸਿਰ ਸਿਰ ਧੰਦਿਆਂ ਲਾਇੰਦਾ ਅਨਦਰ ਪੱਠੀ ਜੇਕਰੇ ਸੁਲਤਾਨਾ ਘਾਉ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ।

ਜਿਉਂ ਜੋ ਰੁਸਰਣਾਉਣੀ ਆਵੇ ਵਾਰੋ ਵਾਰ, ਜੂਠੇ ਜੂਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ। ਸੁੱਚੇ ਇਹ ਨਾ ਆਖੀਏ ਬਹਿਣ ਜੇ ਪਿੰਡਾਂ ਧੋਏ, ਸੁੱਚੇ ਸੇਈ ਨਾਨਕ ਜਿਨ ਮਨ ਵਸਿਆ ਸੋਏ।

ਅੜੀ ਤੁਰੇ ਪਲਾਣੇ ਪੌਣ ਵੇਗਰ ਰੰਗੀ ਹਰਮ ਸਵਾਰਿਆ ਕੋਟੇ ਬਟਮ ਬਾੜੀਆਂ ਲਾਏ ਬੈਠੇ ਕਰ ਪਸਾਰਿਆ ਚੀਜ਼ ਕਰ ਮਨ ਭਾਵਦੇ ਹਰ ਬੁੱਝਣ ਆਈ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰਿਆਈ ਜੋ ਬਿਨਹਾਰਿਆ ਜਰਿਆਈ ਜੋ ਬਿਨਹਾਰਿਆ।

ਹੋਲੀ ਸਤਿਗੁਰੂ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਤਰੀਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬਰਿਆਈਆਂ ਸਹਿਤ ਉੱਠੇ ਨੌ ਨਿੰਦ ਪਾਈਆਂ ਸਹਿਤ ਉੱਠੇ ਨੌ ਨਿੰਦ

ਐਲਾ ਸੁੱਚਾ ਹੋਏ ਸੁੱਚੇ ਬੈਠਾ ਸੁੱਚੇ ਅੱਗੇ ਰੱਖੇ ਨੂੰ ਕੋਈ ਨਾ ਪਿੱਟਿਓ ਜਾਏ ਸੁੱਚਾ ਹੋਏ ਕੇ ਜੇ ਵਿਆਹ ਲੱਗਾ ਪੜਨ ਸਲੋਕ ਹੋਤੀ ਜਾਏ ਸਟਿਆ ਕਿਸੇ ਲੱਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂੰਡ

0: Fika fika sadiye fika fiki soye Fika darga satiye muthuka fika paaye Fika murke akhiye panale Sajaye mahala pehla
1: Andro chuthe pej bahar Duniya andar phail Hath sath tirth je naavai Utre nahi mail Jin pat andar bahar gudad ਤੇ ਭਲੇ ਸੰਸਾਰ ਤਿੰਨੇ ਹੋ ਲੱਗਾ ਰੱਬ ਸੇਤੀ ਦੇਖਨੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਏ ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾ ਦਰਵਾਟ ਉੱਪਰ ਖਰਚ ਮੰਗਾ ਜੱਬੈ ਦੇਤਾ ਖਾਹੇ ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਹਮੇ ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇ ਦਰਲੇ ਲੇਖਾ ਪੀੜ ਛੁਟੈ ਨਾਨਕਾ ਜਿਉਂ ਤੇ

ਆਪ ਹੀ ਕਰਨਾ ਕੀ ਹੋ ਕਲ ਆਪ ਹੀ ਤਾਂ ਧਾਰੀਐ ਦੇਖਿਆ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਐ ਜੋ ਹੈ ਸੋ ਚਲਸੀ ਸਭ ਕੋਈ ਆਈ ਵਾਰੀਐ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਸਾਰੀਐ ਆਪਣੇ ਹੱਥੀਂ ਆਪਣਾ ਆਪ ਹੀ ਕਾਜ ਸਵਾਰੀਐ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ।